0: ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਅਤੇ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
1: ਓਕੇ,
0: ਹਾਂਜੀ, ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ, ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ
1: ਕੀ ਕੀ ਕਰਨਾ ਚਾਹੀਦਾ। ਬਿਲਕੁਲ ਵੀ ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TA DA ਮਿਲਿਆ, ਇਹ ਉਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
0: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ, ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ, ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
1: ਬੁਢਾਪੇ
0: ਕੀ ਬੁਢਾਪੇ ਤੱਕ,
1: ਰਿਟਾਇਰਮੈਂਟ ਤੱਕ,
0: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
1: ਜੀ,
0: ਅਤੇ
1: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਇਨੋਵੇਸ਼ਨ ਦੇ ਬਾਰੇ ਇਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਕੀ ਫਾਇਦੇ, ਕੀ ਕੀ ਨੁਕਸਾਨ, ਕੀ ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਇਨੋਵੇਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਇਨੋਵੇਸ਼ਨ ਲੈਂਦਾ?
0: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਇਨੋਵੇਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
1: ਘੱਟ ਤੋਂ ਘੱਟ
0: ਘੱਟ ਤੋਂ ਘੱਟ 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਹੀ ਆ
1: ਜੀ,
0: ਬਟ ਫਿਕਸਡ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
1: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਅਤੇ ਉਹਦੇ ਉੱਤੇ ਸੁਪਰ ਇਨੋਵੇਸ਼ਨ ਨਹੀਂ ਦੇਣਾ ਪੈਂਦਾ, ਮੇਰੇ ਖਿਆਲ ਉਹ ਵੀ ਹੁਣ ਖਤਮ ਹੋ ਗਿਆ।
0: ਹਾਂਜੀ, ਉਹ ਖਤਮ ਹੋ ਗਿਆ, ਪਹਿਲਾਂ ਹੁੰਦਾ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
1: ਜੀ,
0: ਅਤੇ ਫਿਰ ਹੀ ਸੁਪਰ
1: ਹੁਣ ਪੱਕਾ ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
0: ਹਾਂਜੀ,
1: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
0: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ, ਈਵਨ ਕਿ ਅਗਰ ਕੋਈ ਬੰਦਾ ABN 'ਤੇ ਵੀ ਕੰਮ ਕਰ ਰਿਹਾ ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ, ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਕਿ ਉਹ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਉਹ ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ, ਅਤੇ ਉਹਦਾ ਵੀ ਸੁਪਰ ਇਨੋਵੇਸ਼ਨ ਦੇਣਾ ਕੰਪਲਸਰੀ ਆ।
1: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਇਨੋਵੇਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਇਨੋਵੇਸ਼ਨ?
0: ਹਾਂਜੀ, ਸੁਪਰ ਇਨੋਵੇਸ਼ਨ ਤੁਸੀਂ ਪਾ ਸਕਦੇ ਹਾਂ, ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ, ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਇਨੋਵੇਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ, ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ,
1: ਓਕੇ,
0: ਉਹ ਸੈਪਰੇਟ ਲੀਗਲ ਐਂਟੀਟੀ ਆ, ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤਾਂ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ ਸੋ ਕਰਨੀ ਪੈਂਦੀ ਆ।
1: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਹੈ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਐਨੂਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
0: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰਸ ਦੇ ਲਈ ਵੀ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇ ਸਲਿੱਪ ATO ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ। ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਹਨਾਂ ਕੰਟਰੀਬਿਊਟ ਕੀਤਾ। ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
1: ਅੱਛਾ,
0: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ, ਅਤੇ ਫਿਰ ਉਹ ਭਰਨਾ ਪੈਂਦਾ।
1: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
0: ਦੇਖੋ, ਸੁਪਰ ਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
1: ਕਿਵੇਂ? ਮਤਲਬ ਥੋੜ੍ਹਾ ਜਿਹਾ
0: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤੁਹਾਡੇ 12% ਸੁਪਰ ਪਾਉਣੀ ਆ। ਅਗਰ ਤੁਸੀਂ ਸੈਲਰੀ ਸੈਕਰੀਫਾਈਸ, ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਆ। ਸੋ ਅਗਰ ਤੁਹਾਡੀ ਲੈਟਸ ਏ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
1: ਓਕੇ,
0: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ, ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
1: ਓਕੇ, ਇਹ ਤਾਂ ਹੋ ਗਿਆ ਇੱਕ ਸਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਤਾਂ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ ਵੈਸੇ, ਤਾਂ ਚਲੋ ਮੰਨ ਜੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ। ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ, ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੂਏਸ਼ਨ ਪਾਉਂਦੇ ਹੋ, ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
0: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟਸ ਏ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ, ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 ਜੂਨ ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਆ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ। ਇਹਦੀ ਲਿਮਿਟ ਹੁੰਦੀ ਹੈ ਸਾਲ ਦੀ, ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ, ਸਾਲ
1: ਤੋਂ ਵੱਧ ਨਹੀਂ ਕਰ ਸਕਦੇ।
0: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ,
1: ਓਕੇ ਅੱਛਾ ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ
0: 30,000 ਟੋਟਲ ਹੈ ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਸੋਰੀ ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਹੈ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹੋ ਕੰਟਰੀਬਿਊਸ਼ਨ
1: ਓਕੇ ਅੱਛਾ ਉਹ ਵੀ ਤੁਸੀਂ ਵਿੱਚ ਐਡ ਆਨ
0: ਹਾਂਜੀ ਕਰਕੇ
1: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ
0: ਹੋ ਹਾਂਜੀ ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਆ ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਆ ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ
1: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ
0: ਹਾਂਜੀ
1: ਠੀਕ ਹੈ ਅੱਛਾ ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਇਨੋਵੇਸ਼ਨ ਦੇ ਬਾਰੇ ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਇਨੋਵੇਸ਼ਨ ਹੈ
0: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਇਨੋਵੇਸ਼ਨ ਫੰਡ ਦੇ ਵਿੱਚ
1: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ
0: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਕੋਈ ਸੁਪਰ ਇਨੋਵੇਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਇਨੋਵੇਸ਼ਨ ਦੀ ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਇਨੋਵੇਸ਼ਨ ਬਾਰੇ ਹੁਣ ਵੀ ਸਿਰਫ ਪਤਾ ਲੋਕਾਂ ਨੂੰ ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
1: ਇੱਦਾਂ ਦੀ ਕੋਈ ਚੀਜ਼ ਹੈਗੀ ਆ
0: ਹਾਂਜੀ
1: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ ਸੋ ਇਹਨੂੰ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ
0: ਦੇਖੋ ਸੁਪਰ ਇਨੋਵੇਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੈਸਟ ਐਸੈਟ ਸੁਪਰ ਇਨੋਵੇਸ਼ਨ ਹੈ ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ
1: ਪੈਸੇ ਹੋ ਸਕਦੇ ਹੋ
0: ਅਮੀਰ ਹੋ ਸਕਦੇ
1: ਨਹੀਂ ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ
0: ਹਾਂਜੀ ਬਿਲਕੁਲ ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਹਨਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ ਔਰ ਜਿਹੜਾ ਗਵਰਨਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ
1: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ
0: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ ਬਟ ਐਨੀਵੇਜ਼ ਉਹ ਇੱਕ ਪਾਸਟ ਸੀਗਾ ਜੋ ਬਟ ਉਸ ਤਰ੍ਹਾਂ ਸੁਪਰ ਇਨੋਵੇਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ ਤੁਹਾਡਾ ਪੈਸਾ ਆ ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
1: ਕੰਮ ਆਉਣ ਵਾਲੀ ਚੀਜ਼
0: ਹਾਂਜੀ ਬਿਲਕੁਲ
1: ਅੱਛਾ ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ ਪਤਾ ਨਹੀਂ ਹੁਣ ਗੋਸਿਪ ਆ ਕੀ ਆ ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਕੱਟੀ ਜਾਂਦੇ ਆ ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਉਹ ਘਟਣਾ ਸ਼ੁਰੂ ਹੋ ਜਾਂਦਾ ਇਹ ਚੀਜ਼ਾਂ ਕਿੱਦਾਂ ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ
0: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਹੈ ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ, ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜੇ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ, ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ, ਤਾਂ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ।
1: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚੱਲ ਜਾਂਦੀਆਂ?
0: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ, ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ, ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਆ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
1: ਸੋ ਆਪਣੇ ਹੱਥਾਂ, ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ, ਜਾਂ ਕੀ ਆਪਾਂ ਲੈ ਸਕਦੇ ਹਾਂ, ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
0: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡ ਨੇ, ਤੁਹਾਡਾ ਆਪਣਾ ਪੈਸਾ ਆ, ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹਾਂ, ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ, ਸੋ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ, ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਆ।
1: ਅੱਛਾ ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ, ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
0: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ, ਕੀ ਉਹ ਅੱਜ ਵੀ ਠੀਕ ਹੈ? ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ, ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੀ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ, ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜ਼ਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾਲ
1: ਅੱਛਾ ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ
0: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟਰੈਟਜੀ ਕੀ ਚੂਜ਼ ਕੀਤੀ ਹੋਈ ਆ ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ ਹਰ ਫੰਡ ਨੇ ਆਪਣੇ ਹਿਸਾਬ ਨਾਲ ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ ਇੰਟਰਨੈਸ਼ਨਲ ਹੋ ਗਿਆ ਆਸਟ੍ਰੇਲੀਅਨ ਸ਼ੇਅਰਸ ਹੋ ਗਿਆ ਕਮਰਸ਼ੀਅਲ ਪ੍ਰੋਪਰਟੀਜ਼ ਹੋ ਗਈਆਂ ਸੋ ਗਵਰਨਮੈਂਟ ਬੋਂਡਸ ਹੋ ਗਏ ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ
1: ਕੀ ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਆ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ ਇੱਥੇ ਜਮ੍ਹਾਂ ਹੋਈ ਜਾਣ ਦਿਉ ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ
0: ਇਨਵੈਸਟ ਹੋਣਾ ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਹੈ ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ ਮਤਲਬ ਜ਼ਿਆਦਾ ਰਿਸਕ ਨਾ ਹੋਵੇ
1: ਅੱਛਾ ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ ਇੱਕ ਤਾਂ ਓਬਲੀਗੇਸ਼ਨ ਹੋ ਗਈ ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ
0: ਦੇਖੋ ਜਦੋਂ ਤੁਸੀਂ ਇੰਪਲੋਈ ਦਾ ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇਡ ਏ ਸੁਪਰ ਹੈ ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ
1: ਉਹ ਐਪਲੀਕੇਸ਼ਨ ਤੇ ਆ ਜਾਊਗਾ
0: ਹਾਂਜੀ ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
1: ਜੀ
0: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ ਤੁਹਾਡੀ ਰੈਪੂਟੇਸ਼ਨ ਰਿਸਕ 'ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ ਤਾਂ ਇੰਪਲੋਈਜ਼ ਹੋ ਸਕਦਾ ਕਿ ਉਹ ਯੂਨੋ ਹੁਣ ਉਹ ਇਹ ਨਹੀਂ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
1: ਜੀ
0: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਕਲੇਮ ਹੋ ਗਈ ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ ਅਤੇ ਆਡਿਟ ਦੀ ਹੈਸਲ ਵੀ ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ ਉਹੀ ਤੁਹਾਡੀ ਕੋਸਟ ਆ ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਆ
1: I think ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕਿਆ ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ
0: ਜੀ
1: ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ
0: ਹਾਂਜੀ ਸੋ ਜਿਵੇਂ ਗਵਰਨਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇਡ ਇਸ ਉੱਪਰ ਮੇਰੇ ਖਿਆਲ ਨਾਲ ਉਹ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਹੈ ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ
1: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ
0: ਹਾਂਜੀ ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ
1: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਆ ਇਹੋ ਹੀ ਸਾਡੀ ਕਮਾਈ ਆ ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਆ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ ਅੱਛਾ ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ
0: ਅਗਰ 70,000 ਦਾ ਕਰ ਰਿਹਾ ਕਿ 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ, ਜਿਹੜਾ ਕਿ $8,400 ਬਣਦਾ ਆ ਸਾਲ ਦਾ। ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ, ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ। ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ, ਇਹ ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ। ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ, ਅਤੇ ਉਹਨੇ ਰਿਟਰਨ ਵੀ ਦੇਣੀ ਹੈ। ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ। ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ, ਉਹ ਵਧਣਾ ਆ। ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ, ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ, ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ, ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ।
1: ਓਕੇ, ਅੱਛਾ, ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੁਏਸ਼ਨ ਦੀ।
0: ਹਾਂਜੀ,
1: ਉਹ ਉਹਦੇ ਕੀ ਰੂਲ ਰੈਗੂਲੇਸ਼ਨ ਨੇ, ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ, ਜਾਂ ਕਿੱਦਾਂ ਕਰ ਸਕਦੇ ਹਾਂ, ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ?
0: ਉਹਦੇ ਲਈ ਡਿਪੈਂਡ ਕਰਦਾ ਹੈ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਹੈ, ਬਟ ਉਹ ਸਾਰਿਆਂ ਲਈ ਨਹੀਂ ਆ। ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ, ਜਿਨ੍ਹਾਂ ਨੂੰ ਨੌਲੇਜ ਆ, ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ। ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ, ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ। ਪਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਪਤਾ ਆ ਮੈਂ, ਮੇਰਾ ਪੈਸਾ ਆ, ਮੈਂ ਕਿੱਥੇ ਇਨਵੈਸਟ ਕਰਨਾ। ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲ ਮੈਨੇਜ ਸੁਪਰ ਫੰਡ ਦੇ ਵਿੱਚ,
1: ਕਿ ਤੁਸੀਂ ਜਗ੍ਹਾ ਤੇ ਕਰ ਰਹੇ ਹੋ ਕਿ ਨਹੀਂ।
0: ਹਾਂਜੀ, ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ, ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ। ATO ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $2,00,000 ਹੋਵੇ ਸੁਪਰ ਦਾ ਬੈਲੈਂਸ। ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ, ਪਹਿਲਾਂ ਸਟ੍ਰੈਟਜੀ ਬਣਾਓ, ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ। ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ। ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ, ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ੀਅਲ ਪ੍ਰੋਪਰਟੀ 'ਚ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
4: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ, ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस .com.au ते जाओ। आओ थोड़ा कोई हल करिए।
7: चलदी दा नाम गड्डी आते सुनिया ही होना। ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड। कॉल 03908-6655 और विजिट tireforce.com.au। व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 डॉनस्टेल स्ट्रीट डैंडीनोंग। ज्वेलर्स परोसे दी निशानी।

0: ਨਾ ਤੁਸੀਂ ਅਰਨ ਕਰ ਰਹੇ ਹੋ ਉਸ ਹਿਸਾਬ ਨਾਲ ਤੁਹਾਨੂੰ ਪੇ ਕਰਦੀ ਹੈ ਤੇ ਸੋ ਇੰਸ਼ੋਰੈਂਸ ਆਪਸ਼ਨ ਮਿਲਦੀਆਂ ਨੇ ਪਰ ਇਹ ਵੀ ਜਦੋਂ ਮੈਂ ਕਹਿ ਰਿਹਾ ਕਿ ਤੁਸੀਂ ਐਕਟਿਵਲੀ ਮੈਨੇਜ ਕਰੋ ਉਹਦੇ ਵਿੱਚ ਇਹ ਹੈ ਕਿ ਤੁਸੀਂ ਉਹ ਦੇਖੋ ਉਹਨਾਂ ਨੂੰ ਰਿਵਿਊ ਕਰੋ ਕਿ ਜੋ ਇੰਸ਼ੋਰੈਂਸਿਸ ਤੁਹਾਨੂੰ ਬਾਏ ਡਿਫੋਲਟ ਮਿਲ ਰਹੀਆਂ ਨੇ ਕਿ ਉਹ ਇਨਫ ਨੇ ਤੁਹਾਡੇ ਲਈ ਜਾਂ ਐਵੇਂ ਤਾਂ ਨਹੀਂ ਕਿ ਤੁਸੀਂ ਜੇ ਤੁਹਾਡੇ ਤਿੰਨ ਫੰਡ ਨੇ ਫੋਰ ਐਗਜ਼ਾਮਪਲ ਤੁਸੀਂ ਹਰ ਇੰਪਲੋਇਰ ਨਾਲ ਵੱਖਰਾ ਫੰਡ ਕਰ ਲਿਆ ਸੀ ਔਰ ਜਿਹਨੂੰ ਤੁਸੀਂ ਬਾਅਦ ਵਿੱਚ ਮਰਜ ਨਹੀਂ ਕੀਤਾ ਉਹ ਸਾਰੇ ਪਾਸੇ ਇੰਸ਼ੋਰੈਂਸ ਚੱਲ ਰਹੀ ਹੈ ਜਿਹੜੀ ਤੁਸੀਂ ਕਦੀ ਯੂਜ਼ ਵੀ ਨਹੀਂ ਕੀਤੀ ਕਦੀ ਕਲੇਮ ਵੀ ਨਹੀਂ ਕੀਤਾ ਅਤੇ ਉਹ ਵੀ ਤੁਹਾਨੂੰ ਕਿਉਂਕਿ ਉਹ ਪ੍ਰੀਮੀਅਮ ਉਹਨਾਂ ਨੇ ਕੱਟੀ ਜਾਣਾ ਉਹਦੇ ਵਿੱਚੋਂ ਸੁਪਰ ਫੰਡ ਦੇ ਵਿੱਚੋਂ ਅਤੇ ਸੋ ਉਹਨੂੰ ਵੀ ਮੈਨੇਜ ਕਰਨਾ ਜ਼ਰੂਰੀ ਹੈ ਕਿ ਤੁਸੀਂ ਇੱਕ ਫੰਡ ਦੇ ਨਾਲ ਰਹੋ ਉਹਨੂੰ ਰਿਵਿਊ ਕਰੋ ਦੇਖੋ ਕਿ ਉਹ ਇੰਸ਼ੋਰੈਂਸ ਜੋ ਤੁਹਾਨੂੰ ਮਿਲ ਰਹੀ ਹੈ ਉਹ ਤੁਹਾਡੇ ਲਈ ਠੀਕ ਹੈ
1: ਸੋ ਇੱਦਾਂ ਨਹੀਂ ਹੈ ਕਿ ਆਪਾਂ ਸੁਣੀਆਂ ਸੁਣਾਈਆਂ ਦੇ ਉੱਤੇ ਮਹਿਫਲ 'ਚ ਬੈਠੇ ਉੱਥੋਂ ਕੋਈ ਸਲਾਹ ਲਈ ਅਤੇ ਜਾ ਕੇ ਕਰਤਾ ਵੀ ਸਾਨੂੰ ਆਪਣੇ ਹਿਸਾਬ ਦੇ ਨਾਲ ਪਹਿਲਾਂ ਉਹਨੂੰ ਚੈੱਕ ਕਰ ਲੈਣਾ ਚਾਹੀਦਾ ਅੱਛਾ ਮੇਜਰ ਗਲਤੀਆਂ ਕੀ ਕਰਦੇ ਨੇ ਆਪਣੇ ਲੋਕ ਇਸ ਲਿਹਾਜ਼ ਦੇ ਨਾਲ
0: ਮੇਜਰ ਗਲਤੀਆਂ ਨੇ ਕਿ ਇੱਕ ਤਾਂ ਵੱਖਰੇ ਵੱਖਰੇ ਸੁਪਰ ਫੰਡ ਦੇ ਨਾਲ
1: ਮਲਟੀਪਲ
0: ਸੁਪਰ ਫੰਡ ਰੱਖਦੇ ਨੇ
1: ਜੋਬ ਕੀਤੀ ਦੂਸਰੀ ਥਾਂ ਤੇ ਕੀਤੀ ਇਹਦਾ
0: ਮਤਲਬ ਤਿੰਨ ਚਾਰ ਸੁਪਰ ਫੰਡ ਸੈਟਅਪ ਕਰ ਲਏ ਹਰ ਇੰਪਲੋਇਰ ਨੇ ਆਪਣਾ ਵੱਖਰਾ ਸੁਪਰ ਫੰਡ ਸੈਟਅਪ ਕਰਤਾ ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਸੇਮ ਫੰਡ ਹੀ ਹਰ ਜਗ੍ਹਾ 'ਤੇ ਨੋਮੀਨੇਟ ਕਰ ਸਕਦੇ ਹੋ
1: ਸੋ ਤੁਸੀਂ ਫੋਰ ਐਗਜ਼ਾਮਪਲ ਮੈਂ ਇੱਕ ਜੋਬ ਕਰਦਾ ਵਾਂ ਇਹਨਾਂ ਨੇ ਸੁਪਰ ਮੇਰਾ ਬਣਾ ਤਾ ਅਕਾਊਂਟ ਮੈਂ ਦੂਸਰੀ ਜਗ੍ਹਾ 'ਤੇ ਗਿਆ ਉਹਨਾਂ ਨੇ ਆਪਣਾ ਵੱਖਰਾ ਬਣਾ ਤਾ ਤੀਸਰੀ ਇੱਦਾਂ ਹੁੰਦਾ
0: ਹਾਂਜੀ ਦੇਖੋ ਇੰਪਲੋਇਰ ਨੇ ਆਪਣੇ ਆਪ ਨਹੀਂ ਬਣਾਉਣਾ ਹੁੰਦਾ ਇੰਪਲੋਇਰ ਤੁਹਾਨੂੰ ਆਪਸ਼ਨ ਦਿੰਦਾ ਕਿ ਤੁਸੀਂ ਆਪਣਾ ਫੰਡ ਜਾਂ ਤਾਂ ਨੋਮੀਨੇਟ ਕਰ ਦਿਉ ਅਤੇ ਜਾਂ ਫਿਰ ਤੁਹਾਡੇ ਕੋਲ ਫੋਰਮ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਇੰਪਲੋਇਰ ਦਾ ਡਿਫੋਲਟ ਫੰਡ ਚੂਜ਼ ਕਰ ਲਓ ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ ਜਾਂ ਤਾਂ ਉਹ ਫੋਰਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਤੁਹਾਨੂੰ ਕਰ ਲਓ ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ ਪਰ ਤੁਹਾਨੂੰ ਕਲੇਮ ਤਾਂ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ ਫਿਰ ਇਨਵੈਸਟਮੈਂਟ ਸਟ੍ਰੈਟਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ ਤੁਹਾਡੀ ਹਜੇ ਤੁਸੀਂ ਯੰਗ ਹੋ ਤੁਸੀਂ ਅੰਡਰ 30 ਹੋ ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
1: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ
0: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
1: ਕਢਾ ਸਕਦੇ ਹੋ
0: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ
1: ਪੂਰਾ ਮਿਲ ਜਾਂਦਾ
0: ਨਹੀਂ ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ ਜੋ ਵੀ ਹਾਂਜੀ ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ
1: ਅੱਛਾ ਸੋਰੀ ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਬਾਏ ਡਿਫੋਲਟ ਮਿਲ ਜਾਂਦਾ
0: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਜਾਂ ਨਹੀਂ ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ
1: ਓਕੇ ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ
0: ਹਾਂਜੀ ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ
1: ਓਕੇ
0: ਸੋ ਜੇ ਤਾਂ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਆ ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਆ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਆ ਤਾਂ ਉਹ ਫੰਡਸ ਕਿਹਨੂੰ ਜਾਣ ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ ਤੇ

0: ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ, ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਇਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
1: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
0: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
1: ਤੇ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ ਤੇ ਰਹਿੰਦੇ,
0: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਇਨਵੇਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਆ ਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਆ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਇਨਵੇਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
1: ਅੱਛਾ, ਜੇ ਕੋਈ ਰੱਬ ਨਾ ਖਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਟੀ ਹੋ ਜਾਂਦੀ ਆ, ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
0: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨੈਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹੋ ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫੋਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹੋ।
1: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
0: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
1: ਠੀਕ ਠੀਕ ਹਾਂਜੀ, ਉਸ ਤੋਂ ਪਹਿਲਾਂ ਲੱਗੂਗਾ ਟੈਕਸ?
0: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
1: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋਈ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
0: ਦੇਖੋ, ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
1: ਜੀ,
0: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ਡ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
1: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ। ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
0: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
1: $17 billion
0: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ। ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ ਅਤੇ ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਆ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
1: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
0: ਹਾਂਜੀ, ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਸਾਰੇ ਤੁਹਾਡੇ ਫੰਡ ਦੇ
1: ਉਹ ਤੇ ਆਪਣਾ ਹੋ ਗਿਆ।
0: ਹਾਂਜੀ,
1: ਮੰਨ ਲਓ ਹੁਣ ਉਹ ਕਹਿ ਰਹੇ ਵੀ 17 ਬਿਲੀਅਨ ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ।
0: ਹਾਂਜੀ,
1: ਉਹਦਾ ਵੀ ਕੋਈ ਤਰੀਕਾ
0: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
1: ਆਪੋ ਆਪਣਾ ਹੀ ਕਰ ਸਕਦੇ,
0: ਆਪੋ ਆਪਣਾ ਚੈੱਕ ਕਰ ਸਕਦੇ ਹੋ ਤੁਸੀਂ, ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
1: ਜੀ
0: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
1: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
0: ਨਹੀਂ, ਉਹ ਕਲੇਮ ਤੇ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰਸਟੀ ਜੋ ਹੈ ਸੁਪਰ ਫੰਡ ਟਰਸਟੀ ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿੰਨੂ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
1: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ ਇੱਥੇ
0: ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ, ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ।
1: ਓਕੇ,
0: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟ ਸੇ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ
1: ਜੀ,
0: ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ,
1: ਕੱਲ ਨੂੰ ਪੰਗਾ ਨਾ ਪਵੇ,
0: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
1: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਬਿੱਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ।
0: ਹਾਂਜੀ
1: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ ਉਹਦਾ ਵੱਧ ਵੱਧ ਪੇ ਆ ਰਹੀ ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
0: ਹਾਂਜੀ, ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ। ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ, $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ, ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਆਪਣੀ ਰਿਟਰਨ ਦੇ ਵਿੱਚ ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ।
1: ਅੱਛਾ, ਕਰ ਸਕਦੇ ਹਾਂ,
0: ਤੁਸੀਂ ਕਰ ਸਕਦੇ ਹਾਂ ਔਰ ਬੈਨੀਫਿਟ ਵੀ ਲੈ ਸਕਦੇ ਹਾਂ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ, ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ, ਅਤੇ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ, ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ ਅਤੇ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ, ਸੋ ਇਗਜ਼ਾਮਪਲ ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ ਅਤੇ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ, ਜਿਹੜਾ ਮੈਕਸੀਮਮ $500 ਹੀ ਆ, ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ ਕਿ ਅਗਰ ਤੁਹਾਡੇ ਲੈਟਸ ਏ ਵਾਈਫ ਦੀ ਇਨਕਮ ਘੱਟ ਆ ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ ਅਤੇ ਉਹ ਗਵਰਨਮੈਂਟ ਕੋਲ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ।
1: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ, ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
0: ਹਾਂਜੀ, ਦੇਖੋ ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਕਿ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ, ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
1: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਜਾਣ ਦੀ ਛੱਡ ਕੇ, ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਆ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾਰ, ਬਹੁਤ ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣਾ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
0: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ?
1: ਉੱਥੇ ਸਾਰਾ ਸ਼ੋਅ ਹੋ ਜਾਊਗਾ,
0: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ, ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ, ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ? ਪਹਿਲੇ ਨੰਬਰ 'ਤੇ ਇਹ ਕਰੋ
1: ਜੀ।
0: ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਸ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ। ਕਿ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟੇਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਆਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਆਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
1: ਓਕੇ, ਹੋ ਗਿਆ।
0: ਸੋ ਫੀਸ, ਇਨਵੈਸਟਮੈਂਟ ਸਟ੍ਰੈਟੇਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
1: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
0: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
1: ਓਕੇ, ਸੋ ਇਹ ਮਤਲਬ ਕਾਫੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ, ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
0: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ, ਸੁਪਰ ਫੰਡ ਨੂੰ ਦੇਖਣਾ, ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟੇਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ, ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
1: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ ਕੋਈ ਹੋਰ ਮਤਲਬ ਵੀ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਅਤੇ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
0: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ, ਇਹ ਤੁਹਾਡਾ ਪੈਸਾ ਕਿਸੇ ਹੋਰ ਦਾ ਪੈਸਾ ਨਹੀਂ, ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ, ਸਪਨਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ। ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ ਤੁਹਾਨੂੰ ਨੌਲੇਜ ਹੈ ਠੀਕ ਹੈ, ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
1: ਅੱਛਾ ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ AI ਤੋਂ ਬਹੁਤ ਹੈਲਪ ਲੈ ਲੈਂਦੇ ਆ, ChatGPT ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਉਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
0: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਤਾਂ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
1: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ ਟੂ ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
0: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਹੈ, ਉਹਦੀ ਆਪਣੀ ਨੌਲੇਜ ਆ, ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
1: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ChatGPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ, ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
0: ਦੇਖੋ ChatGPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ, ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ, ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ, ਸੋ ਉਹ ਡਿਪੈਂਡ ਕਰਦਾ।
1: ਨਹੀਂ ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ, ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲੀਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂ ਜਬ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਭਾਈ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਡੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
0: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ, ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
1: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ,
0: ਹਾਂਜੀ,
1: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ,
0: ਹਾਂਜੀ,
1: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ,
0: ਹਾਂਜੀ,
1: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ,
0: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
1: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
0: ਹਾਂਜੀ,
1: ਅਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਅਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਅਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਅਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਵਾਂਗੇ। ਧੰਨਵਾਦ ਤੁਹਾਡਾ ਕਵਲਪ੍ਰੀਤ ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 ਐਮ ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਹੈ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਇੱਕ ਤਰ੍ਹਾਂ ਦੀ ਇੱਕ ਲੀਕੇਜ ਹੈ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

0: रेडियो हांजी 1674 में दोस्तों स्वागत तुहाडा एक वारी फिर तो प्रोग्राम अपने वातावरण के संबंधी हर हफ्ते तुहाडे नाल लैके हाजिरी लवाउने आ। सो अज फिर दोबारा तो साडे नाल हरमिंदर जी जुड़ चुके ने फोन लाइन के उत्ते, कनेडा तो साडे नाल जुड़दे ने ते सानू साडी भाषा दे विच वातावरण संबंधी खबर सोत दिंदे ने। अज दे दिन आओ वेखते हैं किहड़ियां खास अपडेट्स ने की ने साडे तुहाडे जानण दे लई। भाई सत श्री अकाल, तुसीं आउणे रहो, स्वागत तुहाडा रेडियो हांजी ते।
1: ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਕੱਢਣ ਦੇ ਲਈ। ਹੋਰ ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਹਾਂਜੀ, ਸਾਡੇ ਦੇਸ਼ ਦੇ ਵਿੱਚ ਅੱਜ ਬੜੀ ਠੰਡ ਹੋ ਗਈ। ਹਾਲੇ ਗਰਮੀ ਦਾ ਮੌਸਮ ਸੀ, ਇਹਨਾਂ ਦਿਨਾਂ 'ਚ ਬੜੀ ਗਰਮੀ ਚਾਹੀਦੀ ਸੀਗੀ ਤੇ, ਪਰ ਇੱਥੇ ਮੀਂਹ ਪੈ ਰਿਹਾ ਸਾਡੇ 3-4 ਦਿਨ ਤੋਂ, ਤੇ ਉਹਦੇ ਨਾਲ ਲੋਕਾਂ ਨੇ ਅੱਜ ਕੱਲ੍ਹ ਜੈਕਟਾਂ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਟੀ ਸ਼ਰਟਾਂ ਪਾਉਣ ਦਾ ਮੌਸਮ ਸੀ, ਤੇ ਇਹੀ ਹੈ ਸਾਰਾ ਮੌਸਮ ਦੀ ਗੜਬੜ। ਤੇ ਦੂਸਰੀ ਅੱਜ ਹੀ ਜਿਹੜਾ ਅਮਰੀਕਾ ਦਾ ਸ਼ਹਿਰ ਹੈ ਰੀਨੋ, ਨਵਾਡਾ ਦਾ ਤੋਂ ਬੜਾ ਵੱਡਾ ਸ਼ਹਿਰ ਆ, ਉੱਥੇ ਤਕਰੀਬਨ 90,000 ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਉਹਨਾਂ ਨੂੰ ਪੁਲਿਸ ਨੇ ਕਿਹਾ ਤੁਸੀਂ ਛੱਡ ਜਾਓ, ਕਿਉਂਕਿ ਜਿਹੜੀ ਅੱਗ ਹੈ ਉਹ ਸ਼ਹਿਰ ਤੱਕ ਪਹੁੰਚੀ ਹੋਈ ਹੈ, ਉਹ ਕਾਫੀ ਵੱਡਾ ਸ਼ਹਿਰ ਆ। ਸੋ ਇਹ ਆ ਜੀ, ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਜਲਵਾਯੂ ਤਬਦੀਲੀ ਦੀ, ਉਹਦੇ ਨਾਲ ਜਿਹੜੀ ਬਰਬਾਦੀ ਹੋਣੀ ਹੈ, ਤੇ ਇਹ ਉਹਦੀ ਝਲਕ ਹੈ ਜਿਹੜੀ ਤੁਹਾਨੂੰ ਹਰ ਰੋਜ਼ ਪੰਜਾਬ ਦੇ ਵਿੱਚ ਹੈ। ਇਸ ਵਾਰੀ ਉੱਥੇ ਬਰਸਾਤ ਆਈ ਨਹੀਂ, ਤੇ ਜਿਹੜੇ ਝੋਨੇ ਵਾਲੇ ਸੀ, ਜਿਹਨੂੰ ਵੀ ਤੁਸੀਂ ਮਰਜ਼ੀ ਫੋਨ ਕਰ ਲਓ, ਉਹਨਾਂ ਦੇ ਡੀਜ਼ਲ 'ਤੇ ਬੜਾ ਖਰਚਾ ਆ ਗਿਆ, ਕਿਉਂਕਿ ਪਾਣੀ ਥੱਲੇ ਚਲੇ ਗਏ ਅਤੇ ਉਹਨਾਂ ਨੂੰ ਟਿਊਬਲ ਜ਼ਿਆਦਾ ਚਲਾਉਣੇ ਪਏ। ਸੋ ਇਹ ਪੂਰੀ ਕਿੱਥੇ ਕੈਲੀਫੋਰਨੀਆ, ਕਿੱਥੇ ਫਟਾਂਟੋ, ਅਤੇ ਕਿੱਥੇ ਪੰਜਾਬ, ਅਤੇ ਕਿੱਥੇ ਆਸਟ੍ਰੇਲੀਆ, ਇਹ ਸਾਰੀ ਜਿਹੜੀ ਲੜੀ ਜੁੜੀ ਹੋਈ ਹੈ। ਜਿੰਨੀਆਂ ਵੀ ਇਹ ਤਬਦੀਲੀਆਂ ਭਿਆਨਕ ਆਉਂਦੀਆਂ ਨੇ ਮੌਸਮ 'ਚ, ਬਾਰਿਸ਼ਾਂ 'ਚ, ਅਤੇ ਉਹ ਸਾਰਾ ਜਲਵਾਯੂ ਤਬਦੀਲੀ ਨਾਲ ਜੁੜਿਆ ਹੋਇਆ, ਜਿਹਦੀ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ।
0: ਸੋ ਜਿਹੜੀ ਆਪਾਂ ਸ਼ੁਰੂਆਤ ਤੋਂ ਹੀ ਇਹ ਗੱਲਾਂ ਕਰ ਰਹੇ ਹਾਂ ਕਿ ਥੋੜ੍ਹਾ ਸਾਨੂੰ ਖਿਆਲ ਰੱਖਣਾ ਚਾਹੀਦਾ ਦਿਨੋਂ ਦਿਨ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਫਰਕ ਪੈ ਰਿਹਾ, ਅਸਰ ਪੈ ਰਿਹਾ। ਸੋ ਅਲੱਗ ਅਲੱਗ ਸੈਗਮੈਂਟਸ ਦੇ ਵਿੱਚ, ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ, ਅਲੱਗ ਅਲੱਗ ਪੱਖਾਂ ਤੋਂ ਇਹ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਦਾ। ਭਾਜੀ ਅੱਜ ਕਿਹੜਾ ਪਾਸਾ ਆਪਾਂ ਛੋਣਾ, ਕਿਹੜੇ ਪਾਸੇ ਦੀ ਜਾਣਕਾਰੀ?
1: ਹਾਂਜੀ, ਆਪਾਂ ਇਲੈਕਟ੍ਰਿਕ ਕਾਰਾਂ ਬਾਰੇ ਕਾਫੀ ਗੱਲਾਂ ਕੀਤੀਆਂ ਨੇ, ਫਿਰ ਵੀ ਕਰਾਂਗੇ। ਪਰ ਇੱਕ ਗੱਲ ਜਿਹੜੀ ਆਪਣੇ ਘੱਟ ਹੁੰਦੀ ਵੀ ਹੁਣ ਜਿਹੜੀ ਟੈਕਨੋਲੋਜੀ ਹੈ ਇਲੈਕਟ੍ਰਿਕ ਕਾਰ ਵਹੀਕਲਸ ਦੀ, ਉਹ ਇੰਨੀ ਐਡਵਾਂਸ ਹੈ ਵੀ ਹੁਣ ਅਸਲ 'ਚ ਜਿਹੜੇ ਹੈਵੀ ਡਿਊਟੀ ਵੱਡੇ ਸੈਮੀ ਨੇ, ਟਰੱਕ ਨੇ, ਜਿਹੜੇ ਵੱਡੇ ਵੱਡੇ ਟਰੱਕ ਖਿੱਚ ਕੇ ਲੈ ਜਾਂਦੇ ਨੇ, ਉਹ ਵੀ ਸਾਰੇ ਜਿਹੜੇ ਇਲੈਕਟ੍ਰਿਕ ਆਉਣ ਲੱਗੇ ਨੇ। ਟੈਸਲਾ ਵਾਲਿਆਂ ਨੇ ਵੀ ਸ਼ੁਰੂ ਕੀਤਾ, ਅਤੇ ਪਰ ਉਹ ਬੋਲ ਬੋਲੇ ਆਪਣੇ ਨੇ, ਚਾਈਨੀਜ਼ ਕੰਪਨੀਆਂ ਜਿਹੜੀਆਂ ਬਹੁਤ ਅੱਗੇ ਨੇ। ਅਤੇ ਜਿੱਥੇ ਚਾਈਨਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਨਵੀਆਂ ਵਿਕਣ ਵਾਲੀਆਂ ਕਾਰਾਂ 'ਚੋਂ 65% ਕਾਰਾਂ ਜਿਹੜੀਆਂ ਇਲੈਕਟ੍ਰਿਕ ਨੇ, ਅਤੇ ਜਿਹੜੇ ਵੱਡੇ ਭਾਰੀ ਹੈਵੀ ਡਿਊਟੀ ਟਰੱਕ ਨੇ ਕਮਰਸ਼ੀਅਲ, ਉਹਨਾਂ ਦੇ ਵਿੱਚ ਜਿਹੜੀ ਇਹ ਹੈ ਤਕਰੀਬਨ 35% ਦੇ ਕਰੀਬ ਹੈ। ਸੋ 35% ਜਿਹੜੇ ਵੱਡੇ ਟਰੱਕ ਨੇ ਨਵੇਂ ਵਿਕਣ ਵਾਲੇ, ਉਹ ਚਾਈਨਾ ਦੇ ਵਿੱਚ, ਉਹ ਹੁਣ ਇਲੈਕਟ੍ਰਿਕ ਟਰੱਕ ਨੇ
0: ਚਾਈਨਾ ਦੇ ਵਿੱਚ।
1: ਹਾਂਜੀ ਹਾਂਜੀ
0: ਜੀ, ਅਤੇ ਬਾਕੀ ਥਾਵਾਂ 'ਤੇ ਕੀ ਸੂਰਤ ਹਾਲ?
1: ਹਾਂ ਬਿਲਕੁਲ, ਉਹ ਚਾਈਨੀਜ਼ ਟਰੱਕ ਨੇ ਹੁਣ ਬਾਕੀ ਥਾਵਾਂ 'ਤੇ ਵੀ ਆ ਰਹੇ ਨੇ, ਅਤੇ ਇੱਕ ਯੂਰਪ ਦੀ ਕੰਪਨੀ ਹੈ, ਉਹਨਾਂ ਨੇ 900 ਟਰੱਕ ਖਰੀਦਿਆ ਜਿਹੜੀ ਲੋਜਿਸਟਿਕਸ ਦੀ ਹੈ। ਇਵੇਂ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਤੁਹਾਡਾ ਪੋਸਟ ਆਫਿਸ ਹੈ, ਉਹ ਸਭ ਤੋਂ ਵੱਡਾ ਓਪਰੇਟਰ ਹੈ ਆਸਟ੍ਰੇਲੀਆ ਦਾ ਇਲੈਕਟ੍ਰਿਕ ਜਿਹੜੀਆਂ ਵੈਨਾਂ ਦਾ, ਉਹਨਾਂ ਦੇ ਕੋਲ ਬਹੁਤ ਸਾਰੀਆਂ ਵੈਨਾਂ ਨੇ, ਅਤੇ ਉਹਨੂੰ ਵਧਾ ਰਹੇ ਨੇ। ਅਤੇ ਮਾਈਨਸ ਦੇ ਟਰੱਕ ਹੁੰਦੇ ਨੇ ਬਹੁਤ ਹੀ ਵੱਡੇ ਹੁੰਦੇ ਨੇ, ਇੰਨੇ ਵੱਡੇ ਵੀ ਤੁਸੀਂ ਉਸ ਉਹਨਾਂ ਨੂੰ ਕਿਆਸ ਰਾਈ ਨਹੀਂ ਕਰ ਸਕਦੇ, ਸਪੈਸ਼ਲ ਮਾਈਨਿੰਗ ਲਈ ਬਣਾਉਂਦੇ ਆ, ਜਿਹੜੇ ਕੋਲਾ ਢੋਂਦੇ ਨੇ ਮਾਈਨਾਂ ਦੇ ਵਿੱਚ, ਉਹ ਸਾਰੇ ਦੇ ਸਾਰੇ ਇਲੈਕਟ੍ਰਿਕ ਆ ਰਹੇ ਨੇ। ਸੋ ਜਿਹੜੀ ਇਹ ਇਲੈਕਟ੍ਰਿਕ ਕਾਰਾਂ ਟੈਕਨੋਲੋਜੀ ਆ, ਉਹ ਭਾਵੇਂ ਇੱਕ ਪਹਿਲਾਂ ਇਲੈਕਟ੍ਰਿਕ ਸਕੂਟਰਾਂ ਤੋਂ ਸ਼ੁਰੂ ਹੋਈ, ਇਲੈਕਟ੍ਰਿਕ ਮੋਪਡਾਂ ਤੋਂ ਸ਼ੁਰੂ ਹੋਈ, ਫਿਰ ਇਲੈਕਟ੍ਰਿਕ ਥ੍ਰੀ ਵੀਲਰ, ਫਿਰ ਇਲੈਕਟ੍ਰਿਕ ਕਾਰਾਂ, ਅਤੇ ਹੁਣ ਉਹ ਤਕਨੀ ਇਲੈਕਟ੍ਰਿਕ ਟਰੱਕਾਂ ਤੱਕ ਪਹੁੰਚ ਗਈ। ਸੋ ਇਹ ਬਹੁਤ ਵੱਡੀ ਬਾਈ ਜੀ ਤਬਦੀਲੀ ਹੈ, ਕਿਉਂਕਿ ਜਿਹੜੇ ਟਰੱਕ ਨੇ ਉਹ ਕਮਰਸ਼ੀਅਲ ਨੇ, ਅਤੇ ਬੱਸਾਂ ਵੀ, ਹੈ ਨਾ, ਬੱਸਾਂ ਦੇ ਟਰੱਕ ਇੱਕੋ ਇੰਜਣ ਹੁੰਦਾ, ਅਤੇ ਬੱਸ ਅਤੇ ਟਰੱਕ ਜਿਹੜੇ ਨੇ ਉਹ ਲਗਾਤਾਰ ਚੱਲਦੇ ਆ। ਕਾਰ ਆਪਾਂ ਕਈ ਵਾਰੀ ਦਿਨ 'ਚ ਅੱਧਾ ਘੰਟਾ ਵੀ ਨਹੀਂ ਚਲਾਉਂਦੇ, ਬਾਕੀ 2.5-3 ਘੰਟੇ ਖੜ੍ਹੀ ਰਹਿੰਦੀ ਹੈ, ਪਰ ਜਿਹੜੀਆਂ ਬੱਸਾਂ ਅਤੇ ਜਿਹੜੇ ਟਰੱਕ ਨੇ ਕਮਰਸ਼ੀਅਲ ਟਰੱਕ, ਉਹ ਹਰ ਰੋਜ਼ ਜੇ ਜ਼ਿਆਦਾ ਨਹੀਂ ਤਾਂ 8-10 ਘੰਟੇ ਚੱਲਣਾ। ਬੱਸਾਂ ਜਿਹੜੀਆਂ ਨੇ ਉਹ ਤਾਂ ਤਕਰੀਬਨ 16-16 ਘੰਟੇ ਚੱਲਦੀਆਂ ਨੇ ਦਿਹਾੜੀ 'ਚ, ਜਿਹੜੇ ਲੌਂਗ ਹੌਲ ਦੇ ਟਰੱਕ ਨੇ ਉਹ ਵੀ ਲਗਾਤਾਰ 24-24 ਘੰਟੇ ਚੱਲਦੇ ਨੇ। ਸੋ ਜਿਹੜੀ ਉਹਨਾਂ ਦੀ ਡੀਜ਼ਲ ਦੀ ਕਨਜ਼ੰਪਸ਼ਨ ਹੈ ਇੱਕ ਟਰੱਕ ਦੀ, ਉਹ ਕਈ ਸੈਂਕੜੇ ਕਾਰਾਂ ਤੋਂ ਵੱਧ ਹੈ। ਅਤੇ ਇਵੇਂ ਇੱਕ ਬੱਸ ਦੀ ਜਿਹੜੀ ਡੇਲੀ ਡੀਜ਼ਲ ਕਨਜ਼ੰਪਸ਼ਨ ਹੈ, ਉਹ ਕਿਸੇ ਕਾਰ ਦੀ ਪੈਟਰੋਲ ਨਾਲੋਂ ਬਹੁਤ ਜ਼ਿਆਦਾ। ਜਦੋਂ ਅਸੀਂ ਇੱਕ ਬੱਸ ਨੂੰ ਤੇ ਟਰੱਕ ਨੂੰ ਇਲੈਕਟ੍ਰਿਕ ਬਣਾ ਦਿੰਦੇ ਹਾਂ ਤੇ ਉਹ ਡੀਜ਼ਲ ਖਤਮ ਕਰ ਦਿੰਦੇ ਹਾਂ ਤੇ ਉਹਦਾ ਫਰਕ ਬਹੁਤ ਜ਼ਿਆਦਾ ਪੈਂਦਾ ਸਾਡੇ ਸਾਡੇ ਕਾਰਬਨ ਮਿਸ਼ਨ ਤੇ ਫਿਰ ਸਾਡੀ ਜਲਵਾਯੂ ਤਬਦੀਲੀ ਲਈ। ਫਿਰ ਇਹ ਜਿਹੜੀ ਖਬਰ ਹੈ ਜਾਂ ਨਵੀਂ ਡਿਵੈਲਪਮੈਂਟ ਹੈ ਇਹ ਖੁਸ਼ੀ ਵਾਲੀ ਹੈ ਤੇ ਪਰ ਇਹ ਬਹੁਤ ਵੱਡੀ ਹੈ
0: ਜੀ। ਸੋ ਆਪਾਂ ਵੇਖਦੇ ਹਾਂ ਹਰ ਇੱਕ ਸੈਕਟਰ ਦੇ ਵਿੱਚ ਹੀ ਹੁਣ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਵਾਹਨ ਨੇ ਉਹਨਾਂ ਦਾ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਹ ਉਹ ਇੰਡਸਟਰੀ ਹੀ ਖਾਸ ਤੌਰ ਦੇ ਉੱਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਢੋਆ ਢੁਆਈ ਹਲੇ ਵੀ ਟਰੱਕਾਂ ਦੇ ਜ਼ਰੀਏ ਕੀਤੀ ਜਾਂਦੀ ਹੈ। ਸ਼ਹਿਰ ਦੂਸਰੇ ਸ਼ਹਿਰ ਤੋਂ ਬਹੁਤ ਦੂਰ ਨੇ। ਮਾਈਨਿੰਗ ਦੀ ਤੁਸੀਂ ਗੱਲ ਕੀਤੀ ਹੈ, ਪੋਸਟ ਆਫਿਸ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀਆਂ ਸਾਡੇ ਇੱਥੇ ਸੁਪਰ ਮਾਰਕੀਟਸ ਨੇ ਵੱਡੀਆਂ ਉਹਨਾਂ ਦੇ ਵੀ ਬਹੁਤ ਸਾਰੇ ਟਰੱਕ ਚੱਲਦੇ ਨੇ, ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਹੁਣ ਇਸੇ ਪਾਸੇ ਨੂੰ ਜਾ ਰਹੇ ਨੇ। ਕਿੰਨਾ ਕੁ ਫਰਕ ਇਸ ਚੀਜ਼ ਦੇ ਨਾਲ ਅਤੇ ਇੱਕ ਉਹ ਵੀ ਮਨ ਦੇ ਵਿੱਚ ਜਾਂ ਫਿਰ ਇੱਕ ਸਵਾਲ ਆਮ ਲੋਕਾਂ ਦੇ ਮਨ 'ਚ ਆਉਂਦਾ ਕਿ ਇਹ ਕਾਰਾਂ ਕੂਰਾਂ ਤੱਕ ਤਾਂ ਠੀਕ ਆ, ਟਰੱਕ ਨੂੰ ਪਾਵਰ ਬੜੀ ਚਾਹੀਦੀ ਹੁੰਦੀ ਆ, ਉਹਦੇ ਲਈ ਪਤਾ ਨਹੀਂ ਕਿੱਦਾਂ ਚੱਲੂਗੇ।
1: ਹਾਂਜੀ ਬਿਲਕੁਲ, ਟਰੱਕ ਨੂੰ ਵੀ ਪਾਵਰ ਚਾਹੀਦੀ ਹੁੰਦੀ ਹੈ, ਪਰ ਟਰੱਕ ਦਾ ਇੱਕ ਇਹ ਫਾਇਦਾ ਹੁੰਦਾ ਕਿ ਬਹੁਤੇ ਟਰੱਕਾਂ ਦਾ ਜਿਹੜਾ ਰੂਟ ਹੁੰਦਾ ਫਿਕਸ ਹੁੰਦਾ, ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪੋਸਟ ਆਫਿਸ ਵਾਲਿਆਂ ਦਾ, ਉਹਨਾਂ ਨੂੰ ਉਹੀ ਚੱਕਰ ਲਾਉਣਾ ਜਿਹੜੇ ਆ ਫੈਡਐਕਸ ਦੇ ਟਰੱਕ ਨੇ, UPS ਦੇ ਟਰੱਕ ਨੇ, ਡਿਲੀਵਰੀ ਕੁਰੀਅਰ ਵਾਲੇ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਰੂਟ ਫਿਕਸ ਹੁੰਦਾ। ਸੋ ਜਿਹੜੇ ਸਟੋਰਾਂ ਨੂੰ ਗ੍ਰੋਸਰੀ ਸਟੋਰ ਜਿਵੇਂ ਤੁਸੀਂ ਕਿਹਾ, ਉਹਨਾਂ ਦਾ ਵੀ ਵੇਅਰ ਹਾਊਸ ਵਰਕਰ ਪਤਾ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਇੰਨੇ ਕਿਲੋਮੀਟਰ ਚੱਲਣਾ। ਸੋ ਇੱਕ ਬਹੁਤ ਵੱਡੀ ਤਾਦਾਦ ਆ ਟਰੱਕਾਂ ਅਤੇ ਬੱਸਾਂ ਦੀ ਜਿਹੜੇ ਕਿ ਫਿਕਸ ਰੂਟ ਤੇ ਚੱਲਦੇ ਨੇ ਡੇਲੀ, ਉਹਨਾਂ ਨੂੰ ਓਨਾ ਹੀ ਪਤਾ ਵੀ ਇਹਨਾਂ ਨੇ ਆਹ ਦਿਹਾੜੀ ਚ 100-200 ਕਿਲੋਮੀਟਰ ਚਲਾਉਣਾ, ਇਦੂ ਵੱਧ ਨਹੀਂ ਚੱਲਣਾ, ਡਿਲੀਵਰੀ ਵਗੈਰਾ ਜਿਵੇਂ ਕਰਦੇ ਨੇ। ਸੋ ਇਹ ਬਹੁਤ ਹੀ ਵੱਡੀ ਤਬਦੀਲੀ ਆ ਜੀ, ਤੇ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਤੇ ਉਹ ਕਿਉਂਕਿ ਜਿਹੜੀ ਬੈਟਰੀ ਆ, ਜਿੱਦਾਂ ਮੈਂ ਜਦੋਂ ਪਹਿਲੀ ਆਪਣੀ ਇਲੈਕਟ੍ਰਿਕ ਕਾਰ ਖਰੀਦੀ ਸੀ ਤਾਂ 500 ਕਿਲੋਮੀਟਰ ਚਲਾਉਣ ਲਈ ਉਦੋਂ 85 ਕਿਲੋਵਾਟ ਦੀ ਬੈਟਰੀ ਆਉਂਦੀ ਸੀ, ਤੇ ਹੁਣ ਜਿਹੜੀ ਹੈ 500 ਕਿਲੋਵਾਟ ਦੀ ਬੈਟਰੀ ਆ ਉਹ ਤਕਰੀਬਨ 65 ਕਿਲੋਵਾਟ ਨੂੰ ਚੱਲ ਜਾਂਦੀ ਹੈ 500 ਕਿਲੋਮੀਟਰ। ਤੁਸੀਂ ਇਹ ਦੇਖ ਲਓ ਵੀ 20% ਜ਼ਿਆਦਾ ਮਾਈਲੇਜ ਵੱਧ ਗਈ ਉਸੇ ਬੈਟਰੀ ਦੇ ਸਾਈਜ਼ ਨਾਲ। ਸੋ ਇਹ ਜਿਹੜੀ ਟੈਕਨੋਲੋਜੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਨਵੀਂ ਆ, ਜਿਵੇਂ ਪਹਿਲਾਂ ਲਿਥੀਅਮ ਆਇਨ ਨੇ, ਹੁਣ ਸੋਡੀਅਮ ਆਇਨ ਆ ਰਹੀਆਂ ਨੇ, ਹੋਰ ਆ ਰਹੀਆਂ ਨੇ, ਸੋਲਿਡ ਸਟੇਟ ਆ ਰਹੇ ਨੇ ਟੋਟਾ ਵਾਲਿਆਂ ਦੀਆਂ। ਸੋ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਇੰਨੀ ਜ਼ਿਆਦਾ ਤੇਜ਼ੀ ਨਾਲ ਬਦਲ ਰਹੀ ਹੈ ਕਿ ਉਹ ਆਪਾਂ ਤੁਸੀਂ ਉਹਦਾ ਕਿਆਸ ਵੀ ਨਹੀਂ ਕਰ ਸਕਦੇ, ਤੇ ਉਹਦੀਆਂ ਕੀਮਤਾਂ ਡਿੱਗ ਰਹੀਆਂ ਨੇ, ਬੈਟਰੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਥੱਲੇ ਆ ਰਹੀਆਂ ਨੇ, ਸਸਤੀ ਹੋ ਰਹੀ ਹੈ
0: ਜੀ। ਸੋ ਇਹਦੇ ਵਿੱਚ ਵੱਡੀ ਸਮੱਸਿਆ ਇਸ ਟਾਈਮ ਦੇ ਉੱਤੇ ਇਹ ਵੀ ਇੱਕ ਮੰਨੀ ਜਾ ਰਹੀ ਹੈ ਕਿ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹ ਨਹੀਂ ਆਸਾਨੀ ਦੇ ਨਾਲ ਮਿਲ ਰਹੇ, ਬਹੁਤ ਸਾਰੇ ਲੋਕ ਕਹਿੰਦੇ ਨੇ ਇਸ ਕਰਕੇ ਵੀ ਕੰਨੀ ਕਤਰਾਉਂਦੇ ਆ।
1: ਬਿਲਕੁਲ, ਸ਼ੁਰੂ ਸ਼ੁਰੂ 'ਚ ਲੱਗਦਾ ਤੁਹਾਨੂੰ, ਪਰ ਮੈਂ ਤਾਂ ਇੱਥੇ ਕੈਨੇਡਾ ਅਤੇ ਨੌਰਥ ਅਮੈਰੀਕਾ ਦੀ ਗੱਲ ਕਰ ਸਕਦਾ, ਇੱਥੇ ਕੋਈ ਪ੍ਰੋਬਲਮ ਨਹੀਂ, ਅਤੇ ਮੈਂ ਜਿਹੜੇ ਇੰਡੀਆ ਦੀਆਂ ਵੀ ਖਬਰਾਂ ਪੜ੍ਹਦਾ ਹਾਂ ਇਲੈਕਟ੍ਰਿਕ ਕਾਰਾਂ ਦੀਆਂ, ਲੋਕ ਹੋਣੀ ਹੈ, ਹਾਲਾਂਕਿ ਉੱਥੇ ਹਾਲੇ ਸ਼ੁਰੂਆਤ ਹੋਈ ਹੈ, ਚਾਰਜਰ ਘੱਟ ਨੇ, ਪਰ ਲੋਕ ਜਲੰਧਰ ਤੋਂ ਲੈ ਕੇ ਦਿੱਲੀ ਨੂੰ, ਜਲੰਧਰ ਤੋਂ ਲੈ ਕੇ ਬੰਬੇ ਨੂੰ, ਇੱਧਰੋਂ ਅੰਮ੍ਰਿਤਸਰ ਤੋਂ ਲੈ ਕੇ ਉੱਧਰੋਂ ਬੰਗਲੌਰ ਤੱਕ ਇਲੈਕਟ੍ਰਿਕ ਕਾਰਾਂ 'ਤੇ ਜਾ ਰਹੇ ਨੇ, ਚਾਰਜਰ ਇੰਨੇ ਕਾਫੀ ਲੱਗ ਗਏ ਨੇ, ਉਹ ਜਿੰਨੇ ਲੱਗਣੇ ਹਾਲੇ ਉਹਨੇ ਉਹ ਤਾਂ ਸ਼ੁਰੂ ਹੋਇਆ ਕੰਮ, ਬਹੁਤ ਲੱਗਣਗੇ ਪਰ ਬਹੁਤ ਤੇਜ਼ੀ ਨਾਲ ਲੱਗ ਰਹੇ ਨੇ, ਇਹ ਟਰੱਕਾਂ ਦੇ ਚਾਰਜਰ ਨੇ ਉਹ ਹੋਰ ਵੀ ਵੱਡੇ ਹੋਣਗੇ। ਮਤਲਬ ਨਾਰਵੇ ਦੀ ਖਬਰ ਸੀ ਜੀ ਕਿ ਨਾਰਵੇ ਦੇ ਵਿੱਚ ਜਿੰਨੇ ਵੀ ਪੈਟਰੋਲ ਅਤੇ ਡੀਜ਼ਲ ਪੰਪ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਹਰੇਕ ਨੇ ਜਾਂ ਇੱਕ ਪੰਪ ਬਦਲ ਕੇ ਉਹਦੀ ਥਾਂ 'ਤੇ ਚਾਰਜਰ ਲਾ ਤਾ, ਜਾਂ ਸਾਰਿਆਂ ਨੇ ਸਾਰੇ ਚਾਰਜ ਬਦਲ ਕੇ ਸਾਰੇ ਪੰਪ ਪੱਟ ਕੇ ਉਹ ਚਾਰਜਰ ਲਾ ਤੇ। ਸੋ ਜਿਹੜੇ ਸਾਡੇ ਪੈਟਰੋਲ ਪੰਪ ਨੇ, ਡੀਜ਼ਲ ਸਟੇਸ਼ਨ ਨੇ, ਉਹਨਾਂ ਸਾਰਿਆਂ ਨੇ ਇੱਕ ਦਿਨ ਹੌਲੀ ਹੌਲੀ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣ ਜਾਣਾ, ਅਤੇ ਟਰੱਕਾਂ ਲਈ ਖਾਸ ਕਰਕੇ ਵੱਡੇ ਚਾਹੀਦੇ ਨੇ, ਟਾਈਮ ਲੱਗਦਾ, ਅਤੇ ਉਹ ਜਿਹੜੀਆਂ ਕੰਪਨੀਆਂ ਇਹ ਇਲੈਕਟ੍ਰਿਕ ਟਰੱਕ ਲੈ ਰਹੀਆਂ ਨੇ ਉਹ ਉਹਨਾਂ ਰੂਟਸ 'ਤੇ ਚਲਾ ਰਹੀਆਂ ਨੇ ਜਿੱਥੇ ਉਹ ਆਲਰੇਡੀ ਉਹਨਾਂ ਨੇ ਬਣਾਏ ਹੋਏ ਨੇ
0: ਜੀ। ਤੇ ਤੁਹਾਡੇ ਇੱਥੇ ਫਿਰ ਕਾਫੀ ਹੋ ਚੁੱਕੇ ਨੇ ਹੁਣ, ਕਿੰਨੀ ਕੁ ਮਾਤਰਾ?
1: ਸਾਡੇ ਕੈਨੇਡਾ ਦੇ ਵਿੱਚ ਹਾਲੇ ਘੱਟ ਨੇ, ਮੈਂ ਵੇਖਦਾ ਰਹਿੰਦਾ, ਪਹਿਲਾਂ ਤਾਂ ਬਿਲਕੁਲ ਨਹੀਂ ਸੀ ਵੇਖ ਕੇ, ਮੇਰੇ ਇੱਕ ਦਿਨ ਮੈਂ ਆਪਣੇ ਲੰਘ ਰਿਹਾ ਸੀ ਗਿਆ ਪੈਟਰੋਲ ਪੰਪ ਤੋਂ, ਤੇ ਉੱਥੇ ਇੱਕ ਟਰੱਕ ਚਾਰਜ ਕਰ ਰਿਹਾ ਸੀ, ਮੈਂ ਕਿਹਾ ਚਲੋ ਵੇਖਿਆ ਟਰੱਕ ਜਾ ਕੇ ਪੁੱਛ ਕੇ ਉਹਨਾਂ ਡਰਾਈਵਰ ਨੂੰ, ਤੇ ਮੈਂ ਚਲਾਉਣ ਗਿਆ ਤਾਂ ਆਪਣਾ ਪੰਜਾਬੀ ਮੁੰਡਾ ਹੀ ਚਲਾ ਰਿਹਾ ਸੀ, ਤੇ ਮੈਂ ਉਹਨਾਂ ਗੱਲਾਂ ਕਰ ਰਿਹਾ, ਉਹ ਸਗੋਂ ਤੇਲ ਵਾਲਾ ਟੈਂਕਰ ਸੀ, ਉਹ ਕਹਿੰਦਾ ਕਿਉਂਕਿ ਤੇਲ ਦਾ ਭਾਰ ਬਹੁਤ ਹੁੰਦਾ, ਉਹ ਕਹਿੰਦਾ ਫਿਰ ਮੈਨੂੰ ਚਾਰਜ ਕਰਨਾ ਪੈਂਦਾ ਦੁਪਹਿਰ ਦੇ ਵਿੱਚ ਇੱਕ ਵਾਰੀ, ਤੇ ਵੋਲਵੋ ਦਾ ਟਰੱਕ ਸੀ ਉਹਦੇ ਕੋਲ, ਤੇ ਕਹਿੰਦਾ ਉਹਨਾਂ ਦੀ ਕੰਪਨੀ ਦੇ ਕੋਲ ਮੇਰੇ 5-7 ਨੇ, ਤੇ ਪਰ ਇੱਥੇ ਬੜੀ ਇੱਥੇ ਜਿਹੜੀਆਂ ਆਪਣੀਆਂ ਕੁਰੀਅਰ ਵਾਲੀਆਂ ਕੰਪਨੀਆਂ ਨੇ, ਫੈਡਐਕਸ ਤੇ ਪਿਊਰੋਲੇਟਰ ਤੇ DHL, ਉਹਨਾਂ ਦੇ ਵਿੱਚ ਬਹੁਤ ਵੱਡੀ ਜਾ ਰਹੇ ਨੇ, ਜਿੱਥੇ ਮੇਰਾ ਦਫ਼ਤਰ ਹੈ ਉੱਥੇ ਲਾਗੇ ਛਾਗੇ ਨਾ ਟਰੱਕਾਂ ਦਾ ਬਹੁਤ ਬਿਜ਼ਨਸ ਹੈ, ਤੇ ਉੱਥੇ ਟਰੱਕਾਂ ਦੀਆਂ ਡੀਲਰਸ਼ਿਪ ਬਹੁਤ ਨੇ, ਜਿਹੜੇ ਟਰੱਕਾਂ ਦੇ ਡੀਲਰਸ਼ਿਪ ਨੇ ਉਹ ਟਰੱਕ ਮਕੈਨਿਕਾਂ ਨੂੰ ਸਾਰਾ ਦਿਨ ਪਾਰਟ ਸਪਲਾਈ ਕਰਦੇ ਰਹਿੰਦੇ ਆਪਣੀਆਂ ਵੈਨਾਂ ਚ। ਉਹ ਦੋ ਚਾਰ ਵੈਨਾਂ ਨੇ ਜਿਹੜੀਆਂ ਮੈਂ ਰੋਜ਼ ਦੇਖਦਾ, ਜਿਹੜੀਆਂ ਪਾਰਟ ਡਿਲੀਵਰੀ ਦੀਆਂ ਲੋਕਲ ਨੇ, ਸਾਰੀਆਂ ਹੁਣ ਇਲੈਕਟ੍ਰਿਕ ਨੇ
0: ਜੀ। ਸੋ ਉਹਦੇ ਨਾਲ ਵੀ ਕਾਫੀ ਫਿਰ ਫਰਕ ਪੈ ਜਾਂਦਾ। ਸੋ ਇਹਦੇ ਵਿੱਚ ਕਾਫੀ ਸਮਾਂ ਇਹਨੂੰ ਫਿਰ ਵੱਧ ਵੀ ਲੱਗਦਾ ਹੋਊਗਾ, ਈਵਨ ਆਪਾਂ ਗੱਡੀ ਵੀ ਚਾਰਜ ਕਰਨੀ ਹੋਵੇ ਫਾਸਟ ਵਾਲਾ, ਤੁਹਾਨੂੰ ਚਾਰਜਰ ਜੇ ਮਿਲ ਜੇ ਤੇ ਉਹਦੇ ਨਾਲ ਵੀ ਕਹਿੰਦੇ 20 ਮਿੰਟ ਲੱਗ ਜਾਂਦੇ ਆ, ਤੇ ਟਰੱਕ ਨੂੰ ਤਾਂ ਫਿਰ ਬਹੁਤ ਟਾਈਮ ਲੱਗਦਾ ਹੋਊਗਾ।
1: ਹਾਂਜੀ, ਉਹ ਟਰੱਕ ਤੇ ਬੜੀ ਵੱਡੀ ਟੈਕਨੋਲੋਜੀ, ਉਹ ਮਤਲਬ ਟਰੱਕ ਨੂੰ ਇਹ ਉਹ ਜਦੋਂ ਟਰੱਕ ਨੂੰ ਚਾਰਜ ਕਰਦੇ ਆ ਉਹਨਾਂ ਦੇ ਇੱਕ ਨਹੀਂ ਚਾਰਜਰ ਹੁੰਦਾ, ਉਹ ਕਈ ਵਾਰੀ 2 ਜਾਂ 3 ਲਾ ਦਿੰਦੇ ਇਕੱਠੇ।
0: ਹਾਂ ਓਕੇ,
1: ਉਹ ਫਿਰ ਉਹ ਬੈਟਰੀ ਜਿਹੜੀ ਆ ਫਿਰ 3 ਫਿੰਡ ਵੰਡੀ ਹੁੰਦੀ, ਉਹ 3 ਬਰਾਬਰ ਇੱਕੋ ਵਾਰੀ ਚਾਰਜ ਹੋਣ ਲੱਗ ਪੈਂਦੀਆਂ, 2 ਵਾਰੀ ਹੋਣ ਲੱਗ ਪੈਂਦੀ ਆ, ਤੇ ਉਹਨਾਂ ਦੇ ਚਾਰਜਿੰਗ ਦਾ ਰੇਟ ਵੀ ਇੱਡੀ ਜ਼ਿਆਦਾ ਹੁੰਦਾ ਇਹਨਾਂ ਨਾਲੋਂ ਕਾਰਾਂ ਨਾਲੋਂ, ਉਹਦੀ ਬੈਟਰੀ ਕਿਉਂਕਿ ਵੱਡੀ ਹੁੰਦੀ ਆ। ਤੇ ਮਤਲਬ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ, ਚਾਈਨਾ ਦੀ, ਈਵਨ ਇੰਡੀਆ ਦੇ ਵਿੱਚ ਵੀ ਉਹਨਾਂ ਨੇ, ਸਰਕਾਰ ਨੇ ਪ੍ਰੋਗਰਾਮ ਉਲੀਕਿਆ, ਉਹ 100 ਕਰੋੜ ਸੋਰੀ 11,000 ਕਰੋੜ ਲਗ ਰਹੇ, ਜਿਹੜਾ ਉਹਨਾਂ ਨੇ ਜਿਹੜੀਆਂ ਸਾਡੇ ਕਮਰਸ਼ੀਅਲ ਬੱਸਾਂ ਤੇ ਕਮਰਸ਼ੀਅਲ ਟਰੱਕ ਨੇ ਉਹਨਾਂ ਨੂੰ ਇਲੈਕਟ੍ਰਿਕ ਚ ਲਿਜਾਣ ਲਈ, ਕਿਉਂਕਿ ਇੰਡੀਆ ਤਾਂ ਤੇਲ ਬਾਹਰੋਂ ਲੈਂਦਾ ਤੇ ਆ ਖਾੜੀ ਚ ਜੰਗ ਲੱਗਣ ਨਾਲ ਇੰਡੀਆ ਦੇ ਬਹੁਤ ਕਾਫੀ ਮਾੜੇ ਹਾਲ ਹੋਏ। ਤੇ ਇਸ ਲਈ ਇੰਡੀਅਨ ਗੌਰਮੈਂਟ ਵੀ ਤਕਰੀਬਨ 11,000 ਕਰੋੜ ਰੁਪਈਏ ਦਾ ਦੇ ਰਹੀ ਹੈ ਇਨਸੈਂਟਿਵ ਹੈਵੀ ਕਮਰਸ਼ੀਅਲ ਜਿਹੜੇ ਵਹੀਕਲ ਨੇ ਉਹਨਾਂ ਨੂੰ। ਸੋ ਇਹ ਪੂਰੀ ਦੁਨੀਆਂ ਚ ਚੱਲ ਰਿਹਾ ਤੇ ਇਹਦਾ ਬਹੁਤ ਵੱਡਾ ਅਸਰ ਪਏਗਾ
0: ਜੀ। ਬਿਲਕੁਲ, ਹਰ ਇੱਕ ਦੇਸ਼ ਦੇ ਵਿੱਚ ਇਹੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਬੱਸਾਂ ਟਰੱਕਾਂ ਤੱਕ ਵੀ ਇਹ ਚੀਜ਼ ਪਹੁੰਚਾਈ ਜਾਵੇ। ਸੋ ਇੱਥੇ ਵੀ ਕਾਫੀ ਕੰਪਨੀਆਂ ਆਪਾਂ ਵੇਖਿਆ ਕਿ ਆਪਣੇ ਆਪਣੇ ਪੱਧਰ ਦੇ ਉੱਤੇ ਬੜੇ ਉਹਨਾਂ ਨੇ ਐਕਸਪੈਰੀਮੈਂਟ ਵੀ ਕੀਤੇ ਨੇ, ਬੜੇ ਸਾਰੇ ਟ੍ਰਾਇਲ ਚੱਲ ਰਹੇ ਨੇ, ਅਤੇ ਹੁਣ ਅਲੱਗ ਅਲੱਗ ਜਿਹੜੀ ਇੰਡਸਟਰੀਜ਼ ਨੇ ਉਹਨਾਂ ਦੇ ਵੱਲੋਂ ਹੈਲਪ ਵੀ ਕੀਤੀ ਜਾ ਰਹੀ ਆ। ਸੋ ਕਾਫੀ ਸਾਰੀਆਂ ਖਬਰਾਂ ਆਉਂਦੀਆਂ ਅਤੇ ਰਹਿੰਦੀਆਂ ਨੇ ਡੇ ਟੂ ਡੇ, ਇਹਦਾ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਵਧੂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਹਾਂ, ਫਿਲਹਾਲ ਹਰਡਲ ਜਿਹੜੇ ਨੇ ਉਹ ਆਪਾਂ ਵੇਖਦੇ ਹੀ ਹਾਂ ਕਿ ਕਾਫੀ ਨੇ।
1: ਬਿਲਕੁਲ ਜੀ, ਬਿਲਕੁਲ। ਕੱਲ ਦੀ ਖਬਰ ਸੀ ਚੇਨਈ ਦੀ, ਮਦਰਾਸ ਦੀ, ਬਈ ਉਹਨਾਂ ਨੇ 120 ਬੱਸਾਂ ਇਲੈਕਟ੍ਰਿਕ ਸ਼ੁਰੂ ਕੀਤੀਆਂ ਤੇ 14 ਮਹੀਨਿਆਂ ਦੇ ਵਿੱਚ ਉਹਨਾਂ ਬੱਸਾਂ ਨੇ 3 ਕਰੋੜ ਕਿਲੋਮੀਟਰ ਦਾ ਸਫ਼ਰ ਕੀਤਾ ਤੇ ਨਾਲੇ ਉਹਨਾਂ ਨੇ 1 ਕਰੋੜ ਡੀਜ਼ਲ ਬਚਾਇਆ। 1 ਕਰੋੜ ਡੀਜ਼ਲ ਦਾ ਮਤਲਬ ਬਣ ਗਿਆ ਉੱਥੇ 95 ਰੁਪਏ ਨੂੰ ਡੀਜ਼ਲ ਹੈ, 95 ਕਰੋੜ ਦੀ ਬੱਚਤ ਹੋਈ ਉਹਨਾਂ ਨੇ ਸਿਟੀ ਵਾਲਿਆਂ ਨੂੰ। ਫਿਰ ਪਿਛਲੀ ਉਹਨਾਂ ਨੇ ਬਿਜਲੀ ਚਲਾਈ ਤੇ ਇਲੈਕਟ ਉਹ ਲਾਈ, ਜਿਹੜੀ ਬਿਜਲੀ ਦੀ ਕੋਸਟ ਪੈਂਦੀ ਉਹ ਤਕਰੀਬਨ 10% ਪੈਂਦੀ ਹੈ। ਸੋ ਜੇ ਤੁਸੀਂ 100 ਕਰੋੜ ਦੀ ਬੱਚਤ ਕਰਦੇ ਹੋ ਤੇ ਤੁਹਾਡਾ 10 ਕਰੋੜ ਬਿਜਲੀ ਤੇ ਲੱਗਦਾ, ਸੋ 90% ਤੁਹਾਡੇ ਪੈਸੇ ਬਚ ਜਾਂਦੇ ਨੇ। ਚੰਡੀਗੜ੍ਹ ਜਿਹੜੀ ਤਕਰੀਬਨ ਉਹਨਾਂ ਦੀ ਸਾਰੀਆਂ ਬੱਸਾਂ ਇਲੈਕਟ੍ਰਿਕ ਦੀ ਹੋ ਗਈਆਂ ਤਕਰੀਬਨ 300 ਦੇ ਕਰੀਬ, ਤੇ ਉਹਨਾਂ ਨੂੰ ਵੀ ਉਹ ਸਾਲ ਦੀ ਜਿਹੜੀ ਹੈ 100 ਕਰੋੜ ਦੀ ਬੱਚਤ ਹੋ ਰਹੀ ਹੈ ਡੀਜ਼ਲ ਤੋਂ।
0: ਸੋ ਕਾਫੀ ਵੱਡੀ ਬੱਚਤ ਹੈ, ਨਾ ਕਿ ਸਿਰਫ ਵਾਤਾਵਰਨ ਨੂੰ,
1: ਬਿਲਕੁਲ ਬਿਲਕੁਲ।
0: ਆਪਾਂ ਵੇਖਦੇ ਹਾਂ ਕਿ ਜਿਹੜਾ ਤੁਹਾਡੀ ਜਿਹੜੀ ਕੋਸਟ ਆ, ਤੁਹਾਡੀ ਰਨਿੰਗ ਕੋਸਟ ਆ, ਉਹਦੇ 'ਚ ਵੀ ਫਾਇਦਾ। ਪਰ ਹਾਲੇ ਫਿਲਹਾਲ ਇਸ ਇੰਡਸਟਰੀ ਦੇ ਵਿੱਚ ਇਹ ਵੀ ਇੱਕ ਰੌਲਾ ਪੈ ਰਿਹਾ ਹੈ ਕਿ ਜਿਹੜੇ ਵੱਡੇ ਵਾਹਨ ਨੇ, ਬੱਸਾਂ ਹੋ ਗਈਆਂ, ਟਰੱਕ ਹੋ ਗਈਆਂ, ਇਹ ਸ਼ੁਰੂ ਦੇ ਵਿੱਚ ਮਹਿੰਗੇ ਪੈਂਦੇ ਨੇ, ਦੂਸਰਿਆਂ ਦੇ ਨਾਲੋਂ ਜ਼ਿਆਦਾ ਮਹਿੰਗੇ, ਇਸ ਕਰਕੇ ਵੀ ਕਰਨੀ ਕਤਰਾਉਂਦੇ ਨੇ ਲੋਕ।
1: ਹਾਂਜੀ, ਇਹ ਤੁਹਾਡੀ ਗੱਲ ਜ਼ਰੂਰ ਹੈ, ਮਹਿੰਗੇ ਪੈਂਦੇ ਨੇ, ਪਰ ਕਿਉਂਕਿ ਉਹਨਾਂ ਦਾ ਡੀਜ਼ਲ ਦਾ ਖਰਚਾ ਇੰਨਾ ਘੱਟ ਜਾਂਦਾ ਹੈ। ਜਿੱਦਾਂ ਹੁਣ ਬੱਸਾਂ ਦੀ ਆਪਾਂ ਗੱਲ ਕੀਤੀ, ਬੱਸ ਸਾਰੀ ਦਿਨ ਚੱਲਦੀ ਹੈ, ਸੋ ਉਹਦੀ ਡੀਜ਼ਲ ਦੀ ਖਪਤ ਬਹੁਤ ਹੈ। ਸੋ ਉਹਨਾਂ ਨੂੰ ਉਸ ਪੱਖ ਤੋਂ ਫਾਇਦਾ ਹੁੰਦਾ ਹੈ, ਉਹਨਾਂ ਦੀ ਬੱਚਤ ਬਹੁਤ ਘੱਟ ਜਾਂਦੀ ਹੈ। ਤੇ ਬਹੁਤ ਸਾਰੀਆਂ ਬੈਂਕਾਂ ਨੇ ਜਿਹੜੀਆਂ ਤੁਹਾਨੂੰ ਲੋਨ ਦਿੰਦੀਆਂ ਨੇ ਜਾਂ ਸਰਕਾਰਾਂ ਦਿੰਦੀਆਂ ਨੇ ਵੀ ਤੁਸੀਂ ਜਿਹੜੀ ਡੀਜ਼ਲ ਦੀ ਬੱਚਤ ਹੈ ਉਹਦੇ ਨਾਲ ਹੀ ਆਪਣਾ ਜਿਹੜਾ ਲੋਨ ਉਹਦਾ ਲਾ ਲਓ। ਸਾਡੇ ਲਾਗੇ ਸ਼ਹਿਰ ਬ੍ਰੈਮਟਨ ਹੈ, ਤੇ ਬ੍ਰੈਮਟਨ ਤਕਰੀਬਨ ਕੈਨੇਡਾ 'ਚ ਸਭ ਤੋਂ ਵੱਧ ਇਹਨਾਂ ਕੋਲ ਇਲੈਕਟ੍ਰਿਕ ਬੱਸਾਂ ਨੇ, ਤੇ ਉਹਨਾਂ ਕੋਲ ਮੇਰੇ 500 ਬੱਸ ਹੈ ਤੇ ਉਹਨਾਂ ਨੇ ਤਕਰੀਬਨ 50 ਤੋਂ ਵੱਧ ਚੱਲ ਰਹੀਆਂ ਨੇ, ਉਹਨਾਂ ਨੇ ਸਾਰੀ ਦੀਆਂ ਸਾਰੀਆਂ 5 ਸਾਲਾਂ 'ਚ ਬਦਲ ਕੇ ਇਲੈਕਟ੍ਰਿਕ ਕਰ ਦੇਣੀਆਂ। ਸੋ ਹਰ ਥਾਂ 'ਤੇ ਚੱਲ ਰਹੀਆਂ ਨੇ, ਹੁਣ ਇਹ ਮਤਲਬ ਕਿੰਤੂ ਪ੍ਰੰਤੂ ਵਾਲੀ ਸਟੇਜ ਲੰਘ ਗਈ ਵੀ ਇਹ ਟੈਕਨੋਲੋਜੀ ਚੱਲੂ ਜਾਂ ਨਾ ਚੱਲੂ। ਹੁਣ ਬਹੁਤ ਦੁਨੀਆਂ 'ਚ 1 ਮਿਲੀਅਨ ਤੋਂ ਵੱਧ ਇਲੈਕਟ੍ਰਿਕ ਬੱਸਾਂ ਅਤੇ ਇਲੈਕਟ੍ਰਿਕ ਵੱਡੇ ਟਰੱਕ ਚੱਲ ਰਹੇ ਨੇ ਆਲਰੇਡੀ ਦੁਨੀਆਂ 'ਚ, 10 ਲੱਖ ਦੇ ਕਰੀਬ।
0: ਸੋ ਕੀ ਇਹਦੇ ਬਾਰੇ ਕੋਈ ਕੀ ਕਹਿੰਦੇ ਨੇ ਡਾਟੇ, ਫਿਰ ਕਿੰਨਾ ਕੁ ਫਰਕ ਪਿਆ ਇਸ ਚੀਜ਼ ਦੇ ਨਾਲ ਵਾਤਾਵਰਨ ਦੇ ਸੰਬੰਧ?
1: ਤਕਰੀਬਨ ਜਿੰਨੀਆਂ ਦੁਨੀਆਂ 'ਚ ਇਲੈਕਟ੍ਰਿਕ ਕਾਰਾਂ, ਬੱਸਾਂ ਅਤੇ ਸਕੂਟਰ ਅਤੇ ਸਾਰਾ ਕੁਝ ਚੱਲ ਰਿਹਾ, ਉਹਨਾਂ ਨੇ ਆਪਣੇ ਤੇਲ ਦੀ ਜਿਹੜੀ ਡਿਮਾਂਡ ਹੈ ਉਹ ਹਰ ਰੋਜ਼ ਦੀ ਕੋਈ 3.5 ਮਿਲੀਅਨ ਬੈਰਲ ਪਰ ਡੇ, ਇੱਕ ਬੈਰਲ 'ਚ 160 ਲੀਟਰ ਹੁੰਦੇ ਆ, ਉਹਨਾਂ ਨੇ 3.5 million ਬੈਰਲ ਜਿਹੜੇ ਸੀ ਰੋਜ਼ ਦੀ ਖਤਮ ਕੀਤੀ ਹੋਈ ਹੈ।
0: ਵਾਹ, ਸੋ ਇਹ ਕਾਫੀ ਵੱਡੀ ਬਚਤ ਹੋ ਗਈ। ਸੋ ਇਹ ਆ ਵੀ ਇੱਕਦਮ ਤਾਂ ਨਹੀਂ, ਪਰ ਹੌਲੀ ਹੌਲੀ ਇਹ ਇਸ ਪਾਸੇ ਨੂੰ ਜੇਕਰ ਦੁਨੀਆ ਵੱਧਦੀ ਆ ਤਾਂ ਕਾਫੀ ਹੱਦ ਤੱਕ ਉਸ ਚੀਜ਼ ਦੇ ਨਾਲ ਆਪਾਂ ਨੂੰ ਫਾਇਦਾ ਵਾਤਾਵਰਣ ਸੰਬੰਧੀ ਵੀ ਅਤੇ ਜੇਬ ਪੱਖੋਂ ਵੀ, ਸੋ ਹੋਰ ਵੀ ਮੁਨਾਫੇ ਦਾਇਕ ਚੀਜ਼ਾਂ ਹੋ ਸਕਦੀਆਂ ਨੇ। ਜਿੱਦਾਂ ਮੈਂ ਇੱਥੇ ਆਸਟ੍ਰੇਲੀਆ ਦੇ ਵੀ ਅੰਕੜੇ ਵੇਖ ਰਿਹਾ ਕਿ 24 ਦੇ ਮੁਕਾਬਲੇ 25 ਦੇ ਵਿੱਚ ਕਹਿੰਦੇ ਨੇ ਕਿ ਬੜੀ ਤੇਜ਼ੀ ਦੇ ਨਾਲ ਵਧੀ ਇਹ ਵਾਲੀ ਮਾਰਕੀਟ। ਕਾਫੀ ਪ੍ਰੋਮਿਸਿੰਗ ਡਾਟੇ ਸਾਹਮਣੇ ਆਏ, 50% ਦਾ ਵਾਧਾ ਵੇਖਿਆ ਗਿਆ 25 ਦੇ ਵਿੱਚ। ਐਗਜੈਕਟਲੀ 408 ਜਿਹੜੇ ਰਜਿਸਟਰਡ ਇਲੈਕਟ੍ਰਿਕ ਟਰੱਕ ਸੀ ਉਹ ਓਪਰੇਟ ਕਰ ਰਹੇ ਸੀ, ਪਰ ਉਸ ਤੋਂ ਬਾਅਦ ਹੁਣ 26 ਦੇ ਵਿੱਚ ਕਹਿੰਦੇ ਨੇ ਕਿ ਥੋੜ੍ਹੀ ਜਿਹੀ ਜ਼ਰੂਰ ਵੇਖਣ ਦੇ ਵਿੱਚ ਆਇਆ ਕਿ ਗਰੋਥ ਦੇ ਵਿੱਚ ਫਰਕ ਪਿਆ। ਜੇਕਰ ਆਪਾਂ ਕੋਵਿਡ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਫਿਰ ਤਾਂ ਬਹੁਤ ਵੱਡਾ ਵਾਧਾ ਵਾ ਉਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ, ਪਰ ਜੇ ਆਪਾਂ ਫਿਲਹਾਲ ਥੋੜ੍ਹੇ ਸਮੇਂ ਪਿੱਛੇ ਤੱਕ ਨਾ ਯਾਨੀ ਕਿ ਪਿਛਲੇ ਵਰ੍ਹੇ ਨਾਲ ਕੰਪੇਅਰ ਕਰੀਏ ਤਾਂ ਉੱਥੇ ਕਹਿੰਦੇ ਨੇ ਕਿ ਬ੍ਰੇਕ ਲੱਗੀ, ਹਾਲੇ ਕਾਫੀ ਕੁਛ ਕਰਨਾ ਇੱਥੇ ਬਾਕੀ ਹੈ। ਲੋਕਾਂ ਨੂੰ ਵੱਡੀ ਗੱਲ ਤਾਂ ਆ ਵੀ ਐਜੂਕੇਟ ਕਰਨਾ ਬਾਕੀ ਹੈ। ਬਾਕੀ ਇਹ ਵੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤੀਆਂ ਦੁਨੀਆਂ ਦੀਆਂ ਮੈਂ ਵੇਖ ਰਿਹਾ ਸਰਕਾਰਾਂ ਵੀ ਇਸ ਪਾਸੇ ਨੂੰ ਕੋਈ ਬਹੁਤਾ ਨੰਨਾ ਨਹੀਂ ਧਰ ਰਹੀਆਂ।
1: ਹਾਂਜੀ ਹਾਂ, ਪਰ ਫਿਰ ਵੀ ਤਬਦੀਲੀ ਕੋ ਪ੍ਰਾਈਵੇਟ ਸੈਕਟਰ ਬਹੁਤ ਚਲਾ ਰਿਹਾ। ਅੱਜ ਦੀ ਖਬਰ ਸੀ ਵੀ ਚਾਈਨਾ ਵਾਲਿਆਂ ਨੇ ਕਿਹਾ ਵੀ ਸਾਡਾ ਪੀਕ ਆਇਲ ਕਹਿੰਦੇ ਵੀ ਜਦੋਂ ਤੁਹਾਡਾ ਡਿਮਾਂਡ ਆਇਲ ਦੀ ਪੀਕ ਤੇ ਹੋ ਜਾਏਗੀ। ਚਾਈਨਾ ਵਾਲੇ ਨੇ ਕਿਹਾ ਵੀ ਸਾਡੀ ਜਿਹੜੀ ਪੀਕ ਡਿਮਾਂਡ ਸੀ, ਵੱਧ ਤੋਂ ਵੱਧ ਆਇਲ ਦੀ ਡਿਮਾਂਡ ਸੀ, ਉਹ ਪਿਛਲੇ ਸਾਲ ਸੀ, ਹੁਣ ਅਸੀਂ ਘਟਣੀ ਸ਼ੁਰੂ ਹੋ ਗਈ। ਤੇ ਚਾਈਨਾ ਏਡਾ ਵੱਡਾ ਆ ਤੇ ਇਸ ਲਈ ਦੁਨੀਆਂ ਦੀ ਸਭ ਤੋਂ ਵੱਡੀ ਆਟੋ ਮਾਰਕੀਟ ਹੈ, ਸੋ ਇਕੱਲੇ ਚਾਈਨਾ ਦੇ ਵਿੱਚ ਘਟਣ ਦੇ ਨਾਲ ਹੀ ਬਹੁਤ ਵੱਡਾ ਫਰਕ ਪਏਗਾ। ਤੇ ਮੇਰੇ ਖਿਆਲ ਦੁਨੀਆਂ ਦੀ ਜਿਹੜੀ ਪੀਕ ਹੈ ਨਾ ਆਇਲ, ਉਹ ਵੀ 2 ਸਾਲ 'ਚ ਪੂਰੀ ਆ ਜਾਣੀ ਆ, ਉਹ ਤੋਂ ਬਾਅਦ ਤੇਲ ਦੀ ਕੰਸਮਪਸ਼ਨ ਬੜੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਜਾਏਗੀ।
0: ਸੋ ਉਹਦੇ ਨਾਲ ਕਾਫੀ ਫਿਰ ਫਰਕ ਪੈ ਜਾਊਗਾ। ਸੋ ਇਹ ਵੀ ਆਪਾਂ ਵੇਖ ਰਹੇ ਹਾਂ ਕਿ ਬਹੁਤੀਆਂ ਲੜਾਈਆਂ ਜਿਹੜੀਆਂ ਨੇ ਉਹ ਹੈ ਹੀ ਤੇਲ ਦੀਆਂ, ਸੋ ਬਿਹਤਰ ਆ ਵੀ ਇਸ ਪਾਸੇ ਨੂੰ ਜੇਕਰ ਗੱਲਾਂ ਬਾਤਾਂ ਆ ਜਾਣ ਤਾਂ ਫਿਰ ਕਾਫੀ ਹੱਦ ਤੱਕ ਆਸਾਨੀ ਹੋਣ ਦੇ ਆਸਾਰ ਨੇ। ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਆਪਾਂ ਇਸ ਸੰਬੰਧ 'ਚ ਬਾਈ ਸਾਂਝੀ ਕਰ ਸਕੀਏ, ਜਿਹੜੀ ਸਾਡੇ ਕੋਲ ਕਾਫੀ ਸਾਰੇ ਟਰੱਕਾਂ ਵਾਲੇ ਵੀਰ ਵੀ ਸੁਣਦੇ ਨੇ ਉਹਨਾਂ ਦੇ ਕੰਮ ਆਉਣ ਵਾਲੀ ਕੋਈ ਗੱਲਬਾਤ?
1: ਹਾਂਜੀ ਬਿਲਕੁਲ, ਆਪਾਂ ਨੂੰ ਬਸ ਇਹੀ ਆ ਵੀ ਤੁਹਾਨੂੰ ਨਵੀਂ ਟੈਕਨੋਲੋਜੀ, ਜੇ ਤੁਹਾਡੇ ਜਿਹੜੇ ਟਰੱਕਾਂ ਦੀਆਂ ਆਪਣੀਆਂ ਪੰਜਾਬੀਆਂ ਦੀਆਂ ਕੰਪਨੀਆਂ ਨੇ, ਮੈਂ ਉਹਨਾਂ ਨੂੰ ਵੀ ਇਹੀ ਕਹਾਂਗਾ ਵੀ ਤੁਸੀਂ ਵੀ ਜਿਹੜਾ ਵੀ ਤੁਹਾਡਾ ਜੇ ਡੀਲਰ ਨਾਲ ਡੀਲ ਕਰਦੇ ਆ, ਤੁਸੀਂ ਐਕਸਪਲੋਰ ਕਰੋ ਵੀ ਤੁਹਾਡਾ ਜਿਹੜਾ ਟਰੱਕ ਆ ਜਿਹੜਾ ਤੁਹਾਡਾ ਯਾਰਡ ਦੇ ਵਿੱਚ ਸ਼ੰਟਿੰਗ ਕਰਦਾ, ਜਿਹੜਾ ਜਾਂਦਾ ਹੀ ਨਹੀਂ ਯਾਰਡ ਦੇ ਵਿੱਚੋਂ ਬਾਹਰ, ਇੱਕ ਟਰੱਕ ਇੱਧਰੋਂ ਫੜ ਕੇ ਉੱਧਰ ਲਾਤਾ, ਜਾਂ ਜਿਹੜੇ ਤੁਹਾਡੇ ਲੋਕਲ ਰੂਟ ਵਾਲੇ ਨੇ ਜਿਹਨਾਂ ਨੇ ਡਿਲੀਵਰੀਆਂ ਕਰਨੀਆਂ ਨੇ 8 ਘੰਟਿਆਂ ਦੇ ਵਿੱਚ, ਉਹੀ 200-400 ਕਿਲੋਮੀਟਰ ਵੀ ਨਹੀਂ ਚੱਲਣਾ, ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਇਹਨੂੰ ਤੇ ਤਬਦੀਲ ਕਰੋ, ਇਹਦੇ ਨਾਲ ਤੁਹਾਡਾ ਖਰਚਾ ਘਟੇਗਾ, ਤੁਹਾਡਾ ਪ੍ਰੋਫਿਟ ਵਧੇਗਾ, ਕਿਉਂਕਿ ਟਰੱਕਾਂ ਦੀ ਲਾਈਫ ਤਾਂ ਬਹੁਤ ਲੰਬੀ ਹੁੰਦੀ ਹੈ, ਜੇ ਉਹਦੀ ਇਨੀਸ਼ੀਅਲ ਕੋਸਟ ਜ਼ਿਆਦਾ ਵੀ ਆ, ਉਹ ਤੁਹਾਡੇ ਡੀਜ਼ਲ ਦੇ ਖਰਚੇ ਨਾਲ ਬੱਚਤ ਨੂੰ ਉਹਦੇ 'ਚ ਪੂਰੀ ਹੋ ਜਾਏਗੀ।
0: ਜੀ, ਸੋ ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਐਕਸਪੈਰੀਮੈਂਟ ਤੁਸੀਂ ਜੇ ਵੇਖੋ ਤੇ ਤੁਹਾਡੇ ਸਟੇਟ ਵਾਈਜ਼ ਚੱਲ ਰਹੇ ਨੇ। ਹਾਲਾਂਕਿ ਵਿਕਟੋਰੀਆ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ, ਕਈਆਂ ਰਿਪੋਰਟਾਂ ਦੇ ਵਿੱਚ ਜ਼ਰੂਰ ਦੱਸਿਆ ਗਿਆ, ਪਰ ਜੇ ਆਪਾਂ ਨਿਊ ਸਾਊਥ ਵੇਲ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਵਗੈਰਾ ਦੀ ਜੇ ਗੱਲ ਕਰੀਏ ਤਾਂ ਇੱਥੇ ਕਾਫੀ ਈਵਨ ਕੰਪਨੀਆਂ ਜਿਹੜੀਆਂ ਨੇ ਉਹ ਆਪਣੇ ਐਕਸਪੈਰੀਮੈਂਟ ਲਗਾਤਾਰ ਕਰ ਰਹੀਆਂ ਨੇ। ਸੋ ਕਿਹੜੇ ਤਰੀਕੇ ਦੇ ਨਾਲ ਇਸ ਪਾਸੇ ਨੂੰ ਹੋਰ ਵਧੇਰੇ ਕਦਮ ਪੁੱਟੇ ਜਾ ਸਕਦੇ ਨੇ। ਬਹੁਤ ਸ਼ੁਕਰੀਆ ਭਾਈ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ। ਸੋ ਵਾਤਾਵਰਣ ਦੇ ਸੰਬੰਧੀ ਸਾਡੇ ਨਾਲ ਇਹ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆ ਕੇ ਜਾਣਕਾਰੀ ਸਾਂਝੀ ਕਰਦੇ ਨੇ, ਅਤੇ ਫਿਲਹਾਲ ਅੱਜ ਦੇ ਦਿਨ ਦੀ ਜੇ ਜਾਣਕਾਰੀ ਟਰੱਕਾਂ ਦੇ ਬਾਰੇ, ਟਰੱਕ ਇੰਡਸਟਰੀ ਦੇ ਬਾਰੇ ਅਤੇ ਉਹਨਾਂ ਦੇ ਬਿਜਲੀ 'ਤੇ ਚੱਲਣ ਵਾਲੇ ਟਰੱਕਾਂ ਦੇ ਬਾਰੇ। ਸੋ ਆਉਣ ਵਾਲੇ ਸਮੇਂ ਦੀ ਇੱਕ ਸੱਚਾਈ ਹੋ ਸਕਦੀ ਆ, ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਹਲੇ ਸਮਾਂ ਤਾਂ ਲੱਗੂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਚਾਰ ਚੁਫੇਰੇ ਇਹੋ ਹੀ ਵੱਡੀ ਗਿਣਤੀ ਦੇ ਵਿੱਚ ਦਿਖਣ, ਯਾਨੀ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨ ਦਿਖਣ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ। ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋਗੇ। ਜੇ ਪਸੰਦ ਕਰ ਰਹੇ ਹੋ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674।
2: On ਰੋਡਸ ਓਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ 54,990 ਡਾਲਰ, BYD Z-Line 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਹਾਂਜੀ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਦਿੱਲੀ ਮੇ ਘਰ ਪਰ ਮੇਰੀ ਬਹਿਨ ਬਸ ਇੱਕ ਰੰਗ ਦੇਖਤੇ ਹੀ ਸਮਝ ਆਤੀ ਹੈ ਕਿ ਉਸੇ ਆਪਣੀ ਪਸੰਦ ਕੀ ਸਾੜੀ ਮਿਲ ਗਈ ਹੈ ਤੋ ਚਾਹੇ ਵੋ ਉਸ ਬਹਿਨ ਕੇ ਲਿਏ ਹੋ ਜੋ ਚੁਣਨੇ ਮੇ ਥੋੜਾ ਵਕਤ ਲਗਾਤੀ ਹੈ ਯਾ ਉਸ ਬਹਿਨ ਕੇ ਲਿਏ ਜੋ ਪਹਿਲੇ ਸੇ ਆਪਣਾ ਮਨ ਬਣਾ ਚੁਕੀ ਹੈ ਰਿਮਿਟਲੀ ਕੇ ਜ਼ਰੀਏ ਪੈਸੇ ਭੇਜਣਾ ਸਿਰਫ ਇੱਕ ਮਨੀ ਟ੍ਰਾਂਸਫਰ ਨਹੀਂ ਉਸਸੇ ਕਹੀਂ ਬੜ ਕਰ ਹੈ ਕਿਉਂਕਿ ਜਬ ਪੈਸਾ ਆਗੇ ਬੜਤਾ ਹੈ ਤੋ ਜ਼ਿੰਦਗੀ ਵੀ ਆਗੇ ਬੜਤੀ ਹੈ ਰਿਮਿਟਲੀ ਦੁਨੀਆ ਭਰ ਮੇ ਪੈਸੇ ਭੇਜੇ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: Boys Entertainment presents Bol Paave Na Bol.
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਇਸੇ ਦੀ ਕਿਵੇਂ ਕੱਟਾਂਗੇ, ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ।
3: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522
4: ਤੇ। ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ। ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ, ਖੰਭ ਵੀ ਉਹਦੇ ਝੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ, ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣੋ, ਸਾਧੂ ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ? ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂਗੀ, ਕਿ ਮੇਰੇ ਵੀ ਖੰਭ ਫਿਰ ਤੋਂ ਸੋਹਣੇ ਉਸੇ ਤਰੀਕੇ ਨਾਲ ਹੋਣਗੇ, ਮੈਂ ਫਿਰ ਤੋਂ ਫਰਤੀਲੀ ਹੋਵਾਂਗੀ। ਸਾਧੂ ਜਿਹੜਾ ਇਹ ਤਾਂ ਜਾਣ ਸਕਦਾ ਸੀ ਉਸ ਚਿੜੀ ਨੂੰ ਦੇਖ ਕੇ ਕਿ ਇਸਦੇ ਪਿਛਲੇ ਕਰਮ ਕਿੱਦਾਂ ਦੇ ਰਹੇ ਨੇ, ਪਰ ਚਿੜੀ ਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਅੱਗੇ ਤੇਰੇ ਨਾਲ ਕੀ ਹੋਣਾ, ਪਿਛਲੇ ਕਰਮਾਂ ਤੋਂ ਤਾਂ ਮੈਂ ਜਾਣੂ ਹਾਂ। ਮੈਂ ਇੱਦਾਂ ਕਰਦਾ, ਮੈਂ ਆਪਣੇ ਗੁਰੂ ਕੋਲ ਚੱਲਿਆ, ਗੁਰੂ ਨੂੰ ਜਾ ਕੇ ਪੁੱਛਾਂਗਾ ਅਤੇ ਫਿਰ ਤੈਨੂੰ ਆ ਕੇ ਦੱਸੂ। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ, ਜੀ ਕੀ ਸਮਾਧਾਨ ਹੋ ਸਕਦਾ? ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ। ਅਗਲੇ 7 ਸਾਲ ਇੱਕ ਕਸ਼ਟ 'ਚੋਂ ਨਿਕਲੂਗੀ ਤਾਂ ਦੂਜਾ ਕਸ਼ਟ ਸ਼ੁਰੂ ਹੋਊਗਾ। ਇਸ ਦੀ ਜ਼ਿੰਦਗੀ ਦੇ ਵਿੱਚ ਅਗਲੇ 7 ਸਾਲ ਦੁੱਖ ਹੀ ਦੁੱਖ ਨੇ। ਸਾਧੂ ਨੂੰ ਤਰਸ ਆਇਆ, ਕਹਿਣ ਲੱਗਾ, ਗੁਰੂ ਜੀ ਕੋਈ ਤਾਂ ਰਾਹ ਹੋਊਗਾ, ਕੋਈ ਤਾਂ ਹੱਲ ਹੋਊਗਾ। ਗੁਰੂ ਜੀ ਆਖਣ ਲੱਗੇ ਵੀ ਹੱਲ ਤਾਂ ਇੱਕ ਹੈ, ਇੱਕ ਮੰਤਰ ਹੈ, ਤੁਸੀਂ ਚਿੜੀ ਨੂੰ ਦੱਸ ਦਿਓ, ਜੇ ਉਹਨੂੰ ਠੀਕ ਲੱਗਿਆ ਤੇ ਉਹ ਮੰਤਰ ਪੜ੍ਹ ਲਿਆ ਕਰੂਗੀ। ਸਾਧੂ ਨੂੰ ਮੰਤਰ ਦੇ ਦਿੱਤਾ ਜਾਂਦਾ ਤੇ ਉਹ ਮੰਤਰ ਜਾ ਕੇ ਉਹ ਚਿੜੀ ਨੂੰ ਦੇ ਦਿੰਦਾ। ਇਹ ਮੰਤਰ ਸੀਗਾ ਕਿ ਹਰ ਸਮੇਂ ਜੋ ਵੀ ਹੋਵੇ ਕਹਿਣਾ ਵਾ ਵੀ ਸ਼ੁਕਰ ਆ ਤੇਰਾ ਰੱਬਾ, ਧੰਨਵਾਦ ਪਰਮਾਤਮਾ। ਹੁਣ ਚਿੜੀ ਨੂੰ ਜਦੋਂ ਇਹ ਮੰਤਰ ਦਿੱਤਾ ਜਾਂਦਾ ਉਹ ਸੁਣਦੀ ਹੈ। ਬੇਮਾਂਜੇ ਦੇ ਨਾਲ ਉਹ ਉਦਣ ਤੋਂ ਹੀ ਉਹ ਮੰਤਰ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ। ਜੋ ਵੀ ਹੋਣਾ ਉਸ ਚਿੜੀ ਨੇ ਕਹਿੰਦੇ ਰਹਿਣਾ, ਸ਼ੁਕਰ ਆ ਰੱਬਾ, ਸ਼ੁਕਰ ਆ ਰੱਬਾ। ਸ਼ੁਰੂ ਦੇ ਵਿੱਚ ਤਾਂ ਚਿੜੀ ਨੇ ਨਾ ਬੜੇ ਬੇਈਮਾਨੀ ਦੇ ਨਾਲ ਸ਼ੁਕਰ ਕਰਨਾ ਰੱਬ ਦਾ, ਨਾਲ ਉਹਨੂੰ ਪਤਾ ਵੀ ਲੱਗਣਾ ਵੀ ਸਾਹਮਣੇ ਮੈਥੋਂ ਕੁਝ ਹੈ ਨਹੀਂ, ਮੈਂ ਸ਼ੁਕਰ ਕਰੀ ਜਾਂਦੀ, ਹਾਲੇ ਤੱਕ ਤਾਂ ਕੁਝ ਮਿਲਿਆ ਵੀ ਨਹੀਂ, ਸ਼ੁਕਰ ਕਿਸ ਚੀਜ਼ ਦਾ ਕਰ ਰਹੀ। ਪਰ ਹੌਲੀ ਹੌਲੀ ਚਿੜੀ ਨੇ ਹਰ ਇੱਕ ਪਲ ਦੇ ਨਾਲ, ਹਰ ਇੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਨੀ ਉਹਦੇ ਨਾਲ ਉਸਨੇ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦੋ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਬਾਅਦ ਉਹ ਸਾਧੂ ਕਿਸੇ ਹੋਰ ਜੰਗਲ 'ਚੋਂ ਲੰਘਦਾ ਸੀ। ਹਰਿਆ ਭਰਿਆ ਜੰਗਲ, ਆਸੇ ਪਾਸੇ ਤਲਾਅ, ਇੱਕ ਬੜੀ ਹੀ ਸੋਹਣੀ ਚਿੜੀ ਜਿਹੜੀ ਗਾ ਰਹੀ ਸੀ। ਸਾਧੂ ਦੇਖ ਕੇ ਹੈਰਾਨ ਹੋਇਆ, ਇਹ ਚਿੜੀ ਤਾਂ ਉਹੀ ਰੇਗਿਸਤਾਨ ਵਾਲੀ ਚਿੜੀ ਹੈ, ਇਹਦੇ 'ਤੇ ਹਾਲੇ 7 ਸਾਲ ਹੋਰ ਬੜਾ ਦੁੱਖ ਸੀ।
ਇਹ ਠੀਕ ਕਿੱਦਾਂ ਹੋ ਗਈ, ਇੱਥੇ ਕਿੱਦਾਂ ਆ ਗਈ। ਵਾਪਸ ਆਪਣੇ ਗੁਰੂ ਕੋਲ ਗਿਆ ਉਹ ਸਾਧੂ ਜਗਿਆਸਾ ਦੇ ਵਿੱਚ ਕਿ ਗੁਰੂ ਜੀ ਤੁਸੀਂ ਤਾਂ ਕਿਹਾ ਸੀਗਾ ਕਿ 7 ਸਾਲ ਹਾਲੇ ਉਹਦੇ ਨਾਲ ਇੱਦਾਂ ਕੁਝ ਹੀ ਹੋਣਾ, 7 ਸਾਲ ਹਾਲੇ ਉਹਨੇ ਹੋਰ ਬੜੇ ਦੁੱਖ ਭੋਗਣੇ ਨੇ। ਤੇ ਗੁਰੂ ਜੀ ਕਹਿਣ ਲੱਗੇ ਜਿਹੜਾ ਮੰਤਰ ਦਿੱਤਾ ਸੀਗਾ ਨਾ ਉਹਨੇ ਸਾਰਾ ਕੁਝ ਕੱਟਤਾ। ਸਾਧੂ ਥੋੜਾ ਸਮਝ ਗਿਆ ਸੀ ਕਿ ਇਹ 7 ਸਾਲਾਂ ਦਾ ਬੰਧਨ 7 ਦਿਨਾਂ ਚ ਕਿਵੇਂ ਮੁੱਕ ਗਿਆ। ਗੁਰੂ ਜੀ ਦੱਸਣ ਲੱਗੇ ਕਿ ਜਦੋਂ ਤੂੰ ਚਿੜੀ ਨੂੰ ਉਹ ਮੰਤਰ ਦਿੱਤਾ ਨਾ ਤੇ ਉਹ ਚਿੜੀ ਹਰ ਪਲ ਸ਼ੁਕਰ ਕਰਨ ਲੱਗ ਪਈ, ਪਰ ਉਸਨੇ ਹਿੰਮਤ ਨਹੀਂ ਛੱਡੀ, ਹਿੰਮਤ ਕਰਦੀ ਰਹੀ। ਇੱਕ ਦਿਨ ਇਸੇ ਹਿੰਮਤ ਦੇ ਵਿੱਚ ਕਿ ਇਸ ਰੇਗਿਸਤਾਨ ਤੋਂ ਉੱਡ ਕੇ ਕਿਤੇ ਹੋਰ ਜਾਣੀ ਆ, ਗਰਮੀ ਇੰਨੀ ਸੀ ਖੰਭ ਕੰਬ ਨਹੀਂ ਕੀਤੇ ਸਿੱਧਾ ਰੇਤ ਦੇ ਉੱਪਰ ਜਾ ਡਿੱਗੀ। ਗਰਮ ਰੇਤ ਫਿਰ ਵੀ ਚਿੜੀ ਨੇ ਡਿੱਗਦੇ ਸਾਰੇ ਹੋ ਗਿਆ, ਸ਼ੁਕਰ ਆ ਪਰਮਾਤਮਾ ਜੇ ਡਿੱਗ ਗਿਆ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੋਊ। ਇੰਨੇ ਚਿਰ ਨੂੰ ਇੱਕ ਬਾਜ਼ ਆਉਂਦਾ, ਝਪੱਟਾ ਮਾਰਦਾ, ਚਿੜੀ ਨੂੰ ਫੜਦਾ ਤੇ ਨਾਲ ਲੈ ਕੇ ਉੱਡ ਜਾਂਦਾ। ਉਹ ਚਿੜੀ ਉਦੋਂ ਵੀ ਜਦੋਂ ਬਾਜ਼ ਦੇ ਮੂੰਹ ਦੇ ਵਿੱਚ ਸੀਗੀ ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ, ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ਼ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲੋਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਇਹ ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਚਿੜੀ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ। ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤੇ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰੇ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਆ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ। ਇੱਥੋਂ ਤੱਕ ਕਿ ਸਿਰਪਿੜ ਹੋਈ ਹੈ ਉਹਦਾ ਵੀ, ਜੇ ਡਿੱਗ ਗਏ ਹੋ ਉਸ ਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸ ਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸ ਦਾ ਵੀ, ਸ਼ੁਕਰ ਕਰਦੇ ਰਹੋ ਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤੇ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫੀ ਚੀਜ਼ਾਂ, ਉਹ ਕਾਫੀ ਨਿਆਮਤਾਂ, ਕਾਫੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ। ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ, ਪਰ ਥੋੜਾ ਥੋੜਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਏਗੀ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: Smith's Lane by Movac ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 ਸਪਟੈਂਬਰ। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: on roads on us campaign sirf simit samay layi, hun nava BYD kar le aao shandar drive away offers de naal. BYD C-Lion 7 premium sirf $54,990, BYD C-Lion 8 dynamic FWD sirf $56,990, te BYD Shark 6 premium sirf $57,900. ek khas offer 31 to 30 September 2026 tak order karan wale layi hai, delivery 31 October 2026 tak. ho jankari layi aaj hi BYD Caroline Springs naal sampark karo and mention radio hanji. BYD, on roads on us. Conditions apply.
7: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 ਤੇ।
8: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਅਸਲ ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮਰੀਕਾ ਦਾ ਸਾਥ ਦਿਓ, ਅਮਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ ਜ਼ਾਰ ਦੇ ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ ਉਹਦਾ ਤਖਤਾ ਪਲਟ ਕਰਤਾ ਸੀ ਦੂਜਾ ਇੱਕ ਅਕਤੂਬਰ ਕ੍ਰਾਂਤੀ ਅਕਤੂਬਰ ਕ੍ਰਾਂਤੀ ਜਿਹੜਾ ਵਲਾਦੀਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ ਵਲਾਦੀਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ ਵਲਾਦੀਮੀਰ ਲੈਨਿਨ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ ਲੈਨਿਨ ਪਹਿਲੀ ਵਾਰ ਬਣਦਾ ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ ਸਮਾਜਵਾਦ ਦੀ ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਹਿਣ ਲਿਆ ਕਿਹਾ ਜਾਣ ਲੱਗ ਪਿਆ ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ ਬਲੱਡੀ ਸੰਡੇ ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ ਜਦੋਂ ਤੱਕ USSR ਬਣਿਆ ਨਹੀਂ ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ ਬਣਾਇਆ ਹੋਇਆ ਸੀ ਸੰਗਠਨ ਬੱਧ ਕੀਤਾ ਹੋਇਆ ਸੀ ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ ਪੂੰਜੀਵਦੀ ਵੀ ਸੀ ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ ਰੈੱਡ ਆਰਮੀ ਆਮ ਲੋਕਾਂ ਦੀ ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ ਫਿਰ ਮਾਸਕੋ ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ ਅਤੇ ਪੂੰਜੀਵਦੀਆਂ ਦੇ ਵੀ ਧਿਆਨ ਹੈ ਨਹੀਂ ਸੀ ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿੰਨ ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ ਤਿੱਤਰ ਪੁੱਤਰ ਹੋ ਰਹੇ ਸੀ ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ ਅਰਥ ਵਿਵਸਥਾ ਤਬਾਹ ਹੋ ਗਈ ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੁਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ, ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਖ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੀਨੀਆ ਨੇ ਲਗਾਤੀ ਸੀ। ਲਿਥੀਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ। ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ ਯੂ ਐਸ ਐਸ ਆਰ ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ ਯੂ ਐਸ ਐਸ ਆਰ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰਸਤਰੀਕਾ, ਪੈਰਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ ਲਿਥੀਨੀਆ ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ ਯੂ ਐਸ ਐਸ ਆਰ ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਔਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ ਅਗਸਤ 91 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ। ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐਸ ਐਸ ਆਰ ਦੇ ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ। ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ
रूस ही नहीं बल्कि पूरी दुनिया हुण तक मान रही सीगी क्योंकि सैकेंड वर्ल्ड वार का सब तो बड़ा विलन इस वैसटर्न मीडिया ने किनू बना के खड़ा किया है हिटलर नू एडोल्फ हिटलर नू हिटलर दी मौत दे पिछे कारण कौन सी सोवियत यूनियन उस वक्त स्टैलिन या उन्हां दीआं फौजां उन्हां ने मारिया सी हिटलर पहला हिटलर नू आंदे तां उन्हां ने अंदर आई जा आई जा आई जा जदों अंदर आ गया तो फिर उन्हां दा रसद पानी खिंच के खो के तो उहदी आर्मी भजा भजा के फिर कुटिया फिर मारिया हिटलर नू उन्हां दे उहदी बंकर दे विच सोवियत यूनियन हुण तक यह सोच रहा सीगा कि दुनिया का राखा कौन सोवियत यूनियन ते सोवियत यूनियन दे अगे अमेरिका आके किमें बीण यह बजा गया कि देखो जी जापान दे उत्ते अटैक करके तो असी बचाया दुनिया ने यह जड़ा एक बहुत बड़ा एक कारण सी क्योंकि डिसाइडिंग फैक्टर सी क्योंकि अमेरिका दे अटैक करन तो बाद जापान ने गोडे टेकते सी और एक टाइम यह भी सीगा जदों सोवियत यूनियन ते जापान दे दरम्यान अटैक लड़ाई चली सीगी और सोवियत यूनियन उन्हूं हार गया सी रूस उस जंग नूं हार गया सीगा इनफैक्ट यह कहा जाता है कि आधुनिक इतिहास दे विच किसे यूरोपी मुल्क ने किसे एशियन मुल्क तो हार खाधी होवे तां उह उही इकलौती जंग सीगी सो जापान जिने रूस नूं हराया ते उस जापान नूं अमेरिका ने गोडे लवाते इस करके अमेरिका उस दिन तो चौधरी बन गया दैट वॉज वन रीज़न दूसरा एक सब तो बड़ा रीज़न सीगा कोल्ड वॉर शीत युद्ध जिन्हों आप कह लें पढ़िया होना है तुम इतिहास की किताबों से कि 1947 तो 1991 तक सोवियत संघ के टुटन तक अमेरिका ते रूस एक दूसरे के खिलाफ हथियारों के नाल नहीं लड़े पर कुछ इस तरीके दे नाल लड़े कि दुनिया दे विच उहदे असर देखण नूं मिले सीगे उहदे विच कोल्ड वार जिहदे च हथियारां दी वरतों तां नहीं हुई पर हाँ एक दूसरे तो अगे निकलण दी एक दूसरे तो बेहतर होण दी जिहड़ी एक दौड़ सीगी एक दूसरे तो बेहतर साबित करन दी जिहड़ी एक दौड़ सीगी उहदे च इह दोनों देश एक दूजे नूं पटकनी दिंदे रहे सब तो प्रमुख जिहड़ी सीगी कोल्ड वार दीआं घटनावां उहनां च इक तां बर्लिन जिहड़ा जर्मनी दा राजधानी शहर सी उहदी नाकाबंदी करके ना अमेरिका रशिया ने बहुत गलत किया स्टालिन सीगा उस वक्त स्टालिन ने बर्लिन दे सारे जमीनी रस्ते बंद करते 1948 तो 49 दे विचकार पर अमेरिका ते उहदे साथियों ने हवाई हमले किए ते 11 महीने जिहड़ा ये नाकाबंदी जिहड़ी रशिया ने करके रखी सीगी उहनू फेल करता ते दूसरी आलमी जंग दे विच ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ ਜਿਹੜਾ ਰਸ਼ੀਆ ਦੇ ਅਗੇਂਸਟ ਸੀ ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ ਨਹੀਂ ਤਾਂ ਜਰਮਨੀ ਵੀ ਖਤਮ ਸੀਗਾ ਫਿਰ ਇਹ ਤੋਂ ਦੋ ਤਿੰਨ ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਰੂ ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ ਸਪੇਸ ਵਾਰ ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ
ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ

0: ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਮਜ਼ੂਇਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖਿੰਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ ਹੈ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ, ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ, ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ। 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ, ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼।

0: ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au on roads honors campaign sirf seemit samay layi hun nava byd kar le aao shandar drive away offers de naal byd c lion 7 premium sirf $54,990 byd c lion 8 dynamic fwd sirf $55,990 te byd shark 6 premium sirf $57,900 ek khas offer 1 august to 30 september 2026 tak order karan walyan layi hai delivery 31 october 2026 tak hor jankari layi aaj hi byd caroline springs naal sampark karo and mention radio hanji byd on roads honors Conditions apply.
1: दिल्ली विच करे मेरी भैन वो बस एक रंग देख के समझ जाती है कि उसनु अपनी पसंद की साड़ी मिल गई है इसलिए भावे तुहाडी भैन नु अपनी पसंद चुनने लई वक्त लगता होवे जां उसने पहला ही अपना मन बना लिया होवे रिमिटली राही अपने घर पैसे भेजना सिर्फ एक लेन देन नहीं है

0: ਰੇਡੀਓ ਹਾਂਜੀ 1674 ਦੋਸਤੋ, ਇਹ ਸੋਹਣਾ ਜਿਹਾ ਸਾਊਂਡ ਰਿਲੈਕਸਿੰਗ ਜਿਹਾ ਮਿਊਜ਼ਿਕ ਤੁਹਾਨੂੰ ਤਾਂ ਸੁਣਾਇਆ ਵਾਂ ਕਿਉਂਕਿ ਮਾਈਗ੍ਰੇਸ਼ਨ ਦੇ ਹਾਲਾਤ ਥੋੜ੍ਹੇ ਜਿਹੇ ਉੱਤੇ ਥੱਲੇ ਹੋਏ ਪਏ ਨੇ ਰੀਸੈਂਟ ਦੇ ਵਿੱਚ, ਵਾਹਵਾ ਚੱਲਣ ਡਿਆ ਸੀ ਜਿਉਂ ਆ ਨਵਾਂ ਕਿਹੜਾ ਫਾਈਨੈਂਸ਼ੀਅਲ ਈਅਰ ਕਹਿ ਦਿੰਦੇ ਇਹਨੂੰ, ਜਦੋਂ ਦਾ ਇਹ ਸ਼ੁਰੂ ਹੋਇਆ ਕਾਫੀ ਸਾਰੇ ਚੇਂਜਿਸ ਆ ਰਹੇ ਨੇ, ਨਿੱਤ ਦਿਨ ਚੜ੍ਹਦੇ ਨੂੰ ਕੁਛ ਨਾ ਕੁਛ ਸੁਣਨ ਨੂੰ ਮਿਲਦਾ ਵੀ ਅੱਜ ਆਹ ਵਾਲਾ ਵੀਜ਼ਾ ਇੱਧਰ ਨੂੰ ਚੱਲ ਗਿਆ ਜੇ, ਅੱਜ ਉਹ ਵਾਲਾ ਵੀਜ਼ਾ ਇੱਧਰ ਨੂੰ ਆ ਗਿਆ ਜੇ, ਇਹਦੀ ਡੇਟ ਅੱਗੇ ਚੱਲ ਗਈ, ਇਹਦੀ ਡੇਟ ਪਿੱਛੇ ਚੱਲ ਗਈ, ਇਹਦੀ ਫੀਸ ਉੱਥੋਂ ਇੱਥੇ ਚੱਲ ਗਈ, ਇਹਦੇ ਰਿਫਿਊਜ਼ਲ ਵੱਧ ਗਏ, ਉਹਦੇ ਘੱਟ ਗਏ, ਕਾਫੀ ਕੁਛ ਚੱਲਣ ਡਿਆ। ਕੋਈ ਨਾ ਕੋਈ ਨਿਊਜ਼ ਜਿੱਥੇ ਵੀ ਚੱਲ ਜਾਈਏ ਸੁਣਨ ਨੂੰ ਮਿਲ ਹੀ ਜਾਂਦੀ, ਕਿਉਂਕਿ ਆਫਟਰ ਆਲ ਆਪਾਂ ਸਾਰੇ ਮਾਈਗ੍ਰੈਂਟਸ ਐਂਡ ਡਜ਼ਨਟ ਮੈਟਰ, ਆਪਾਂ PR ਹੋ ਚੁੱਕੇ ਹਾਂ ਕਿ ਨਹੀਂ। ਅਤੇ ਇਹਦੇ ਸਿਲਸਿਲੇ ਦੇ ਵਿੱਚ ਹੀ ਮਨੀਸ਼ਾ ਬਟਾਨੀ ਜੀ ਪਹੁੰਚੇ ਨੇ ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ, ਥੋੜ੍ਹਾ ਜਿਹਾ ਸਾਨੂੰ ਕਲੀਅਰ ਕਰਨਗੇ ਚੀਜ਼ਾਂ ਨੂੰ ਜਿਹੜੀਆਂ ਆਪਾਂ ਸੁਣ ਰਹੇ ਹਾਂ ਮਾਰਕੀਟ ਦੇ ਵਿੱਚ। ਨਾਲ ਦੀ ਨਾਲ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਵੀ ਵੇਖ ਸਕਦੇ ਹੋ ਲਾਈਵ 'ਤੇ, ਜੇ ਇਸ ਤੋਂ ਬਾਅਦ ਤੁਸੀਂ ਸਾਡਾ ਸੁਣੋਗੇ ਪ੍ਰੋਗਰਾਮ ਫਿਰ ਤੋਂ ਤਾਂ ਫਿਰ ਉਹ ਰਿਪੀਟਿਡ ਹੋਊਗਾ। ਅੱਜ ਲਾਈਵ ਹੈ ਜੀ, ਅੱਜ ਥਰਸਡੇ ਦਾ ਦਿਨ ਆ, 27 ਤਰੀਕ ਹੈ ਅਤੇ ਸ਼ਾਮ ਦੇ 4:08 ਹੋ ਚੁੱਕੇ ਨੇ ਜੀ। ਮਨੀਸ਼ਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਕਿੱਦਾਂ ਠੀਕ ਠਾਕ ਜੀ?
1: ਥੈਂਕ ਯੂ ਬਲਕੀਰਤ, ਬਿਲਕੁਲ ਠੀਕ ਠਾਕ, ਬਹੁਤ ਹੀ
0: ਐਕੜੇ ਬੱਸ ਜੀ ਹੋ ਜਾਂਦੀ ਹੈ ਨਾ ਕੰਮ ਕਰ ਕਰਕੇ,
1: ਹੈ ਨਾ, ਅਸੀਂ ਸਾਰੇ ਕੰਮ ਕਰ ਕਰਕੇ ਯੂ نو એનર્ਜੀ ਡਾਊਨ ਹੋ ਜਾਂਦੀ ਹੈ ਇਸ ਟਾਈਮ ਤੱਕ,
0: ਸਾਰੀ એનર્ਜੀ ਇਧਰ ਉਧਰ ਲਾ ਦਿੰਦਾ ਬੰਦਾ
1: ਸਾਰੀ એનર્ਜੀ। ਕਲਾਇੰਟਸ ਨੂੰ ਦੱਸਣਾ ਪੈਂਦਾ ਹੈ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਬਹੁਤ ਸਾਰੇ ਕਲਾਇੰਟਸ ਪੈਨਿਕ ਮੋਡ 'ਚ ਹੈ। 30 ਅਗਸਤ ਨੂੰ ਬਹੁਤ ਜ਼ਿਆਦਾ ਵੀਜ਼ਾਸ ਐਕਸਪਾਇਰ ਹੋ ਰਹੇ ਹੈ ਅਤੇ ਉਹ ਸਾਰੇ ਕੇਸਿਸ,
0: ਤੁਹਾਨੂੰ ਤੇ ਸੇਮ ਸਵਾਲ ਵੀ ਕਈ ਵਾਰੀ 10-10 ਵਾਰੀ ਕੋਈ ਪੁੱਛਦਾ ਹੋਣਾ, ਕਿਉਂਕਿ ਕਾਮਨ ਚੀਜ਼ ਹੈ,
1: ਕਿਉਂਕਿ ਸਾਰਿਆਂ ਦੇ ਸਵਾਲ ਇੱਕੋ ਹੀ ਹੈ, ਕਿਸੇ ਦਾ ਸਟੂਡੈਂਟ ਖਤਮ ਹੋ ਰਿਹਾ ਹੈ, ਕਿਸੇ ਦੀ TR ਖਤਮ ਹੋ ਰਹੀ ਹੈ, ਕਿਸੇ ਦਾ 482 ਪਿਆ ਹੋਇਆ ਹੈ, ਤੇ ਸਵਾਲ ਘੁੰਮ ਫਿਰ ਕੇ ਇੱਕੋ ਹੀ ਹੁੰਦੇ ਆ।
0: ਅੱਛਾ, ਇਹ ਵੀ ਕਿੱਡੀ ਵੱਡੀ ਚੀਜ਼ ਹੈ ਨਾ ਜੇ ਸੋਚਿਆ ਜਾਵੇ ਤੇ ਕਿ ਸੇਮ ਸਵਾਲ ਤੁਹਾਨੂੰ ਰੋਜ਼ ਪੁੱਛ ਰਹੇ ਨੇ ਸੋ ਮੈਨੀ ਟਾਈਮਸ, ਤੇ ਤੁਸੀਂ ਉਹਦਾ ਜਵਾਬ ਦੇਣਾ ਵਾ, ਤੇ ਜਵਾਬ ਵੀ ਤੁਹਾਨੂੰ ਬੜੇ ਹੌਸਲੇ ਜਿਹਾ ਨਾ ਐਂ ਦੇਣਾ ਪੈਣਾ ਕਿ ਜਿੱਦਾਂ ਮੈਂ ਪਹਿਲੀ ਵਾਰੀ ਹੀ ਇਸ ਸਵਾਲ ਦਾ ਜਵਾਬ ਦੇ ਰਹੀ ਕਿ ਜੇ ਤੁਸੀਂ ਥੋੜ੍ਹਾ ਜਿਹਾ ਉਸ ਟੋਨ 'ਚ ਦਿਓ ਤੇ ਫਿਰ ਅਗਲਾ ਸੋਚਦਾ ਵੀ ਯਾਰ ਕਿੱਦਾਂ ਦਾ ਜਵਾਬ ਹੋਇਆ, ਹੈ ਨਾ, ਬੰਦਾ ਥੋੜ੍ਹਾ ਪਿਆਰ ਨਾ ਦੇ ਦੇ।
1: ਹਰ ਬੱਚੇ ਦੀ ਨਾ ਅਲੱਗ ਪਰੇਸ਼ਾਨੀ ਹੁੰਦੀ ਹੈ ਅਤੇ ਹਰ ਬੱਚਾ, ਕੋਈ ਬੱਚੇ ਬਹੁਤ ਕਾਮਲੀ ਸੁਣਨਾ ਚਾਹੁੰਦੇ ਹੈ ਕਿ ਮੈਮ ਤੁਸੀਂ ਕਹਿਤਾ ਤੇ ਹੋ ਜਾਏਗਾ, ਬਹੁਤ ਵਿਸ਼ਵਾਸ ਹੁੰਦਾ ਕਈਆਂ ਨੂੰ, ਤੇ ਕਈ ਬਹੁਤ ਜ਼ਿਆਦਾ ਡਾਊਟ ਵਾਲੇ ਹੁੰਦੇ ਹੈ ਅਤੇ ਉਹ ਹਰ ਲੈਵਲ 'ਤੇ ਅਲੱਗ ਤਰੀਕੇ ਨਾਲ ਸੈਟਿਸਫਾਈ ਕਰਨਾ ਪੈਂਦਾ ਉਹਨਾਂ ਨੂੰ। ਬਟ ਅਸੀਂ ਟਰਾਈ ਕਰਦੇ ਹਾਂ ਕਿ ਜੋ ਉਹਨਾਂ ਦਾ ਮੈਂਟਲ ਕਰਿਓਸਿਟੀ ਹੈ ਉਹਨੂੰ ਥੋੜ੍ਹਾ ਕਾਮ ਡਾਊਨ ਕਰੀਏ ਅਤੇ ਘਰ ਜਾ ਕੇ ਉਹ ਚੈਨ ਦੀ ਨੀਂਦ ਸੋ ਸਕਣ ਕਿ ਅੱਜ ਅਸੀਂ ਏਜੰਟ ਨੂੰ ਮਿਲਾਂ ਹਾਂ ਅਤੇ ਏਜੰਟ ਨੇ ਸਾਨੂੰ ਸਹੀ ਸਲਾਹ ਦਿੱਤੀ ਹੈ ਅਤੇ ਹੁਣ ਸਾਡਾ ਫਿਊਚਰ ਸਿਕਿਓਰ ਹੋ ਜਾਏ।
0: ਨਾਈਸ, ਕਿ ਥੋੜ੍ਹਾ ਜਿਹਾ ਸੈਟੀਸਫਾਈ ਹੋ ਜਾਂਦਾ ਬੰਦਾ।
1: ਅਦਰਵਾਈਜ਼ ਇਹ ਬਹੁਤ ਐਂਕਸ਼ੀਅਸ ਮੋਡ 'ਚ ਹੁੰਦੇ ਹੈ ਕਿ TR ਖਤਮ ਹੋ ਰਹੀ ਹੈ, ਸਟੂਡੈਂਟ ਵੀਜ਼ਾ ਖਤਮ ਹੋ ਰਿਹਾ, TR ਹੁਣ ਬਹੁਤ ਬੱਚਿਆਂ ਨੇ TR ਪਾਣੀ ਸੀ 30 ਅਗਸਤ ਨੂੰ, ਪਰ ਬਹੁਤ ਬੱਚਿਆਂ 'ਤੇ ਬੈਂਡ ਨਹੀਂ ਆਏ
0: ਅਤੇ
1: ਫਿਰ ਉਹ ਹੁਣ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾਉਣਗੇ ਜਾਂ ਕਿਸੇ ਦੇ ਪਾਰਟਨਰ, ਉਹ ਪਾਰਟਨਰ ਦੇ ਜੋ ਵੀ, ਹਰ ਇੱਕ ਦਾ ਆਪਣਾ ਸੋਲਿਊਸ਼ਨ ਹੋਏਗਾ। ਪਰ ਅਗਸਤ ਸਪਟੈਂਬਰ 'ਚ ਬਹੁਤ ਵੀਜ਼ਾਸ ਐਕਸਪਾਇਰ ਹੁੰਦੇ ਹੈ ਅਤੇ ਇਸ ਟਾਈਮ 'ਤੇ ਬਹੁਤ ਸਾਰੇ ਬੱਚੇ ਜਿਹੜੇ ਲਾਸਟ ਮੂਮੈਂਟ 'ਤੇ PT ਛੱਡ ਕੇ ਬੈਠੇ ਹੁੰਦੇ ਹੈ ਅਤੇ ਬਹੁਤ ਹੀ ਸਾਰੇ ਬੱਚੇ ਜਿਨ੍ਹਾਂ ਦੇ PT ਨਹੀਂ ਆਏ, ਅਤੇ ਇਸ ਕਰਕੇ ਤੁਸੀਂ ਘਬਰਾਉਣਾ ਨਹੀਂ ਹੈ। ਈਵਨ ਜੇ ਤੁਸੀਂ ਅੱਜ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਰਹੇ ਹੋ, ਅੱਜ ਤੋਂ ਲੈ ਕੇ ਵੀ ਤੁਹਾਡੇ ਕੋਲ 6 ਮਹੀਨੇ ਹੈ ਜਦੋਂ ਤੁਸੀਂ TR ਪਾ ਸਕਦੇ ਹੋ ਸਟੂਡੈਂਟ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ, ਜੇ ਤੁਹਾਡਾ ਕੋਰਸ ਵੀ ਹੁਣੇ ਖਤਮ ਹੋਇਆ, ਮਤਲਬ ਇਹ ਕੰਬਾਈਂਡ ਹੈ, ਜੇ 6 ਮਹੀਨੇ ਪੁਰਾਣਾ ਕੋਰਸ ਨਹੀਂ ਹੈ, ਰੀਸੈਂਟ ਹੀ ਹੋਇਆ ਹੈ, ਅਤੇ ਕੋਰਸ ਦੀ ਡੇਟ 'ਤੇ ਹੁਣ ਤੋਂ ਵੀ ਤੁਹਾਡੇ ਕੋਲ 6 ਮੰਥਸ ਹੈ, ਅਤੇ ਜੇ ਤੁਹਾਡਾ ਵੀਜ਼ਾ ਖਤਮ ਹੋ ਰਿਹਾ ਪਰ ਤੁਹਾਡਾ ਕੋਰਸ ਫਿਨਿਸ਼ ਨਹੀਂ ਹੋਇਆ, ਅਤੇ ਫਿਰ ਤੁਸੀਂ 2 ਮਹੀਨੇ ਬਾਅਦ ਸਟੂਡੈਂਟ ਵੀਜ਼ਾ ਪਾ ਕੇ ਫਿਰ ਬ੍ਰਿਜਿੰਗ ਵੀਜ਼ਾ ਇਹ 'ਤੇ ਵੀ TR ਪਾ ਸਕਦੇ ਹੋ, ਅਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ, ਤੁਹਾਡੇ ਕੋਲ ਬਹੁਤ ਰਸਤੇ ਹੈਗੇ ਹੈ। ਬਟ ਠੀਕ ਹੈ, ਉਹ ਆਪਣੀ ਜਗ੍ਹਾ ਸਹੀ ਹੈ, ਪਰ ਗਲਤੀ ਵੀ ਤੁਹਾਡੀ ਹੈ ਕਿਉਂਕਿ ਤੁਸੀਂ ਲਾਸਟ ਮੂਮੈਂਟ ਤੱਕ PT ਦੇ ਸਕੋਰ ਛੱਡੇ ਹੈ, ਅੱਜ ਕਿਸੇ ਦਾ 1 ਨੰਬਰ ਘੱਟ ਆ ਰਿਹਾ, ਕਿਸੇ ਦੇ 4 ਨੰਬਰ ਘੱਟ ਆ ਰਹੇ, ਔਰ PTE ਆਲਰੇਡੀ ਬਹੁਤ ਬਿਜ਼ੀ ਹੈ ਕਿਉਂਕਿ 30 ਸਪਟੈਂਬਰ ਤੋਂ ਪਹਿਲਾਂ ਰਾਊਂਡ ਆਉਣਾ 189 ਦਾ, ਇਹ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਲਿਖਿਆ ਹੋਇਆ। ਅਤੇ ਨਾਲੇ ਜਦੋਂ ਤੁਸੀਂ ਘਬਰਾ ਕੇ ਕੋਈ ਵੀ ਚੀਜ਼ ਕਰਦੇ ਹੋ ਨਾ, ਤੁਸੀਂ ਆਪਣੇ 2-4-5 ਨੰਬਰ ਉੱਦਾਂ ਹੀ ਘਟਾ ਦਿੰਦੇ ਹੋ, ਤਾਂ ਜਦੋਂ ਇਹੀ ਚੀਜ਼ ਜੇ ਤੁਸੀਂ 2-3-4 ਮਹੀਨੇ ਪਹਿਲਾਂ ਕੀਤੀ ਹੁੰਦੀ ਤਾਂ 55 ਓਵਰਆਲ ਇਜ਼ ਵੈਰੀ ਵੈਰੀ ਈਜ਼ੀ ਟੂ ਗੈਟ, ਕਈਆਂ ਲਈ ਮੁਸ਼ਕਿਲ ਹੈ, ਦੈਨ ਉਹਨਾਂ ਨੂੰ ਕਲਾਸਿਸ ਲੈਣੀ ਚਾਹੀਦੀ ਸੀ।
0: ਕਿਉਂਕਿ ਕਹਿੰਦੇ ਆ ਨਾ ਵੀ ਕੋਈ ਕੰਮ ਕਰਨਾ ਹੋਵੇ ਤਾਂ ਉਹਦੇ 'ਚ ਸਬਰ ਬਹੁਤ ਜ਼ਰੂਰੀ ਹੈ, ਕਿਉਂਕਿ ਕਾਲੀ ਦੇ ਵਿੱਚ ਹਮੇਸ਼ਾ ਕੁਛ ਨਾ ਕੁਛ ਆਪਾਂ ਗਲਤ ਕਰ ਲੈਂਦੇ ਹਾਂ, ਸੋ ਇੱਥੇ ਵੀ ਇਹੀ ਟੁੱਕਦਾ ਵਾ ਜੀ, ਥੋੜ੍ਹਾ ਹੌਸਲੇ ਨਾਲ ਹੀ ਜੋ ਕਰਨਾ। ਹਾਂ, ਇਹਦੇ 'ਚ ਕਈ ਵਾਰੀ ਕੀ ਹੁੰਦਾ ਕਿ ਬੰਦਾ ਟਾਈਮ ਦੇ ਹਿਸਾਬ ਨਾਲ ਥੋੜਾ ਬੌਂਡ ਜਿਹਾ ਹੋ ਜਾਂਦਾ ਕਿ ਇੰਨੀ ਤਰੀਕ ਤੋਂ ਪਹਿਲਾਂ
1: ਕੰਮਾਂ 'ਚ ਬਿਜ਼ੀ ਹੋ ਜਾਂਦੇ ਆ ਨਾ,
0: ਕੰਮਾਂ 'ਚ ਬਿਲਕੁਲ
1: 30 ਤਰੀਕ ਨੂੰ ਵੀਜ਼ਾ ਖਤਮ ਹੈ ਨਾ, ਫਿਰ 30 ਤਰੀਕ ਨੂੰ ਵੀਜ਼ਾ ਖਤਮ ਹੈ ਤੇ ਅੱਜ ਕੱਲ 'ਚ ਲੱਗੇ ਹੋਏ ਆ ਸਾਰੇ ਜਣੇ ਆਪਣਾ।
0: ਅੱਛਾ, ਇਹ ਵੀ ਇੱਕ ਬੜੀ ਵੱਡੀ ਪ੍ਰੋਬਲਮ ਆ ਨਾ, ਕਿਉਂਕਿ ਆਪਾਂ ਸਾਰੇ ਹੀ ਆ ਉਹਨਾਂ ਦੇ ਵਿੱਚ, ਆਪਾਂ ਵੀ ਇਦਾਂ ਹੀ ਆ, ਕੋਈ ਵੀ ਕੰਮ ਹੈ ਉਹ ਐਂਡ ਤੇ ਆ ਕੇ ਕਰਨਾ ਹੁੰਦਾ, ਜਦੋਂ ਕੰਮ ਡੈਡਲਾਈਨ ਤੇ ਆ ਜਾਵੇ
1: ਤੇ ਐਂਡ ਤੇ ਨੰਬਰ ਨਹੀਂ ਆਉਂਦੇ ਤੇ ਕਾਲਸ ਆ ਰਹੀ ਹੈ, ਮੈਮ ਨੰਬਰ ਨਹੀਂ ਆਏ ਕੀ ਕਰੀਏ, ਮੈਮ ਨੰਬਰ ਨਹੀਂ ਆਏ, ਟੀਆਰ ਨਹੀਂ ਪੈਣੀ। ਆਹੀ ਅੱਜ ਮੈਂ ਸਾਰੀ ਅਪੋਇੰਟਮੈਂਟਸ ਇਹੀ ਹੈਗੀਆਂ ਜਿਹੜੇ ਮੇਰੇ ਬੱਚੇ
0: ਸਾਰੇ ਜਿਨ੍ਹਾਂ ਦੇ ਨੰਬਰ ਨਹੀਂ ਆਏ,
1: ਜਿਹੜੇ ਕੰਮ ਜ਼ਿਆਦਾ ਕਰਦੇ ਨੇ,
0: ਨਲਾਇਕ ਬੱਚਿਆਂ ਦੀ,
1: ਨਲਾਇਕ ਨਹੀਂ ਹੈਗੇ ਆ ਉਹ ਵਿਚਾਰੇ, ਹਾਰਡ ਵਰਕਿੰਗ ਹੈ ਜਿਹੜੇ ਬਹੁਤ ਕੰਮ ਕਰ ਰਹੇ ਹੈ, ਕੋਈ ਟਰੱਕ ਤੇ ਬੈਠਾ ਹੈ, ਕੋਈ ਕੰਕਰੀਟ ਪਾ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ, ਤੇ ਆਈ ਥਿੰਕ ਉਹਨਾਂ ਨੇ ਐਂਡ ਤੱਕ ਛੱਡਤੇ ਕੰਮ ਹੈ। ਨਲਾਇਕ ਵੀ ਹੈਗੀ ਹੈ ਜਿਨ੍ਹਾਂ ਨੇ ਕਸਮ ਖਾਧੀ ਅਸੀਂ ਪੜ੍ਹਨਾ ਹੀ ਨਹੀਂ ਹੈ।
0: ਹਾਂ, ਜ਼ਰੂਰੀ ਥੋੜਾ ਕਿ ਬੰਦਾ ਉਸ ਪਾਸੇ ਨਲਾਇਕ ਹੋ ਸਕਦਾ।
1: ਹਾਂ
0: ਨਲਾਇਕੀਆਂ ਦੇ ਬਹੁਤ ਸਾਰੇ,
1: ਮੈਂ ਤੇ ਕਹਿ ਦਿੰਦੀ ਹਾਂ ਮੇਰੇ ਲਈ ਤਾਂ ਚਲੋ ਛੋਟੇ ਆ ਸਾਰੇ,
0: ਮੈਂ ਵੀ ਤੁਹਾਡੇ ਹਿਸਾਬ ਨਾਲ ਹੀ ਗਿਆ ਵਾ, ਤੁਸੀਂ ਕਹਿ ਸਕਦੇ ਹੋ ਆਪਾਂ ਵੀ ਨਲਾਇਕ। ਜੀ ਬਿਲਕੁਲ, ਤੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰ ਲੈਂਦੇ ਹਾਂ ਕਿ ਜਿਹੜਾ ਹੁਣ ਤਾਂ ਚਲੋ ਥੋੜ੍ਹੇ ਦਿਨ ਰਹਿ ਗਏ, ਆ ਵੀ ਮਹੀਨਾ ਐਂਡ 'ਤੇ ਹੀ ਆ, ਤਿੰਨ ਚਾਰ ਦਿਨ 'ਚ ਮੁੱਕਣ ਵਾਲਾ ਵਾ, ਅਤੇ ਨੈਕਸਟ ਮੰਥ ਜਿਹੜਾ ਅਨਾਊਂਸਮੈਂਟ ਕੀਤੀ ਸੀ ਇਹਨਾਂ ਨੇ ਵਾਵਾ ਪਹਿਲਾਂ ਦੀ, ਕਿ ਰਾਊਂਡ ਜਿਹੜਾ ਆਉਣਾ ਸੀਗਾ 189 ਦਾ,
1: 189 ਦੇ ਰਾਊਂਡ ਜਿਹੜਾ ਆਏਗਾ, ਕਿਉਂਕਿ ਉੱਥੇ ਲਿਖਿਆ ਹੋਇਆ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਕਿ ਬਾਏ 30th ਆਫ ਸੈਪਟੈਂਬਰ 189 ਦਾ ਰਾਊਂਡ ਆਏਗਾ। ਹੁਣ ਉਸ ਤੋਂ ਬਾਅਦ ਇੱਕ ਮਿਨਿਸਟੀਰੀਅਲ ਡਾਇਰੈਕਸ਼ਨ ਆ ਗਈ ਹੈ, ਸਾਰੀ ਦੁਨੀਆਂ ਨੂੰ ਪਤਾ ਹੈ ਅਤੇ ਬਹੁਤ ਟਿਕਟੋਕਸ ਤੁਸੀਂ ਸਾਰੇ ਸੁਣ ਚੁੱਕੇ ਹੋ, ਮੇਰੇ ਤੋਂ ਜ਼ਿਆਦਾ ਰਿਸਰਚ ਇਹਨਾਂ ਨੇ ਕੀਤੀ ਹੋਣੀ ਹੈ ਕਿ ਉਹਦੇ ਵਿੱਚ ਕੰਸਟਰਕਸ਼ਨ ਨੂੰ ਅਤੇ ਔਨ ਸ਼ੋਰ ਬੱਚਿਆਂ ਨੂੰ ਸਾਰਿਆਂ ਨੂੰ ਪ੍ਰਾਇਰਿਟੀ ਮਿਲਣੀ ਹੈ। ਹੁਣ ਇਹਨਾਂ ਨੂੰ ਬਹੁਤ ਸਾਰਿਆਂ ਨੂੰ ਬਹੁਤ ਡਾਊਟ ਰਹਿੰਦਾ ਕਿ ਜਦੋਂ ਤੁਹਾਡੇ ਪੁਆਇੰਟਸ ਚੇਂਜ ਹੁੰਦੇ ਹੈ, ਪੁਰਾਣੀ EOI ਕਿੱਦਾਂ ਹੁੰਦੀ ਹੈ। ਸਭ ਤੋਂ ਇੰਪੋਰਟੈਂਟ ਗੱਲ, ਜੇ ਤੁਸੀਂ EOI ਅਪਡੇਟ ਕਰ ਰਹੇ ਹੋ ਪਰ ਤੁਹਾਡੇ ਪੁਆਇੰਟ ਚੇਂਜ ਨਹੀਂ ਹੋ ਰਹੇ, ਤੁਸੀਂ ਕਿਊ 'ਚ ਹੀ ਰਹਿੰਦੇ ਹੋ। ਅੱਜ ਤੁਸੀਂ EOI ਪਾਈ ਹੈ 1 ਸਾਲ ਪਹਿਲਾਂ, ਅਤੇ ਅੱਜ ਤੁਸੀਂ PT ਅਪਡੇਟ ਕਰਤਾ, ਅੱਜ ਤੁਸੀਂ ਆਪਣਾ ਨਾਟੀ ਅਪਡੇਟ ਕਰਤਾ, ਮਤਲਬ ਤੁਹਾਡੇ ਪੁਆਇੰਟ ਚੇਂਜ ਹੋ ਗਏ, ਤੁਹਾਡੀ ਪੋਜੀਸ਼ਨ ਕਿਊ ਤੋਂ ਹਿੱਲ ਗਈ। ਠੀਕ ਹੈ, ਜਦੋਂ ਏਜ ਦੇ ਪੁਆਇੰਟ ਆਟੋਮੈਟਿਕਲੀ ਅਪਡੇਟ ਹੁੰਦੇ ਹੈ, ਵਰਕ ਐਕਸਪੀਰੀਅੰਸ ਦੇ ਪੁਆਇੰਟ ਆਟੋਮੈਟਿਕਲੀ ਅਪਡੇਟ ਹੁੰਦੇ ਹੈ, ਇਸ ਕਰਕੇ ਜਦੋਂ ਤੁਸੀਂ ਲੌਗਇਨ ਕਰ ਰਹੇ ਹੋ, ਤੁਸੀਂ ਆਪਣਾ PT ਕੁਛ ਅਪਡੇਟ ਕਰ ਰਹੇ ਹੋ, ਨਾਟੀ ਕਰ ਰਹੇ ਹੋ, ਕੁਛ ਵੀ ਅਪਡੇਟ, ਵਰਕ ਐਕਸਪੀਰੀਅੰਸ ਦੇ ਪੁਆਇੰਟ ਕਰ ਰਹੇ ਹੋ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਦ ਮੂਮੈਂਟ ਯੂ ਚੇਂਜ ਦ ਪੁਆਇੰਟਸ, ਯੋਰ ਡੇਟ ਆਫ ਇਫੈਕਟ ਚੇਂਜਿਸ, ਤੇ ਇਟ ਅਫੈਕਟਸ ਯੋਰ ਕਿਊ। ਬਟ ਜੇ ਤੁਸੀਂ ਸਿਰਫ ਆਪਣੀ ਐਕਸਪਾਇਰਡ ਸਕਿੱਲ ਅਸੈਸਮੈਂਟ ਅਪਡੇਟ ਕਰ ਰਹੇ ਹੋ, ਤੁਸੀਂ PT ਅਪਡੇਟ ਕਰ ਰਹੇ ਹੋ, ਤੁਹਾਡੀ ਕਿਊ ਨੂੰ ਕੋਈ ਫਰਕ ਨਹੀਂ ਪਏਗਾ।
0: ਓਕੇ,
1: ਠੀਕ ਹੈ, ਹਮੇਸ਼ਾ ਓਲਡ EOIs ਨੂੰ ਪ੍ਰਾਇਰਿਟੀ ਦਿੱਤੀ ਜਾਂਦੀ ਹੈ। ਹੁਣ June 4 ਨੂੰ ਜਿਹੜਾ ਰਾਊਂਡ ਆਇਆ ਸੀ, 65 ਪੁਆਇੰਟਸ ਤੇ ਕਾਰਪੈਂਟਰਸ ਨੂੰ ਇਨਵਾਈਟ ਆਏ ਸੀ, ਤੇ 65 ਪੁਆਇੰਟਸ ਤੇ ਹੀ ਕਾਰਪੈਂਟਰਸ ਨੂੰ ਇਨਵਾਈਟ ਨਹੀਂ ਆਏ ਸੀ।
0: ਉਹ
1: ਉਹਨਾਂ ਨੂੰ ਨਹੀਂ ਆਏ ਸੀ ਜਿਨ੍ਹਾਂ ਨੇ 2-4-5 ਦਿਨ ਪਹਿਲਾਂ EOIs ਪਾਈ, ਬਿਕੋਜ਼ ਦੇ ਵਰ ਨੋਟ ਇਨ ਦਾ ਕਿਊ। ਬਟ ਉਹ ਜਿਹੜੇ ਉਦੋਂ ਬੱਚਿਆਂ ਨੂੰ ਨਹੀਂ ਆਏ ਸੀ, ਨਾਉ ਯੂ ਆਰ ਇਨ ਦਾ ਕਿਊ, ਨਾਉ ਯੂ ਸ਼ੁੱਡ ਗੈਟ ਦਾ ਇਨਵੀਟੇਸ਼ਨ। ਦੈਨ ਜਿਹੜਾ ਇੱਕ ਇਹਨਾਂ ਸਾਰਿਆਂ ਨੂੰ ਬਹੁਤ ਡਾਊਟ ਹੈ ਕਿ EOI ਪਾ ਕੇ ਭੁੱਲ ਜਾਂਦੇ ਆ ਸਾਰੇ। ਇੱਕ ਵਾਰੀ ਤੁਹਾਡੀ EOI ਪੈ ਗਈ ਐਂਡ ਦ ਮੂਮੈਂਟ ਯੂ ਗੈਟ ਇਨਵਾਈਟਿਡ, ਉਸ ਵੇਲੇ ਤੁਹਾਡੀ EOI 60 days ਲਈ ਲੌਕ ਹੋ ਜਾਂਦੀ ਹੈ ਐਂਡ ਯੂ ਕੈਨ ਨੋਟ ਮੇਕ ਐਨੀ ਚੇਂਜਿਸ। ਤੋ ਸਭ ਜ਼ਿਆਦਾ ਜੋ ਹਮਨੇ ਕੇਸਿਸ ਦੇਖੇ ਉਨਮੇ PT ਐਕਸਪਾਇਰਡ ਹੋਤੀ ਹੈ, ਨਾਟੀ ਐਕਸਪਾਇਰ ਹੁੰਦੀ ਹੈ, ਸਕਿੱਲ ਅਸੈਸਮੈਂਟ ਐਕਸਪਾਇਰ ਹੁੰਦੀ ਹੈ, ਬਟ ਉਹਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਉਹ ਤੁਸੀਂ ਰੀਨਿਊ ਕਰਵਾ ਸਕਦੇ ਹੋ। ਬਟ PTE, ਨਾਟੀ ਔਰ ਉਸ ਤੋਂ ਵੀ ਸਭ ਤੋਂ ਵਰਸਟ ਥਿੰਗ ਐਕਸਪੀਰੀਅੰਸ ਹੁੰਦਾ 1 ਸਾਲ ਦਾ, ਉਹ ਕਿਉਂਕਿ EOI ਪੁਰਾਣੀ ਚੱਲ ਰਹੀ ਹੁੰਦੀ ਹੈ, ਉਹ ਆਟੋਮੈਟਿਕਲੀ 3 ਸਾਲ ਦੇ ਪੁਆਇੰਟ ਹੋ ਜਾਂਦੇ ਹੈ, ਜਾਂ ਕੋਈ ਸਿੰਗਲ ਤੇ EOI ਪਾਏ ਸੀ ਮੈਰਿਟ ਤੇ ਆ ਜਾਂਦੇ ਆ। ਇਹ ਕਹਿਣਾ ਬਹੁਤ ਆਸਾਨ ਹੈ ਕਿ ਮੈਮ ਜਦੋਂ ਇਨਵਾਈਟ ਆ ਗਿਆ ਛੱਡ ਦਿੰਦੇ ਆ, ਆਇਆ ਇਨਵਾਈਟ ਨਹੀਂ ਛੱਡਿਆ ਜਾਂਦਾ, ਉਹ ਜੋ ਛੱਡਣ ਦਾ ਦੁੱਖ ਹੈ ਨਾ, ਦੈਟ ਇਜ਼ ਦ ਵਰਸਟ, ਕਿਉਂਕਿ 189 ਤੁਹਾਨੂੰ ਮਿਲ ਗਿਆ, ਉਹ ਮਿਲ ਕੇ ਤੁਹਾਨੂੰ ਛੱਡਣਾ ਪੈ ਰਿਹਾ, ਬਹੁਤ ਦੁੱਖ ਹੈ ਉਹਦਾ। ਇਸ ਲਈ ਆਪਣੇ ਏਜੰਟ ਜਾਂ ਜਿਹਦੇ ਤੋਂ ਤੁਸੀਂ ਆਪ EOI ਪਾਈ ਹੈ ਜਾਂ ਜਿਹਦੇ ਤੋਂ ਵੀ EOI ਪਵਾਈ ਹੈ, ਮੇਕ ਸ਼ੋਰ ਕਰੋ ਤੁਸੀਂ EOI ਦਾ ਡਰਾਫਟ ਮੰਗਾਓ, ਉਹਨੂੰ ਓਪਨ ਕਰੋ, ਚੈੱਕ ਕਰੋ, ਉਹਦੇ ਵਿੱਚ ਹਰ ਡਿਟੇਲ ਚੈੱਕ ਕਰੋ। ਏਜੰਟਸ ਕੋਲ ਵੀ ਗਲਤੀ ਹੋ ਸਕਦੀ ਹੈ, ਵੀ ਆਰ ਆਲ ਹਿਊਮਨਸ, ਟਾਈਪਿੰਗ ਐਰਰ ਕਿਸੇ ਤੋਂ ਵੀ ਹੋ ਸਕਦਾ, ਤੁਸੀਂ ਹਮੇਸ਼ਾ ਆਪਣਾ ਡਰਾਫਟ ਜ਼ਰੂਰ ਚੈੱਕ ਕਰਨਾ, ਉਹ ਡਰਾਫਟ 'ਤੇ ਹੀ ਤੁਹਾਡੀ ਸਾਰੀ ਡਿਟੇਲਸ ਲਿਖੀਆਂ ਹੋਈਆਂ, ਪੜ੍ਹੋ ਅਤੇ ਦੇਖੋ ਜੇ ਕੋਈ ਚੇਂਜਿਸ ਹੈ ਉਹ ਮੈਂਡੇਟਰੀ ਕਰਾਓ, ਕਿਉਂਕਿ ਜਿੱਦਾਂ ਹੀ ਇਨਵਾਈਟ ਆਏਗਾ ਉਹ EOI ਲੌਕ ਹੋ ਜਾਏਗੀ, 60 ਦਿਨ ਲਈ ਉਸ EOI ਨੂੰ ਕੋਈ ਨਹੀਂ ਛੇੜ ਸਕਦਾ।
0: ਓਕੇ, ਅਤੇ ਜੇ ਆਪਾਂ ਜਦੋਂ ਸਕਿੱਲ ਅਸੈਸਮੈਂਟ ਦੀ ਤੁਸੀਂ ਗੱਲ ਕੀਤੀ ਕਿ ਉਹ ਦੁਬਾਰਾ ਚਲੋ ਰੀਅਸੈਸ ਹੋ ਜਾਂਦੀ ਆ, ਅਤੇ ਉਹ ਚੁੱਕ ਲੈਂਦੇ ਐਕਸਪਾਇਰ ਵੀ?
1: ਦੇਖੋ ਜਦੋਂ ਹੁਣ EY ਚ ਲਾਂਚ ਹੋਈ ਹੋਈ ਹੈ ਨਾ, PT ਵੀ ਐਕਸਪਾਇਰ ਹੋ ਰਿਹਾ, ਸਕਿੱਲ ਅਸੈਸਮੈਂਟ ਵੀ ਹੋ ਰਹੀ ਹੈ, ਇਟ ਇਜ਼ ਆਲ ਕੰਪਿਊਟਰਾਈਜ਼ਡ, ਉੱਥੇ ਕੋਈ ਬੰਦੇ ਨਹੀਂ ਬੈਠੇ ਹੋਏ ਕਿ ਬਲਕੀਰਤ ਦੀ ਦੋ EY ਪਈਆਂ, ਬਲਕੀਰਤ ਦਾ ਅੱਜ PT ਅਪਡੇਟ ਹੋ ਗਿਆ, ਉੱਥੇ ਪੁਆਇੰਟ ਬੇਸਡ ਹੈ। ਇਹ ਸਭ ਤੋਂ ਵੱਡਾ ਡਿਫਰੈਂਸ ਜਾਣਨਾ ਬਹੁਤ ਜ਼ਰੂਰੀ ਹੈ। 189 ਇਜ਼ ਹੋਲੀ ਪੁਆਇੰਟ ਬੇਸਡ। ਹੁਣ ਜਦੋਂ ਅਸੀਂ ਪੁਰਾਣੀ EY ਦੀ ਗੱਲ ਕਰੀਏ, ਜੇ ਕਿਸੇ ਨੇ 65 points ਤੇ ਪੁਰਾਣੀ EY ਪਾਈ ਹੋਈ ਹੈ ਪਰ ਕਿਸੇ ਨੇ 80 points ਤੇ ਨਿਊ EY ਪਾਤੀ, ਇਨਵਾਈਟ 80 ਵਾਲੇ ਨੂੰ ਵੀ ਆਏਗਾ।
0: ਓਕੇ, ਮਤਲਬ ਉਹਨਾਂ
1: ਨੇ ਇਨ ਦੈਟ ਕੇਸ ਇਟ ਵੋਂਟ ਮੈਟਰ,
0: ਪ੍ਰੈਫਰੈਂਸ ਜੀ ਵੀ ਕਰਨੀ ਪਿਕ,
1: ਇਟ ਇਜ਼ ਪੁਆਇੰਟ ਬੇਸਡ।
0: ਹਾਂ,
1: ਕਿ ਜਿਹਦੇ ਹਾਇਰ ਪੁਆਇੰਟਸ ਹੈ ਉਹਨੂੰ ਇਨਵਾਈਟ ਆਏਗਾ।
0: ਜੇ ਲੋ ਆ ਤੇ ਫਿਰ ਜਿੰਨੀ ਪੁਰਾਣੀ ਹੋਵੇ,
1: ਹਮੇਸ਼ਾ ਨਹੀਂ, ਜਿੰਨੀ ਦੇਰ ਤੱਕ ਸੀਟਸ ਨਹੀਂ ਪੂਰੀਆਂ ਹੁੰਦੀਆਂ।
0: ਓਕੇ,
1: ਕਿਉਂਕਿ ਜੇ 80, 75, 70 ਇੱਥੇ ਸਾਰੀ ਸੀਟਸ ਫੁੱਲ ਹੋ ਗਈਆਂ, 65 ਵਾਲੇ ਤੱਕ ਤਾਂ ਕੋਈ ਪਹੁੰਚੇਗਾ ਹੀ ਨਹੀਂ, ਪਰ ਜਦੋਂ 75, 70 ਤੋਂ ਬਾਅਦ ਵੀ ਸੀਟਸ ਬਚੀਆਂ ਤਾਂ 65 ਵਾਲਿਆਂ ਨੂੰ ਆਪਣਾ ਸਪੋਟ ਮਿਲੇਗਾ, ਪਰ ਉਹਦੇ ਚ ਪਹਿਲਾਂ ਪੁਰਾਣੇ ਨੂੰ, ਕਿਉਂਕਿ ਉਹ ਕਿਉਂ ਚੱਲ ਰਹੀ ਹੈ ਨਾ, ਐਂਡ ਦੈਨ ਨਵੇਂ ਵਾਲੇ ਉਹਨੂੰ।
0: ਚਲੋ ਫਿਰ ਵੀ ਜਿੱਦਾਂ ਮੰਨ ਲਓ ਜੇ ਨਹੀਂ ਪੁਆਇੰਟ ਹੈਗੇ ਉਹਨੇ ਕੀ ਆ, ਤੇ ਫਿਰ ਤੇ ਪਹਿਲਾਂ ਪਾਈ ਬੈਟਰ ਹੈ ਨਾ, ਜੇ ਚਾਂਸ ਮਿਲਣਾ ਤੇ ਫਿਰ ਉਹ ਤੁਹਾਨੂੰ ਮਿਲੇ।
1: ਬਿਲਕੁਲ। ਹੁਣ ਸੈਕਿੰਡ ਥਿੰਗ ਇਜ਼ ਕਿ ਜਿਹੜਾ 189 ਤੇ 190 ਤੇ 491 ਹੈ, 189 ਇਜ਼ ਆਲ ਕੰਪਿਊਟਰਾਈਜ਼ਡ, ਉਹਦੇ ਚ ਕੋਈ ਬੰਦਾ ਨਹੀਂ ਬੈਠਿਆ ਹੋਇਆ, ਕੋਈ ਨਹੀਂ ਦੇਖ ਰਿਹਾ ਤੁਸੀਂ ਸਿੰਗਲ ਹੋ, ਮੈਰਿਡ ਹੋ, ਤੁਸੀਂ ਆਪਣੀ ਫੀਲਡ ਚ ਕੰਮ ਕਰ ਰਹੇ ਹੋ, ਨਹੀਂ ਕਰ ਰਹੇ ਹੋ, ਤੁਹਾਡੇ ਕੀ ਏਜ ਹੈ, ਕੀ ਸੈਲਰੀ ਹੈ, ਬਟ 190 ਤੇ 491 ਇਹ ਟੋਟਲੀ ਸਟੇਟ ਬੇਸਡ ਹੈ।
0: ਇੱਥੇ ਬੰਦਾ ਬੈਠਾ,
1: ਹਾਂ ਸਟੇਟ ਬੈਠੀ ਹੈ। ਹੁਣ ਵਿਕਟੋਰੀਆ, ਵਿਕਟੋਰੀਆ ਪੂਰੀ ਸਟੇਟ ਬੈਠੀ ਹੈ, ਲਿਵ ਇਨ ਮੈਲਬਰਨ, ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਬੈਠ ਕੇ ਦੇਖਣਾ ਕਿ ਕਿਹੜਾ ਬੰਦਾ ਆਪਣੀ ਫੀਲਡ 'ਚ ਕੰਮ ਕਰ ਰਿਹਾ, ਕਿਹਦੀ ਕਿੰਨੀ ਸੈਲਰੀ ਹੈ, ਜੇ ਉਹ ਮੈਰਿਡ ਹੈ ਜਾਂ ਡਿਫੈਕਟੋ 'ਚ ਹੈ ਤੇ ਉਹਦੇ ਪਾਰਟਨਰ ਦੇ ਪੁਆਇੰਟਸ ਹੈ ਕਿ ਨਹੀਂ। ਹੁਣ ਲਾਸਟ ਈਅਰ, ਉਸ ਤੋਂ ਵੀ ਲਾਸਟ ਈਅਰ, 2-3 ਸਾਲ ਤੋਂ ਅਸੀਂ ਇਹ ਪੈਟਰਨ ਦੇਖ ਰਹੇ ਹਾਂ ਕਿ ਵਿਕਟੋਰੀਆ ਪ੍ਰੈਫਰਸ ਪਰਸਨਸ ਵਿਦ ਸਕਿਲਡ ਪਾਰਟਨਰ,
0: ਓਕੇ ਨਾਈਸ,
1: ਜਾਂ ਐਟਲੀਸਟ 6 ਇੰਚ ਤੇ ਹੋਣ ਤੁਹਾਡੇ ਪਾਰਟਨਰ ਦੇ, ਐਂਡ ਦੈਨ ਦੇ ਆਲਸੋ ਪ੍ਰੈਫਰ ਕਿ ਜਿਹੜਾ ਪਾਰਟਨਰ ਹੈ ਉਹਦੀ ਸਕਿੱਲ ਅਸੈਸਮੈਂਟ ਵੀ ਹੋਈ ਹੋਏ। ਫਿਰ ਸੈਕਿੰਡ ਪ੍ਰਾਇਰਟੀ ਤੁਹਾਡੀ ਐਨੂਅਲ ਇਨਕਮ, ਤੁਹਾਡੀ ਇਨਕਮ ਕੀ ਹੈਗੀ ਹੈ। ਵਿਕਟੋਰੀਆ ਨੇ ਤਾਂ ਮੈਰਿਡ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਹੈ, ਖਾਸ ਕਰਕੇ ਜਿਨ੍ਹਾਂ ਦੇ ਪਾਰਟਨਰ ਸਕਿੱਲਡ ਹੈਗੇ, ਦੈਟ ਇਜ਼ ਮੋਰ ਇੰਪੋਰਟੈਂਟ, ਅਤੇ ਉਹ ਸਭ ਤੋਂ ਜ਼ਰੂਰੀ ਚੀਜ਼ ਹੈ। ਠੀਕ ਹੈ, ਸਟੇਟ ਜਿਹੜਾ ਆਪਣਾ ਤਸਮੇਨੀਆ ਹੈ, ਉਹਨਾਂ ਨੇ ਤਾਂ ਲਾਸਟ ਟਾਈਮ ਇਹ ਚੀਜ਼ ਆਪਣੇ ਰੂਲਸ 'ਚ ਲਿਖਤੀ ਸੀ ਕਿ ਜੇ ਤੁਸੀਂ ਮੈਰਿਡ ਹੋ ਤਾਂ ਤੁਹਾਡਾ ਪਾਰਟਨਰ ਵੀ ਤਸਮੇਨੀਆ ਰਹਿ ਰਿਹਾ ਹੋਣਾ ਚਾਹੀਦਾ, ਐਂਡ ਦੈਟ ਅਪਲਾਈਜ਼ ਦਿਸ ਈਅਰ ਐਜ਼ ਵੈਲ। ਮਤਲਬ ਇਹ ਨਹੀਂ ਕਰ ਸਕਦੇ ਤੁਸੀਂ ਮੈਰਿਡ ਹੋ ਤਾਂ ਤੁਸੀਂ ਉੱਥੇ ਚਲੇ ਜਾਓ ਇਨਵਾਈਟ ਲੈਣ ਲਈ ਅਤੇ ਪਾਰਟਨਰ ਤੁਹਾਡਾ ਇੱਥੇ ਕੰਮ ਕਰ ਰਿਹਾ, ਇਹ ਵੀ ਹੈ। ਹਰ ਸਟੇਟ ਦਾ ਆਪਣਾ ਕ੍ਰਾਈਟੀਰੀਆ ਹੈ। ਨਾਰਦਰਨ ਟੈਰੀਟਰੀ ਓਪਨ ਹੋ ਗਈ ਹੈ, ਨਾਰਦਰਨ ਟੈਰੀਟਰੀ ਵਾਂਟਸ ਕਿ ਤੁਸੀਂ ਅਜੇ ਗ੍ਰਾਂਟ ਤੋਂ ਬਾਅਦ ਉੱਥੇ 3 ਸਾਲ ਰਹੋ, ਬਟ ਨਾਰਦਰਨ ਟੈਰੀਟਰੀ 'ਚ PR ਲੈਣਾ ਬਹੁਤ ਈਜ਼ੀ ਹੈ।
0: Okay.
1: Not easy hai, but yes, it is way more considered. Othe competition ghat hai. Sade desi sare Perth te Tasmania vallu hoye hoye hai na. Northern Territory
0: wale hai. Mere vi hun thode yaar dost jehde pahunch ke ne udhar
1: nu. Northern Territory.
0: Darwin.
1: Haan. Te oh vi bahut bahut achhi state hai actually. Othe vi thonu invites aa sakte hai.
0: Nice.
1: It is a good one. ਠੀਕ ਹੈ,
0: ਉਹ ਥੋੜੀ ਜੀ ਕਹਿੰਦੇ ਗਰਮੀ ਉੱਥੇ ਜ਼ਿਆਦਾ ਵਾ, ਪਰ
1: PR ਸਾਹਮਣੇ ਨਾ ਇੰਨੀ ਕੁ
0: ਗਰਮੀ ਠੰਡ ਲੱਗੀ ਹੈ,
1: 3-4 ਸਾਲ ਹੌਟ ਵੈਦਰ 'ਚ ਰਹਿ ਕੇ PR ਰਹਿ ਕੇ ਫਿਰ ਉਸ ਤੋਂ ਬਾਅਦ ਜੋ ਮਰਜ਼ੀ ਕਰੋ, ਇਟਸ ਯੋਰ ਲਾਈਫ ਦੈਨ। ਬਟ PR ਤੋਂ ਬਾਅਦ ਹੀ ਤੁਹਾਡਾ ਸਾਰਾ ਜਿਹੜਾ ਲਾਈਫ ਦਾ ਮੇਨ ਤੁਹਾਡੀ ਗਰੋਥ ਹੈ ਉਹ ਸਟਾਰਟ ਹੁੰਦੀ ਹੈ,
0: ਕਹਿ ਸਕਦੇ ਹਾਂ।
1: ਸਹੀ ਹੈ। ਹੁਣ ਉਸ ਤੋਂ ਬਾਅਦ ਮੈਂ ਮੇਨ ਗੱਲ ਕਰਨਾ ਚਾਹੁੰਦੀ ਹਾਂ, 485 ਵੀਜ਼ਾ ਤੇ ਬਹੁਤ ਬੱਚੇ ਟ੍ਰੇਡ ਕੋਰਸ ਕਰ ਰਹੇ ਹੈ, ਇਟ ਇਜ਼ ਅ ਵੈਰੀ, ਇਟ ਇਜ਼ ਲਾਈਕ ਹੌਟ ਟੌਪਿਕ ਦੀਸ ਡੇਸ।
0: ਓਕੇ,
1: ਦਿੱਕਤ ਕੀ ਆ ਰਹੀ ਹੈ, TR ਮਿਲਦੀ ਹੈ 18 months ਦੀ, ਔਰ ਕੋਰਸ ਹੁੰਦਾ ਹੈ 10 months ਦਾ, 11 months ਦਾ, 12 months ਦਾ,
0: ਮਤਲਬ ਮੈਕਸ 12 ਲਾ ਲਓ,
1: ਮੈਕਸ ਹੈ ਨਾ, ਮਿਨੀਮਮ 10 ਮੈਕਸ 12, 12 ਮਹੀਨੇ ਲਗਾ ਲਓ, ਕਿਉਂਕਿ ਇੱਕ ਅੱਧਾ ਮਹੀਨਾ ਤੇ ਡਿਸਾਈਡ ਕਰਨ ਨੂੰ ਵੀ ਲਗਾ ਦਿੰਦੇ ਨਾ ਕਿਹੜਾ ਟ੍ਰੇਡ ਕੋਰਸ ਕਰਨਾ
0: ਹੈ, ਇਹ ਵੀ ਸਹੀ ਹੈ, ਫਿਰ ਟ੍ਰੇਡ ਕੋਰਸ ਕਰਨ ਤੋਂ ਬਾਅਦ ਕਿਹੜਾ ਉਸੇ ਵੇਲੇ ਕੁਝ ਕਰ ਲੈਣਾ,
1: ਬਿਲਕੁਲ, ਫਿਰ 1 ਸਾਲ ਦਾ ਜੌਬ ਰੈਡੀ ਹੁੰਦਾ ਹੈ। ਹੁਣ 24 ਮਹੀਨੇ ਦੇ ਤਾਂ ਮੈਂ ਔਨ ਫਿੰਗਰਸ ਤੁਹਾਨੂੰ ਦੱਸਤਾ, TR ਹੈ 18 ਮਹੀਨੇ ਦੀ। ਨਾਓ ਐਵਰੀਬਾਡੀ ਇਜ਼ ਪੈਨਿਕ ਕਿ ਅਸੀਂ ਕੀ ਕਰੀਏ,
0: 6 ਮਹੀਨੇ ਤੇ ਓਵਰ ਹੋਈ ਗਏ,
1: 6 ਮਹੀਨੇ ਔਰ ਹੋ ਗਏ, ਔਰ ਇਨਵਾਈਟ ਜਿਸ ਦਿਨ ਤੁਹਾਡੀ ਸਕਿੱਲ ਅਸੈਸਮੈਂਟ ਖਤਮ ਹੋਈ ਅਗਲੇ ਦਿਨ ਥੋੜੀ ਤੁਹਾਨੂੰ ਇਨਵਾਈਟ ਆ ਜਾਣਾ, ਤੁਹਾਨੂੰ ਇੱਥੇ ਰਹਿਣ ਲਈ ਕੋਈ ਵੀਜ਼ਾ ਵੀ ਤੇ ਚਾਹੀਦਾ ਨਾ,
0: ਇੱਦਾਂ ਹੀ।
1: ਹੁਣ ਉਹਦੇ ਲਈ ਦ ਸਟਰੋਂਗੈਸਟ ਥਿੰਗ ਯੂ ਕੈਨ ਡੂ ਇਜ਼, ਜਿੱਦਾਂ ਹੀ ਤੁਹਾਡਾ ਕੋਰਸ ਸ਼ੁਰੂ ਹੁੰਦਾ ਨਾਲ ਹੀ ਵਰਕ ਐਕਸਪੀਰੀਅੰਸ ਸ਼ੁਰੂ ਕਰ ਦਿਓ, ਕਿਉਂਕਿ ਤੁਸੀਂ TR ਤੇ ਹੋ, ਤੁਹਾਡੇ ਕੋਲ ਫੁੱਲ ਵਰਕ ਰਾਈਟਸ ਹੈ, ਤੁਸੀਂ ਦੋਨੋਂ ਚੀਜ਼ਾਂ ਕਰੋ ਤਾਂ ਕਿ ਤੁਸੀਂ 1 ਈਅਰ ਤੋਂ ਬਾਅਦ 482 ਲਈ ਐਲੀਜੀਬਲ ਹੋ ਜਾਓ। ਇਟ ਇਜ਼ ਦਾ ਬੈਸਟ ਥਿੰਗ ਯੂ ਕੈਨ ਡੂ ਟੂ ਯੋਰ ਸੈਲਫ. ਇਹਦੇ 'ਚ ਕੁਛ ਵੀ ਫੇਕ ਨਹੀਂ ਹੈ. ਬੇਕਾਰ ਜੇ ਮੈਡੀਕਲ ਟ੍ਰੀਟਮੈਂਟ ਟੀ ਆਰ ਪਾਉਣ ਤੋਂ ਜ਼ਿਆਦਾ ਚੰਗਾ, ਯੂ ਨੋ, ਜਿਹੜੀ ਫੇਕ ਟੀ ਆਰ ਪਾਉਂਦੇ ਆ ਜਾਂ ਕੁਛ ਵੀ ਇੱਦਾਂ ਦੇ ਅਨਐਥੀਕਲ ਵੀਜ਼ਾ ਸਪਾਨ ਨਾਲੋਂ ਬਹੁਤ ਜ਼ਿਆਦਾ ਚੰਗਾ ਹੈ ਕਿ ਤੁਸੀਂ ਸਟੱਡੀ ਦੇ ਪੈਰਲਲ ਹੀ ਆਪਣਾ ਐਕਸਪੀਰੀਅੰਸ ਸ਼ੁਰੂ ਕਰੋ ਅਤੇ ਡਾਇਰੈਕਟ 482 'ਤੇ ਜਾਓ. ਇਨ ਦਾ ਮੀਨ ਟਾਈਮ ਤੁਸੀਂ ਵੇਟ ਵੀ ਕਰ ਸਕਦੇ ਹੋ ਆਪਣੇ ਉਹਦੀ ਕਿ ਤੁਹਾਡਾ ਵੀਜ਼ਾ ਕਿੱਦਾਂ ਹੈ, ਔਰ ਆਪਣਾ ਇਨਵਾਈਟ ਦੀ ਵੀ ਵੇਟ ਕਰ ਸਕਦੇ ਹੋ.
0: ਨਾਈਸ, ਬਿਲਕੁਲ ਜ਼ਰੂਰੀ ਵੀ ਆ ਇਹ ਚੀਜ਼, ਕਿਉਂਕਿ ਜੇ ਅੱਜ ਕੱਲ੍ਹ ਦਾ ਜੋ ਵੈਸੇ ਜ਼ਮਾਨਾ ਚੱਲਣ ਡਿਆ ਉਹਦੇ ਵਿੱਚ ਜੇ ਆਪਾਂ ਮਾੜਾ ਮੋਟਾ ਵੀ ਇੱਧਰ ਉੱਧਰ ਗਲਤ ਜੇ ਪਾਸੇ ਨੂੰ ਜਾਂਦੇ ਹਾਂ ਤਾਂ ਫਿਰ ਮਤਲਬ ਇਹ ਨਾ ਸੋਚੋ ਕਿ ਉਹਦੇ ਵਿੱਚ ਫੜੇ ਜਾਣ ਦੇ ਚਾਂਸ ਘੱਟ ਨੇ ਜਾਂ ਹੈ ਨਹੀਂ. ਮਤਲਬ ਅੱਜ ਕੱਲ੍ਹ ਤਾਂ ਇਹ ਸਮਝ ਕੇ ਚੱਲੋ ਵੀ ਪੂਰੇ ਪੂਰੇ ਆ.
1: ਤੁਸੀਂ, ਤੁਹਾਨੂੰ ਇਹ ਸਮਝ ਕੇ ਹੀ ਚੱਲਣਾ ਪੈਣਾ ਹੈ ਕਿ ਸ਼ਾਇਦ ਤੁਸੀਂ ਹੀ ਨੋਟਿਸ ਕਰ ਰਹੇ ਹੋ ਡਿਪਾਰਟਮੈਂਟ, ਹਰ ਫਾਈਲ ਤੁਸੀਂ ਤੁਹਾਨੂੰ ਦੇਖ ਰਿਹਾ, ਕਿਉਂਕਿ ਟੀ ਆਰ 482 ਸੇਫੈਸਟ ਵੀਜ਼ਾ ਹੈ. ਜੇ ਤੁਹਾਡੀ 1 ਈਅਰ ਦੀ ਐਲੀਜੀਬਿਲਟੀ ਹੈ, ਜੇ ਤੁਹਾਡੇ ਕੋਲ ਸਟੱਡੀ ਹੈ, ਤੁਸੀਂ ਰਿਕੁਆਇਰਮੈਂਟ ਮੀਟ ਕਰ ਰਹੇ ਹੋ, ਇੰਪਲੋਇਰ ਤੁਹਾਡੇ ਇੰਪਲੋਇਰ ਮਿਲਦੇ ਹੈ, ਤੁਸੀਂ ਆਪਣੇ ਇੰਪਲੋਇਰ ਨੂੰ ਕਿੱਦਾਂ ਟ੍ਰੀਟ ਕਰਦੇ ਹੋ ਉਸ ਬੇਸ 'ਤੇ ਹੀ ਇੰਪਲੋਇਰ ਤੁਹਾਨੂੰ ਟ੍ਰੀਟ ਕਰਦਾ. ਇੰਪਲੋਇਰ ਨੂੰ ਵੀ ਲੋੜ ਹੈ ਕਿ ਬੰਦੇ ਉਹਦੇ ਕੋਲ ਕੰਮ ਕਰਨ. ਬਿਲਡਰਸ ਨੂੰ, ਸਭ ਨੂੰ, ਪੱਕੇ ਕਾਰਪੈਂਟਰ, ਪੱਕੇ ਬ੍ਰਿਕਲੇਅਰ, ਸਭ ਨੂੰ ਚਾਹੀਦੇ ਹੈ. ਐਵਰੀਬਡੀ ਨੀਡਸ ਇਟ. ਤੁਮ ਲੋਕ ਕੰਮ ਕਰਨ ਵਾਲੇ ਬਣੋਗੇ, ਤੁਮੇ ਇੰਪਲੋਇਰਸ ਵੀ ਕੰਮ ਦੇਣਗੇ. ਇੱਕ ਸਾਲ ਦੀ ਐਲੀਜੀਬਿਲਿਟੀ ਹੁੰਦੇ ਹੀ ਤੁਸੀਂ 482 'ਤੇ ਹੋ ਜਾਂਦੇ ਹੋ. ਰੱਬ ਨਾ ਕਰੇ ਕਿ ਤੁਹਾਡੀ ਕੰਪਨੀ ਦੀ ਫਾਈਨੈਂਸਿਸ ਲੋਕ ਹੋਣ ਕਰਕੇ ਜਾਂ ਕੋਈ ਵੀ ABC ਰੀਜ਼ਨ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਏ, ਇਟ ਇਜ਼ ਵੈਰੀ ਪੋਸੀਬਲ ਕਿ ਤੁਸੀਂ ART 'ਚੋਂ ਨਿਕਲ ਜਾਓਗੇ. ਤੁਸੀਂ ਆਪਣੇ ਅੱਖੀ ਐਗਜ਼ਾਮਪਲਸ ਦੇਖੇ ਹੈ ART ਤੋਂ ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ ਹੁੰਦੇ ਹੈ, ART 'ਚ ਕਿੰਨਾ ਹਾਈ ਰੇਟ ਹੈ. ਐਂਡ ਵੀ ਆਲ ਐਕਸੈਪਟਿਡ. ਅਸੀਂ ਵੀ ਇਸ ਮੰਥ ਵਿੱਚ ਹੀ 7-8 ARTs ਵਿਨ ਕੀਤੀਆਂ, ਐਂਡ ਆਲ ਵਰ ਸਟੂਡੈਂਟ ਵੀਜ਼ਾ ਰਿਫਿਊਜ਼ਲ. ਐਂਡ ਡਿਪਾਰਟਮੈਂਟ ART ਇਜ਼ ਬੀਂਗ ਵੈਰੀ ਨਾਈਸ. ਉਹ ਇੰਨਾ ਕੁ ਜੈਂਟਲ ਹੈਗੇ ਆ ਕਲਾਇੰਟਸ ਨਾਲ ਕਿ ਕਲਾਇੰਟਸ ਵੀ ਬਹੁਤ ਕੰਫਰਟੇਬਲੀ ਆਪਣੀ ਸਾਰੀ ਗੱਲ ਸਮਝਾਉਂਦੇ,
0: ਸੁਣਦੇ ਆ ਤੁਹਾਡੀ ਗੱਲ,
1: ਬਿਲਕੁਲ ਸੁਣਦੇ ਆ, ਸਮਝਦੇ ਆ, ਔਰ 99% ARTs ਮੇ ਆਪ ਜੀਤ ਹੀ ਜਾਓਗੇ.
0: ਓਹ ਨਾਈਸ.
1: ਯੈਸ. ਤੇ ਜੇ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਆਈ ਹੋਗੀ ਜਦੋਂ ਤੁਹਾਡਾ 1 ਈਅਰ ਦਾ ਐਕਸਪੀਰੀਅੰਸ ਹੈ, ਤਾਂ ਆਈ ਮਸਟ ਟੈਲ ਯੂ ਬਹੁਤ ਜ਼ਿਆਦਾ ਐਗਜ਼ੰਪਸ਼ਨ ਹੈ ਸਕਿੱਲ ਅਸੈਸਮੈਂਟ ਦੀ. ਯੂ ਜਸਟ ਨੀਡ ਟੂ ਕੰਟੈਕਟ ਦਾ ਰਾਈਟ ਮਾਈਗ੍ਰੇਸ਼ਨ ਏਜੰਟ. ਤੁਹਾਨੂੰ ਬਿਲਕੁਲ ਪਤਾ ਚੱਲ ਜਾਏਗਾ ਕਿ ਇੱਦਾਂ ਦੇ ਇੰਨੇ ਟ੍ਰੇਡਸ ਹੈ ਜਿਨ੍ਹਾਂ ਵਿੱਚ ਸਕਿੱਲ ਅਸੈਸਮੈਂਟ ਕੀ ਐਗਜ਼ੰਪਸ਼ਨ ਹੈਗੀ ਹੈ.
0: ਨਾਈਸ, ਨਾਈਸ, ਨਾਈਸ ਟੂ ਹੇਅਰ ਦੈਟ. ਅਤੇ ਬਿਲਕੁਲ ਜੀ, ਇਸ ਪਾਸੇ ਨੂੰ ਜਾਓ, ਫਿਰ ਜੇ ਉਹਦਾ ਫਾਇਦਾ ਚੁੱਕ ਸਕਦੇ ਹੋ ਤਾਂ ਚੁੱਕੋ. ਪਰ ਮੇਨ ਗੱਲ ਇਹ ਹੈ ਕਿ ਤੁਸੀਂ ਟਾਈਮ ਸਿਰ ਚੀਜ਼ਾਂ ਕਰ ਲਓ, ਕਿ ਜਾਂ ਤੁਹਾਨੂੰ ਇਸ ਪਾਸੇ ਨੂੰ ਜਾਣ ਦੀ ਲੋੜ ਨਾ ਪਵੇ. ਪਰ ਜੇ ਪੈਂਦੀ ਵੀ ਆ ਤਾਂ ਫਿਰ ਸਿੱਧੇ ਵੇ ਦੇ ਨਾਲ ਜਾਓ, ਕਿ ਕੋਈ ਦੂਜਾ ਵੇ ਨਾ ਟਰਾਈ ਕਰੋ ਜਿਹਦੇ ਵਿੱਚ ਥੋੜ੍ਹਾ ਰਿਸਕ ਹੋਵੇ. ਅਤੇ ਇਸ ਤੋਂ ਅੱਗੇ ਮਨੀਸ਼ਾ ਜੀ, ਅੱਜ ਕੱਲ੍ਹ ਵਾਹਵਾ ਸਾਰੀਆਂ ਖ਼ਬਰਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਮਿਸਟਰ ਵੀਜ਼ੇ ਨੂੰ ਲੈ ਕੇ. ਆਪਾਂ ਵੀ ਕਈ ਸਾਰੇ ਪ੍ਰੋਗਰਾਮ ਕਰ ਚੁੱਕੇ ਹਾਂ ਇਸ ਦੇ ਉੱਤੇ, ਪਰ ਉਸ ਦੇ ਬਾਰੇ ਦੱਸੋ. ਕਹਿੰਦੇ ਨੇ ਕਿ ਪੇਰੈਂਟਸ ਦਾ ਜਿਹੜਾ ਮਿਸਟਰ ਵੀਜ਼ਾ ਸੀਗਾ ਉਹਦੇ 'ਚ ਕੁਛ ਉੱਤੇ ਥੱਲੇ ਚੱਲ ਰਿਹਾ ਵਾ, ਕੋਈ ਸਟੇ ਨੂੰ ਲੈ ਕੇ, ਐਕਸੈਸ ਰੇਟ ਨੂੰ ਲੈ ਕੇ. ਮਤਲਬ ਉਹਦੇ ਵਿੱਚ ਥੋੜ੍ਹਾ ਜਿਹਾ ਦੱਸੋ ਕਿ ਕਿਸ ਪਾਸੇ ਨੂੰ ਜਾ ਰਹੀ ਆ ਮਿਸਟਰ ਵੀਜ਼ੇ ਦੀ ਕਹਾਣੀ.
1: ਪੇਰੈਂਟਸ ਵੀਜ਼ਾ ਨੂੰ ਲੈ ਕੇ ਬਹੁਤ ਸਟ੍ਰਿਕਟਨੈਸ ਹੋ ਗਈ ਹੈ. ਜਿਹੜੇ ਪੇਰੈਂਟਸ ਨੂੰ 3-3 ਇੱਕ ਵਾਰੀ ਵੀਜ਼ਾ ਲਗਾ ਕੇ 3 ਸਾਲ ਦਾ ਵੀਜ਼ਾ ਮਿਲ ਜਾਂਦਾ ਸੀ, ਆਰਾਮ ਨਾਲ ਪੇਰੈਂਟਸ ਸਾਡੇ ਕੋਲ ਆ ਕੇ 1-6 ਮਹੀਨੇ, 3 ਮਹੀਨੇ, ਜਿੰਨਾ ਵੀ ਉਹਨਾਂ ਦਾ ਦਿਲ ਕਰਦਾ ਸੀ ਰਹਿ ਸਕਦੇ ਸੀ. ਨਾਓ ਦੇ ਹੈਵ ਚੇਂਜਡ ਇਟ, ਐਂਡ 99.9% ਵਿਜ਼ਟਰ ਵੀਜ਼ਾਸ ਆਫ ਪੇਰੈਂਟਸ ਆਰ ਪੇਰੈਂਟਸ. ਮੇਰੇ ਆਪਣੇ ਪੇਰੈਂਟਸ ਹੈ, ਕਿਸੇ ਦੇ ਵੀ ਹੋਰ ਪਰਮਾਨੈਂਟ ਰੈਜ਼ੀਡੈਂਟ ਸਿਟੀਜ਼ਨ, ਐਂਡ ਆਇਆ ਹੈ. ਔਰ ਐਵਰੀ ਵੀਜ਼ਾ ਇਜ਼ ਕਮਿੰਗ ਵਿਦ ਨੋ ਫਰਦਰ ਸਟੇ ਕੰਡੀਸ਼ਨ. ਜਾਂ ਉਹ 3 ਮਹੀਨੇ ਦਾ ਸਟੇ ਦੇ ਰਹੇ ਹੈ ਜਾਂ 6 ਮਹੀਨੇ ਦਾ ਦੇ ਰਹੇ ਹੈ, ਡਿਪੈਂਡਿੰਗ ਤੁਸੀਂ ਮੈਡੀਕਲ ਕਰਾਇਆ ਕਿ ਨਹੀਂ ਕਰਾਇਆ.
0: Okay.
1: ਉਸਕਾ ਸਿਰਫ ਇਹੀ ਪਰਪਸ ਹੈ ਕਿ ਉਸਕੇ ਬਾਅਦ ਵੋ ਪੇਰੈਂਟ ਵੀਜ਼ਾ ਜਾਂ ਏਜਡ ਪੇਰੈਂਟ ਵੀਜ਼ਾ ਨਾ ਡਾਲ ਸਕੇ. ਦੈਟ ਇਜ਼ ਵਾਟ ਦੇ ਵਾਂਟ ਬੇਸਿਕਲੀ, ਕਿ ਪੇਰੈਂਟਸ ਇੱਥੇ ਜਿਹੜਾ ਇਹਨਾਂ ਦਾ ਕਿਊ ਬਹੁਤ ਵੱਡੀ ਹੁੰਦੀ ਜਾ ਰਹੀ ਹੈ, ਦੇ ਟਰਾਇੰਗ ਟੂ ਰਿਡਿਊਸ ਦ ਕੈਪ ਦ ਕਿਊ. ਔਰ ਇਹ ਸਿਰਫ ਇਹ ਕੋਈ ਇਹਨਾਂ ਦਾ ਜਾਤੀ ਨਹੀਂ ਹੈ, ਦੇ ਆਰ ਜਸਟ ਟਰਾਇੰਗ ਕਿ ਜਿੰਨੀ ਨੰਬਰ ਆਫ ਪੇਰੈਂਟ ਵੀਜ਼ਾ ਐਪਲੀਕੇਸ਼ਨਸ ਪੈ ਰਹੀਆਂ ਜਾਂ ਰਿਮੇਨਿੰਗ ਰਿਲੇਟਿਵ ਪੈ ਰਹੀਆਂ ਜਾਂ ਏਜ ਰਿਮੇਨਿੰਗ ਰਿਲੇਟਿਵ ਪੈ ਰਹੀਆਂ, ਉਹਨੂੰ ਘਟਾਉਣ ਲਈ ਦੇ ਹੈਵ ਸਟਾਰਟਡ ਟੂ ਐਡ ਦ ਨੋ ਫਰਦਰ ਸਟੇ ਕੰਡੀਸ਼ਨ ਔਨ ਦ ਵੀਜ਼ਾ.
0: ਓਕੇ,
1: ਤੇ ਹੁਣ ਇਹ ਸਿਰਫ ਪੇਰੈਂਟ ਵੀਜ਼ਾ ਨੂੰ ਨਹੀਂ, ਨੋਰਮਲ ਵਿਜ਼ਿਟਰ ਵੀਜ਼ਾਸ ਵੀ, ਜਿੱਥੇ ਕਿ ਬਹੁਤ ਜ਼ਿਆਦਾ ਸਟਰੋਂਗ ਫਾਈਨੈਂਸਿਸ ਅਸੀਂ ਲਗਾਏ ਸੀਗੇ, ਬਿਲਕੁਲ 2-2 ਲੱਖ ਪਰ ਮੰਥ ਸੈਲਰੀ ਹੈ ਇੰਡੀਆ ਦੀ, ਤਾਂ ਵੀ ਸਾਡੇ ਕੋਲ ਅਸੀਂ ਉੱਦਾਂ ਦੇ ਕੇਸ ਦੇਖੇ ਜਿਨ੍ਹਾਂ 'ਚ ਰਿਫਿਊਜ਼ਲ ਆਈ ਹੈ. ਅਤੇ ਜੇ ਤੁਹਾਡੇ ਕਿਸੇ ਯੂ ਨੋ ਰਿਲੇਟਿਵ ਦੀ ਰਿਫਿਊਜ਼ਲ ਆਈ ਹੈ, ਤੁਹਾਡੇ ਏਜੰਟ ਦਾ ਇਹਦੇ ਵਿੱਚ ਕੋਈ ਵੀ ਫਾਲਟ ਨਹੀਂ ਹੈ. ਆਈ ਐਮ ਸੇਇੰਗ ਦਿਸ ਔਨ ਬਿਹਾਫ ਆਫ ਆਲ ਏਜੰਟਸ, ਬਿਕੋਜ਼ ਸਾਰੇ ਆਪਣਾ ਬੈਸਟ ਕਰਕੇ ਫਾਈਲ ਲਗਾਉਂਦੇ ਆ. ਡਿਪਾਰਟਮੈਂਟ ਇਜ਼ ਬੀਂਗ ਵੈਰੀ ਸਟ੍ਰਿਕਟ, ਤੇ ਨਹੀਂ ਆ ਰਹੀ ਹੈ ਔਰ ਪੇਰੈਂਟਸ ਵੀਜ਼ਾ ਨੂੰ ਲੈ ਕੇ ਵੀ 99.9 ਵੀਜ਼ਾਸ ਜਿਹੜੇ ਪਰਸੈਂਟ ਹੈ ਉਹਨਾਂ 'ਤੇ ਨੋ ਫਰਦਰ ਸਟੇ ਮਾਈ ਓਨ ਪੇਰੈਂਟਸ ਜਿਹੜੇ ਕਿ ਇੱਥੇ 12-13 ਸਾਲ ਤੋਂ ਆ ਰਹੇ ਉਹਨਾਂ 'ਤੇ ਵੀ ਨੋ ਫਰਦਰ ਸਟੇ ਲੱਗ ਕੇ ਐਤਕੀ ਆਈ ਹੈ ਤੋ ਨੋ ਵਨ ਇਜ਼ ਐਗਜ਼ੈਂਪਟ ਫਰੋਮ ਦਿਸ ਦੇ ਡੂਇੰਗ ਇਟ ਟੂ ਐਵਰੀ ਵਨ
0: ਮਤਲਬ ਉਹ ਫਿਰ ਇੱਕ ਇਹਨਾਂ ਨੇ ਪੱਕਾ ਹੀ ਕਰਤਾ ਵਾ ਕਿ ਕੋਈ ਵੀ ਹੋਵੇ ਕਿਉਂਕਿ ਡਿਫਾਲਟ ਸੈਟਿੰਗ ਹੀ ਕਰਤੀ ਹੈ
1: ਕਿ ਕਿਉਂ ਕੱਟ ਕਰਨਾ ਨਹੀਂ ਯੂ ਨੋ ਕਿ ਇੱਥੇ ਆ ਕੇ ਪੇਰੈਂਟ ਵੀਜ਼ ਪੇਰੈਂਟਸ ਆਉਂਦੇ ਸੀ ਵਿਜ਼ਿਟਰ ਵੀਜ਼ਾ ਤੇ ਅਸੀਂ ਪੇਰੈਂਟ ਵੀਜ਼ਾ ਪਾ ਦਿੰਦੇ ਸੀ ਇਟ ਵਾਸ ਅ ਨਾਰਮਲ ਪ੍ਰੈਕਟਿਸ ਤੇ ਉਹ ਇਹਨਾਂ ਨੇ ਹੁਣ ਘਟਾਉਣਾ
0: ਪਤਾ ਲੱਗ ਗਿਆ ਇਹਨਾਂ ਨੂੰ ਓਬਵੀਅਸਲੀ ਨੰਬਰਸ ਵਧੇ ਹੋਣਗੇ ਨੰਬਰਸ ਵਧੇ ਤੇ ਫਿਰ ਉਹਨਾਂ ਨੂੰ ਪਤਾ ਲੱਗੇ
1: ਵੇਟਿੰਗ ਹੋ ਗਈ 30 ਸਾਲ ਦੀ ਕੰਟਰੀਬਿਊਟਰੀ ਦੀ 10 12 13 ਸਾਲ ਦੀ ਵੇਟਿੰਗ ਹੋ ਗਈ ਤੇ ਕਿਉਂ ਬਹੁਤ ਵੱਡੀ ਹੋ ਰਹੀ ਹੈ ਆਈ ਥਿੰਕ ਦੇ ਆਰ ਟ੍ਰਾਈਂਗ ਟੂ ਕਲੀਅਰ ਦਾ ਬੈਕਲੌਗ ਸੋ ਦੈਟ ਇਜ਼ ਵਨ ਥਿੰਗ ਬਟ ਹੁਣ ਇਹ ਪੈਨਿਕ ਹੈ ਕਿ ਪੇਰੈਂਟਸ ਨੂੰ ਇੱਥੇ ਕਿੱਦਾਂ ਬੁਲਾਇਆ ਜਾਏ ਹੈ ਨਾ ਜਿਹਨਾਂ ਜਿਹੜੇ ਸਿੰਗਲ ਪੇਰੈਂਟ ਹੈ ਖਾਸ ਕਰਕੇ ਪੀਪਲ ਆਰ ਰੀਅਲੀ ਸਕੇਅਰਡ ਨਾਓ ਤੇ ਦੇਖੋ 870 ਹਲੇ ਵੀ ਹੈ ਯੈਸ ਇਟ ਡਜ਼ ਕੋਸਟ ਸਮ ਮਨੀ 6,000 ਦੇ ਕੇ 3 ਸਾਲ ਤੁਹਾਡੇ ਪੇਰੈਂਟਸ ਰਹਿ ਸਕਦੇ ਆ ਜਾਂ 11,000-12,000 ਦੇ ਕੇ ਉਹ 5 ਸਾਲ ਲਈ ਇੱਥੇ ਰਹਿ ਸਕਦੇ ਆ ਬਟ ਉਹ 5 ਸਾਲ ਬਹੁਤ ਟਾਈਮ ਹੁੰਦਾ ਹੈ ਸਾਲ ਦਾ ਤੁਸੀਂ $2,000 ਲਗਾਇਆ ਵਿਚ ਇਜ਼ ਰੀਅਲੀ ਜੈਨੂਇਨ ਅਮਾਊਂਟ ਕਿਉਂਕਿ ਤੁਸੀਂ ਤੁਹਾਡੇ ਪੇਰੈਂਟਸ ਪੂਰਾ ਸਾਲ ਤੁਹਾਡੇ ਕੋਲ ਰਹਿ ਰਹੇ ਆ ਐਂਡ ਵਾਂਸ ਯੂ ਪੇ 11,000-6,000 ਜੋ ਵੀ ਅਮਾਊਂਟ ਤੁਸੀਂ ਦਿਓਗੇ ਤੁਹਾਡੇ ਕੋਲ ਉਹ 3-5 ਸਾਲ ਤੱਕ ਰਹਿ ਸਕਦੇ ਆ ਇਸ ਟਾਈਮ ਪੇਰੈਂਟਸ ਲਈ 870 ਵੀਜ਼ਾ ਜੇ ਤੁਹਾਡੇ ਪੇਰੈਂਟ ਉੱਥੇ ਇਕੱਲੇ ਆ ਦੈਟ ਇਜ਼ ਦਾ ਬੈਸਟ ਵੀਜ਼ਾ ਯੂ ਕੈਨ ਅਪਲਾਈ ਫੋਰ ਯੋਰ ਪੇਰੈਂਟਸ
0: ਜੀ ਬਿਲਕੁਲ ਜੀ ਕਈਆਂ ਨੂੰ ਸ਼ਾਇਦ ਲੱਗਦਾ ਹੋਊਗਾ ਕਿ ਜ਼ਿਆਦਾ ਨੇ ਪੈਸੇ ਪਰ ਇਹ ਵੀ ਆਪਾਂ ਨੂੰ ਸੋਚਣਾ ਚਾਹੀਦਾ ਕਿ ਪਿੱਛੇ ਜੇ ਆਪਾਂ ਇੱਥੋਂ ਤੱਕ ਆਏ ਹਾਂ ਅਤੇ ਉਹਨਾਂ ਦੇ ਪੈਸਿਆਂ ਕਰਕੇ ਆਪਾਂ ਇੱਥੋਂ ਤੱਕ ਆਏ ਹਾਂ ਉਹ ਤਾਂ ਫਿਰ ਕੋਈ 20-40,000 40,000 ਲੱਗਦਾ ਹੋਊਗਾ ਚਲੋ ਟੋਟਲ ਅਮਾਊਂਟ ਸਾਨੂੰ ਦੇਖਦਾ ਹੈ ਇੰਨਾ ਲੱਗਣਾ ਪਰ ਜਿੰਨੇ ਉਹਨਾਂ ਨੇ ਸਾਡੇ 'ਤੇ ਅੱਜ ਤੱਕ ਲਾ ਦਿੱਤੇ ਨੇ ਉਹ ਸ਼ਾਇਦ ਆਪਾਂ ਕਹੋਗੇ
1: ਸਾਲ ਤਾਂ 2,000 ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇੱਥੇ ਇੱਦਾਂ ਦੇ ਬੱਚੇ ਜਿਹੜੇ ਪਰਮਾਨੈਂਟ ਹੈ ਸੈਟਲਡ ਹੈ ਆਪਣੇ ਪੇਰੈਂਟਸ ਲਈ ਅਫੋਰਡ ਨਹੀਂ ਕਰ ਸਕਦੇ
0: ਚਲੋ ਨੋ ਡਾਊਟ ਜ਼ਿਆਦਾ ਨੇ ਪੈਸੇ ਰੇਟਸ ਵੱਧ ਨੇ ਇਹਨਾਂ ਦੇ ਫੀਸਾਂ ਜ਼ਿਆਦਾ ਨੇ
1: ਪਰ
0: ਜੇ ਆਪਾਂ ਦੂਜੇ ਪਾਸੇ ਵੇਖੀਏ ਵੀ ਹੋਰ ਕੋਈ ਆਪਸ਼ਨ ਵੀ ਨਹੀਂ ਹੈਗੀ
1: ਪਰ ਇਕੱਲੇ ਪੇਰੈਂਟਸ ਨੂੰ ਛੱਡ ਕੇ ਉੱਥੇ ਜਿਹੜੀ ਉਹ ਸਟ੍ਰੈਸ ਹੈ ਜਿਹੜੀ ਉਹਨਾਂ ਲਈ ਸਟ੍ਰੈਸ ਹੈ ਤੇ ਜਿਹੜੀ ਸਾਡੇ ਲਈ ਸਟ੍ਰੈਸ ਹੈ ਟਰੈਵਲ ਵੀ ਤੇ ਜੇ ਤੁਸੀਂ ਕਰਾਉਂਦੇ ਹੋ ਤੇ 2,000-3,000 ਦੀ ਟਿਕਟਸ ਵੀ ਤਾਂ ਆ ਹੀ ਜਾਂਦੀ ਹੈ
0: ਜੀ ਬਿਲਕੁਲ ਉੱਥੇ ਗਿਆਨ ਦਾ ਵੀ ਖਰਚਾ ਹੁੰਦਾ ਰਾਹ 'ਚ ਆਉਣ ਜਾਣ ਦਾ ਖਰਚਾ ਹੁੰਦਾ ਉਹ ਤੇ ਮਤਲਬ ਮੁੱਕਣ ਵਾਲੀ
1: ਕਿ ਜੇ ਕਮਿਊਲੇਟਿਵ ਕੋਸਟ ਹੈ ਤੁਹਾਡੀ ਜਿਹੜੀ ਮੈਂਟਲ ਸਟ੍ਰੈਸ ਹੈ ਤੁਹਾਡੇ ਪੇਰੈਂਟਸ ਦੀ ਜਾਂ ਤੁਸੀਂ ਜਾ ਰਹੇ ਹੋ ਜੇ ਤੁਹਾਨੂੰ ਪਤਾ ਤੁਸੀਂ ਜਾ ਹੀ ਨਹੀਂ ਸਕਦੇ ਹੋ ਇਨ ਯੂਰ ਬਿਜ਼ੀ ਇਨ ਯੂਰ ਵਰਕ ਤੇ 3-5 ਸਾਲ ਲਈ ਤੁਹਾਡੇ ਪੇਰੈਂਟਸ ਇੱਥੇ ਤੁਹਾਡੇ ਕੋਲ ਆ ਰਹੇ ਹੈ ਉਹ ਇੰਨੀ ਕੁ ਵਾਰੀ ਆਉਂਦੇ ਜਾਂਦੇ ਵੀ ਤੇ ਸਹੀ ਨਾ ਮਤਲਬ ਤੁਸੀਂ ਇੱਕ ਵਾਰੀ 6,000 ਅਮਾਊਂਟ ਦੇਖ ਰਹੇ ਹੋ ਬਟ ਜੋ ਤੁਸੀਂ ਇਹ ਨਹੀਂ ਦੇਖ ਰਹੇ ਹੋ ਜਿਹੜਾ ਤੁਸੀਂ ਉਹਨਾਂ ਨੂੰ ਭੇਜਣਾ ਹੈ 2-3 ਵਾਰੀ ਕੰਟਰੀ ਆਊਟ ਕੰਟਰੀ ਇਨ ਕਰਾਉਣੀ ਹੈ ਉਹਦੇ 'ਚ ਵੀ ਤਾਂ 5-6,000 ਦਾ ਖਰਚਾ ਆ ਹੀ ਰਿਹਾ
0: ਇੱਦਾਂ ਹੀ ਆ ਕਿਉਂਕਿ ਆਪਾਂ ਵੈਸੇ ਜ਼ਿਆਦਾਤਰ ਆਪਾਂ ਇਹੀ ਸੋਚਦੇ ਕਿ ਇਕੱਠਾ ਖਰਚਾ ਮੋਟਾ ਖਰਚਾ ਜ਼ਿਆਦਾ ਵੇਖਦੇ ਹਾਂ ਥੋੜ੍ਹਾ ਥੋੜ੍ਹਾ ਕਰੀ ਜਾਈਦਾ ਭਾਵੇਂ ਮਾਸਾ ਵੱਧ ਹੀ ਕਰ ਲਈ ਉਹਦੇ ਨਾਲ ਇਹ ਚੀਜ਼ਾਂ ਬਹਿ ਕੇ ਸੋਚਣ ਵਾਲੀ ਗੱਲ ਹੈ ਬਿਲਕੁਲ ਤੁਹਾਡੀ ਠੀਕ ਗੱਲ ਹੈ ਅਤੇ ਆਪਾਂ ਇੱਧਰ ਮੈਸੀ ਨੇ ਆਪਣੇ ਕੋਲ ਕਾਫੀ ਸਾਰੇ ਆਪਾਂ ਇਹਨਾਂ 'ਚੋਂ 2-4 ਆਪਾਂ ਲੈ ਲੈਂਦੇ ਹਾਂ ਜਿਹੜੇ ਜ਼ਿਆਦਾ ਨੇ ਹੈ ਨਾ ਕਿਉਂਕਿ ਜੇ ਉਹ ਸੁਣ ਰਹੇ ਨੇ ਤਾਂ ਬਿਲਕੁਲ ਆਪਾਂ ਤੁਹਾਡੀ ਵੀ ਗੱਲ ਸੁਣਾਂਗੇ ਜੀ ਕਿਉਂ ਨਹੀਂ ਸੁਣਾਂਗੇ ਅਤੇ ਇਹ ਕਹਿੰਦੇ ਨੇ ਕਿ ਓਲਡ EMI 65 ਦੇ ਜੇ ਇਹਨੂੰ ਇਨਕਰੀਜ਼ ਕਰ ਲਈਏ 75 ਅਤੇ ਨਿਊ ਅਪਡੇਟ ਕਰ ਦਈਏ ਅਤੇ ਉਹ ਫਿਰ ਫਰਕ ਤਾਂ ਨਹੀਂ ਕੋਈ ਕਿਉਂ 'ਚ ਪਊ ਕਿਹੜੀ ਬੈਟਰ ਆਪਸ਼ਨ ਹੋਊਗੀ ਆਈ ਥਿੰਕ 75 ਵਾਲੀ
1: ਪਏਗਾ ਡੈਫੀਨੇਟਲੀ ਪਏਗਾ ਤੁਸੀਂ ਰਾਦਰ ਨਿਊ EMI ਲਾਂਚ ਕਰਾ ਲਓ ਕਿਉਂਕਿ ਓਲਡ EMI ਨੂੰ ਕਿਉਂ 'ਚ ਲੱਗਣ ਦਿਓ ਔਰ ਨਿਊ EMI ਲਾਂਚ ਕਰਾ ਲਓ ਡੈਫੀਨੇਟਲੀ ਬਾਕੀ ਓਕੂਪੇਸ਼ਨ 'ਤੇ ਡਿਪੈਂਡ ਕਰਦਾ ਹੈ ਕਿਹੜੀ ਓਕੂਪੇਸ਼ਨ ਹੈ ਤੁਹਾਡੀ
0: ਜੀ ਬਿਲਕੁਲ ਜਿੱਧਰ ਕਹਿੰਦੇ ਨੇ ਜੀ ਮੇਰੇ ਇੰਪਲੋਇਰ ਨੇ ਲੇਬਰ ਐਗਰੀਮੈਂਟ ਅਪਲਾਈ ਕੀਤਾ ਹੋਇਆ 4 ਮੰਥਸ ਹੋ ਗਏ 5 ਸਟਾਰਟ ਹੋਗਾ ਵੇਟ ਕਰਦੇ ਹਾਂ
1: 8 ਮਹੀਨੇ ਲੱਗ ਸਕਦੇ ਆ 8-10 ਮਹੀਨੇ ਲੱਗ ਸਕਦੇ ਇਟਸ
0: ਫਾਈਨ ਤੁਸੀਂ ਸਮਝ ਕੇ ਗੱਲ ਮੈਨੂੰ ਸਮਝ ਨਹੀਂ ਆਈ ਤੇ ਕਹਿੰਦੇ ਨੇ ਕਿ ਸ਼ੈਫ 482 ਅਪਲਾਈ ਕਰ ਸਕਦਾ
1: ਕਿਉਂ ਨਹੀਂ ਕਰ ਸਕਦਾ
0: ਕਰ ਸਕਦਾ ਦਿਲ ਨਾ ਛੱਡੋ ਤੁਸੀਂ ਸ਼ੈਡੋ ਗਰਲ ਜੀ ਠੀਕ ਹੈ ਜੀ ਤੇ ਇੱਧਰ ਇਹ ਕਹਿੰਦੇ ਨੇ ਜੀ ਜੇ ਉਹ ਅੱਛਾ ਜੀ ਦੇ ਇਫ ਦੇ ਪਿਕਡ ਐਕਸਪਾਇਰ PTE ਐਂਡ ਆਫਟਰ ਇਨਵੀਟੇਸ਼ਨ ਕੈਨ ਵੀ ਅਪਡੇਟ PTE
1: ਪਤਾ ਕਿੰਨਾ ਰਿਸਕੀ ਕੰਮ ਹੈ
0: ਅੱਛਾ ਜੀ
1: ਅਸੀਂ ਤਾਂ ਇਹਦੇ ਕਰਕੇ ਬਹੁਤ ਰਿਫਿਊਜ਼ਲਸ ਦੇਖੇ ਹੈ ਆਈ ਵਿਲ ਸੇ ਮੈਂ ਤੇ ਇਨਵਾਈਟ ਲੈਟ ਗੋ ਕਰਾ ਦੂੰਗੀ ਰਾਦਰ ਦੈਨ ਤੁਹਾਡੇ PR ਦੇ ਪੈਸੇ ਵੇਸਟ ਕਰਾਂ ਨਾਲੋਂ
0: ਕਹਿੰਦੇ ਨੇ ਜੀ 2-4 ਸਵਾਲ ਨੇ ਸੇਮ ਕਹਿੰਦੇ ਨੇ ਕਿ ਵਟ ਅਬਾਊਟ ਨਿਊ ਪਾਲਿਸੀ ਫਰੋਮ ਟੋਨੀ ਬਰਕ ਜਿਹੜੇ ਆਪਣਾ ਮਿਨਿਸਟਰ ਨੇ ਹੋਮ ਅਫੇਅਰਸ
1: ਉਹਨਾਂ ਨੇ ਦੱਸਿਆ ਹੈ ਕਿ ਇੱਥੇ ਹੈਲਥ ਸੈਕਟਰ ਕੰਸਟਰਕਸ਼ਨ ਸੈਕਟਰ ਤੇ ਜਿਹੜੇ ਔਨਸ਼ੋਰ ਬੱਚੇ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਏਗੀ ਤੇ ਯੂ ਡੋਨਟ ਨੀਡ ਟੂ ਵਰੀ ਅਬਾਊਟ ਇਟ
0: ਹਾਂ ਇਫ ਯੂ ਆਰ ਔਨਸ਼ੋਰ ਦੈਨ ਵਾਸਤੇ ਕਹਿੰਦੇ ਨੇ ਜੀ ਮੋਟਰ ਮਕੈਨਿਕ ਦਾ ਦੱਸ ਦਿਓ ਕੁਛ, ਐਡੀਲੇਡ ਚ ਬੈਠੇ ਆ 2075 ਨੇ
1: ਮੋਟਰ ਮਕੈਨਿਕ, ਸਿਰਫ 4821-86 ਤੇ ਜਾਓ ਜਾਂ ਫਿਰ NSW ਲਾਸਟ ਇਅਰ ਇਨਵਾਈਟ ਆਇਆ ਔਰ ਯੂ ਕੈਨ ਮੂਵ ਟੂ NSW
0: ਤਿੰਨ ਸਾਲ ਦਾ ਐਕਸਪੀਰੀਅੰਸ ਵੀ ਨੇ ਕਹਿੰਦੇ ਸਨ
1: ਜਿਹਦੇ ਤਾਂ ਸਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਸਟ੍ਰੇਟ ਅਵੇ 186
0: 186 ਗੁੱਡ ਆਪਸ਼ਨ ਹੈ ਜੀ ਫਿਰ ਤੁਹਾਡੇ ਦੀ ਵੈਸੇ ਤੁਸੀਂ ਲੈ ਹੀ ਲਈ ਹੋਣੀ ਆ ਸਲਾਹ ਅਤੇ ਕਹਿੰਦੇ ਨੇ ਜੀ 75 ਵੈਸਟਰਨ ਆਸਟ੍ਰੇਲੀਆ ਗ੍ਰੈਜੂਏਟ ਅਤੇ ਸ਼ੈਫ ਮਾਏ ਚਾਂਸਿਸ ਸਮਝ ਨਹੀਂ ਪਾ ਰਿਹਾ ਜੀ ਮੈਂ ਇਹਨਾਂ ਦੀ ਪੂਰੀ ਗੱਲ ਸੋ ਬੈਟਰ ਇਹ ਆ ਕਿ ਤੁਸੀਂ ਸਾਰੀਆਂ ਚੀਜ਼ਾਂ ਵੇਖੋ ਮੈਟਰ ਕਰਦੀਆਂ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇੱਥੇ ਤੁਹਾਨੂੰ ਦੱਸ ਨਹੀਂ ਸਕਦੇ ਜਾਂ ਉੱਥੇ ਆਓ ਇਹਦਾ ਮਤਲਬ ਇਹ ਹੁੰਦਾ ਕਿ
1: ਮਤਲਬ ਜਿੰਨਾ ਕਿ ਮੈਨੂੰ ਲੱਗਦਾ ਕਿ
0: ਇਹ ਨਾ ਹੋਵੇ ਕਿ ਕਿਸੇ ਨੂੰ ਗਲਤ ਇਨਫੋਰਮੇਸ਼ਨ ਪਾਸ ਹੋ
1: ਜਾਵੇ
0: ਕਿਉਂਕਿ ਤੁਸੀਂ ਮੰਨ ਲਓ ਸਾਨੂੰ ਹਾਫ ਭੇਜੀ ਆ ਇੱਧਰੋਂ ਮੈਂ ਅੱਧੀ ਕਾਪ ਘਟਾ ਦਾਂ ਜਾਂ ਇੱਧਰ ਉੱਧਰ ਹੋ ਜਾਵੇ ਮੇਰੇ ਕੋਲ ਤਾਂ ਇਸ ਤੋਂ ਚੰਗਾ ਕਿ ਅਫੀਸ਼ੀਅਲ ਚੀਜ਼ਾਂ ਨੇ ਆਹਮੋ ਸਾਹਮਣੇ ਬਹਿ ਕੇ ਹੁਣ ਤਾਂ ਵਧੀਆ ਰਹਿੰਦੀਆਂ ਨੇ ਅਤੇ ਤੁਸੀਂ ਐਡਰੈਸ ਜੀ ਇਹਨਾਂ ਦਾ ਮੈਂ ਦੱਸ ਦਿੰਦਾ ਜੀ ਤੁਸੀਂ ਉੱਤੇ ਲਿਖੋਗੇ ਨਾ ਆਪਣੇ ਗੂਗਲ ਮੈਪ ਖੋਲੋਗੇ ਗੂਗਲ ਮੈਪ 'ਤੇ ਸਾਰੇ ਯੂਜ਼ ਕਰਦੇ ਹੀ ਆਪਾਂ ਉਹਦੇ ਉੱਤੇ ਜਦੋਂ ਤੁਸੀਂ ਲਿਖੋਗੇ ਡਿਜ਼ਾਇਰ ਮਾਈਗ੍ਰੇਸ਼ਨ
1: ਤਾਂ ਤੁਹਾਨੂੰ
0: ਦੋ ਐਡਰੈਸ ਆਈ ਥਿੰਕ ਦੋ ਸ਼ੋਅ ਹੋਣਗੇ ਇੱਕ ਵਿੱਚ ਟਰਗਨੀਨਾ ਆਜੂਗਾ ਅਤੇ ਇੱਕ ਮੈਲਬਨ ਸਿਟੀ ਦੇ ਵਿੱਚ ਵੀ ਔਫਿਸ ਹੈ ਜੀ ਤੁਸੀਂ ਉਹਨਾਂ ਦੋਵਾਂ ਦੇ ਵਿੱਚ ਜਿਹੜਾ ਤੁਹਾਨੂੰ ਲਾਗੇ ਪੈਂਦਾ ਹੋਊਗਾ ਤੁਸੀਂ ਉਸ ਦੇ ਵਿੱਚ ਚੱਲ ਜਾਓ ਅਤੇ ਉਸ ਤੋਂ ਇਲਾਵਾ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਕੰਟੈਕਟ ਨੰਬਰ ਵੀ ਦੇਵਾਂ ਵੈਸੇ ਤਾਂ ਉਹ ਵੀ ਔਨਲਾਈਨ ਇਹਨਾਂ ਦਾ ਪਿਆ ਹੋਊਗਾ ਜੀ ਪਰ ਮੈਂ ਫਿਰ ਵੀ ਬੋਲ ਦਿੰਦਾ ਜੀ 0482-610-000 ਇਹਨਾਂ ਦਾ ਨੰਬਰ ਆ ਉਸ ਨੰਬਰ ਦੇ ਉੱਤੇ ਜਾ ਕੇ ਤੁਸੀਂ ਕਾਲ ਕਰਕੇ ਅਤੇ ਅਪੁਆਇੰਟਮੈਂਟ ਬਣਾ ਲਿਓ ਅਤੇ ਆਪਣੀ ਜਿਹੜੀ ਇਨਕੁਆਇਰੀਜ਼ ਆ ਉਹ ਤੁਸੀਂ ਇਹਨਾਂ ਕੋਲ ਪੁੱਛ ਲਿਓ ਅਤੇ ਮਨੀਸ਼ਾ ਜੀ ਹੋਰ ਕੁਛ ਇੰਪੋਰਟੈਂਟ ਰਹਿ ਤਾਂ ਨਹੀਂ ਗਿਆ
1: ਨਹੀਂ ਥੈਂਕ ਯੂ
0: ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਤੁਹਾਡੇ ਕੋਲ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674

0: ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ, ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ।
1: ਟੈਂਸ਼ਨ ਨਿਰੀ ਟੈਂਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410 530 530
1: ਜਾਂ 90 77 97 33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077973।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।

0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
1: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
7: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਸਟਾਰਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
0: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨ ਅਸ, ਕੰਡੀਸ਼ਨ ਅਪਲਾਈ।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਕਰਦੇ ਹਾਂ। ਨੇਪਾਲ ਦੇ ਵਿੱਚ ਆਏ ਹੜ੍ਹਾਂ ਦੇ ਅੰਦਰ ਮ੍ਰਿਤਕਾਂ ਦੀ ਗਿਣਤੀ ਹੁਣ 450 ਤੋਂ ਪਾਰ ਹੋ ਚੱਲੀ ਹੈ। ਲਾਪਤਾ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਦੁਨੀਆ ਭਰ ਦੇ ਵਿੱਚ ਜਿਹੜੇ ਸੈਲਾਨੀ ਨੇ ਉਹਨਾਂ ਦਾ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਦੱਸਿਆ ਜਾ ਰਿਹਾ, ਸਥਾਨਕ ਲੋਕਾਂ ਦੀ ਵੀ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਸਵਾਈਨ ਫਲੂ ਦੇ ਕੇਸ ਵੱਧ ਰਹੇ ਨੇ ਅਤੇ ਆਸਟ੍ਰੇਲੀਆ ਦੀ ਫੈਡਰਲ ਪੋਲੀਟਿਕਸ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਹਰ ਕੋਈ ਪਾਰਟੀ ਆਪੋ ਆਪਣੇ ਇਮੀਗ੍ਰੇਸ਼ਨ ਨੰਬਰ ਦੇਣ ਦੇ ਵਿੱਚ ਲੱਗੀ ਹੈ, ਪਰ ਖਾਸਾ ਤਾਜ਼ਾ ਮਸਲਾ ਜਿਹੜਾ ਹੈ ਉਹ ਹੈ ਰਿਫਿਊਜੀ ਇਨਟੇਕ ਦਾ। ਲਿਬਰਲ ਨੈਸ਼ਨਲ ਗੱਠਜੋੜ ਨੇ ਵੀ ਆਪਣਾ ਰਿਫਿਊਜੀ ਇਨਟੇਕ ਦਿੱਤਾ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਅਤੇ ਖੇਡ ਜਗਤ ਦੀ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਏ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਨਾਲ ਇਸ ਵਕਤ ਤੁਰੇ ਹੋਏ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ ਅਤੇ ਕਿਹਾ ਹੈ ਕਿ ਜਿਹੜੇ ਲੇਕ ਓਨਟਾਰੀਓ ਆ ਉਸ ਦਾ ਨਾਮ ਹੁਣ ਤੁਰੰਤ ਪ੍ਰਭਾਵ ਦੇ ਨਾਲ ਬਦਲ ਕੇ ਲੇਕ ਅਮੈਰੀਕਾ ਕਰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹ ਉਹ ਨਦੀ ਹੈ ਜਾਂ ਉਹ ਦਰਿਆਈ ਪਾਣੀ ਹੈ ਜਿਹੜਾ ਕਿ ਦੋਹਾਂ ਦੇਸ਼ਾਂ ਦੇ ਵਿੱਚੋਂ ਗੁਜ਼ਰਦਾ ਹੈ। ਟਰੰਪ ਦੇ ਹਸਤਾਖਰ ਦੇ ਨਾਲ ਹੁਣ ਇੱਕ ਭੂਗੋਲਿਕ ਤੌਰ ਦੇ ਉੱਤੇ ਭੰਬਲ ਭੁੱਸਾ ਤਾਂ ਪੈਦਾ ਹੋਏਗਾ ਹੀ, ਪਰ ਇਸ ਦੇ ਨਾਲ ਹੀ ਜਿਹੜਾ ਕੈਨੇਡਾ ਦੇ ਨਾਲ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਖਰਾਬੀ ਆਉਣ ਦੀ ਸੰਭਾਵਨਾ, ਖਰਾਬੀ ਤਾਂ ਪਹਿਲਾਂ ਹੀ ਆ ਚੁੱਕੀ ਹੈ ਪਰ ਉਹ ਹੋਰ ਵਿਗੜਨ ਦੀ ਸੰਭਾਵਨਾ ਜਿਹੜੀ ਹੈ ਵੱਧਦੀ ਜਾ ਰਹੀ ਹੈ। ਵਾਈਟ ਹਾਊਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਸ ਬਾਰੇ ਇੱਕ ਐਗਜੈਕਟਿਵ ਆਰਡਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਦਰਮਿਆਨ ਲੇਕ ਓਨਟਾਰੀਓ ਨੂੰ ਹੁਣ ਇਮੀਜੀਏਟ ਇਫੈਕਟ ਦੇ ਨਾਲ ਯਾਨੀ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਨਾਮ ਬਦਲਿਆ ਗਿਆ। ਲੇਕ ਅਮੈਰੀਕਾ ਕਰਨ ਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਰਨ ਇਹ ਦੱਸਿਆ ਕਿ ਉਹ ਅਮਰੀਕਾ ਦੇ ਪਾਣੀਆਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਨੇ। ਜਿਵੇਂ ਅਮਰੀਕਾ ਦਾ ਲਈ ਨਾਰਾ ਦਿੱਤਾ ਸੀ ਕਿ ਮੇਕ ਅਮੈਰੀਕਾ ਗ੍ਰੇਟ ਅਗੇਨ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਨਾਰਾ ਦਿੱਤਾ ਕਿ ਮੇਕਿੰਗ ਦੀ ਗ੍ਰੇਟਰ ਲੇਕਸ ਈਵਨ ਗ੍ਰੇਟਰ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਨੇਡੀਅਨ ਲੋਕਾਂ ਦੇ ਉੱਤੇ ਇੱਕ ਹੋਰ ਤੰਜ ਕੱਸਿਆ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਇਸ ਦਰਮਿਆਨ ਟਰੰਪ ਦੇ ਇਸ ਨਾਮ ਬਦਲੀ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਹੈ ਕਿ ਇਹ ਇੰਡੀਜਨਸ ਓਰੀਜਨ ਦੀ ਇੱਕ ਲੇਕ ਹੈ ਔਰ ਇੱਥੋਂ ਦੇ ਮੂਲ ਵਸਨੀਕ ਲੋਕਾਂ ਦੀਆਂ ਭਾਵਨਾਵਾਂ ਇਸ ਦਰਿਆਈ ਪਾਣੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਨੂੰ ਹਮੇਸ਼ਾ ਤੋਂ ਹੀ ਔਰ ਅਕਸਰ ਹੀ ਲੇਕ ਓਨਟਾਰੀਓ ਕਹਿ ਕੇ ਲੋਕ ਜਾਣਦੇ ਨੇ, ਚਾਹੇ ਉਹ ਅਮਰੀਕਾ ਦੇ ਲੋਕ ਹੋਣ ਚਾਹੇ ਕੈਨੇਡਾ ਦੇ ਹੋਣ। ਪਰ ਜਦੋਂ ਟਰੰਪ ਇਸ ਤਰੀਕੇ ਦੇ ਨਾਲ ਇਤਿਹਾਸ ਦੀ ਛੇੜਛਾੜ ਕਰ ਰਹੇ ਨੇ ਤਾਂ ਇਹ ਬੜਾ ਹੀ ਖਤਰਨਾਕ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਕਿਸੇ ਭੂਗੋਲਿਕ ਥਾਂ ਦਾ ਨਾਮ ਬਦਲਣ ਦੀ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਗਲਫ ਆਫ ਮੈਕਸੀਕੋ ਨੂੰ ਉਹਨਾਂ ਨੇ ਗਲਫ ਆਫ ਅਮੈਰੀਕਾ ਕਰਾਰ ਦਿੱਤਾ ਸੀ ਜਦੋਂ ਜਨਵਰੀ 2025 ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਦਾ ਦੂਸਰੀ ਵਾਰ ਅਹੁਦਾ ਸੰਭਾਲਿਆ ਸੀ। ਇਸ ਦਰਮਿਆਨ ਗਲਫ ਆਫ ਅਮੈਰੀਕਾ ਕਹਿਣ ਦੇ ਪਿੱਛੇ ਉਹਨਾਂ ਦਾ ਤਰਕ ਇਹੀ ਸੀ ਕਿ ਮੈਕਸੀਕੋ ਨੂੰ ਥੋੜ੍ਹੀ ਜ਼ਿਆਦਾ ਹੀ ਤਵੱਜੋ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਭੂਗੋਲਿਕ ਥਾਵਾਂ ਦੇ ਲਈ ਛੇੜਛਾੜ ਕਰਨ ਦੀ ਗੱਲ ਕੀਤੀ ਸੀ। ਵੈਸੇ ਇਸ ਦਰਮਿਆਨ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਗੱਲ ਕਹਿਣ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਨਾਲ ਕਦੇ ਵੀ ਸੁਖਾਵੇਂ ਸੰਬੰਧਾਂ ਦੇ ਵਿੱਚੋਂ ਨਹੀਂ ਗੁਜ਼ਰਿਆ ਹੈ। ਕੌਮਾਂਤਰੀ ਖਬਰਾਂ ਦੀ ਸਾਂਝ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਈ ਇਸ ਹੜ੍ਹ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 469 ਤੱਕ ਚਲੀ ਗਈ ਹੈ। ਨੇਪਾਲ ਪੁਲਿਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਗਈ ਹੈ। ਉੱਥੇ ਹੀ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਤਿੱਬਤ ਦੇ ਵਿੱਚ ਹੜ੍ਹਾਂ ਦੇ ਕਾਰਨ ਫਸੇ ਹੋਏ 555 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦਰਮਿਆਨ ਭਾਰਤ, ਆਸਟ੍ਰੇਲੀਆ, ਅਮਰੀਕਾ ਨੇ ਕਿਹਾ ਹੈ ਕਿ ਇਸ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਨਾਗਰਿਕ ਜਿਹੜੇ ਲਾਪਤਾ ਨੇ ਉਹਨਾਂ ਦਾ ਪਤਾ ਲਗਾਉਣ ਦੇ ਲਈ ਉਹਨਾਂ ਦੀਆਂ ਆਪਣੀਆਂ ਟੀਮਾਂ ਇੱਥੇ ਭੇਜੀਆਂ ਜਾਣਗੀਆਂ। ਨੇਪਾਲ ਤਿੱਬਤ ਸਰਹੱਦ ਦੇ ਉੱਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਲਗਾਤਾਰ ਚੁਣੌਤੀਆਂ ਬਣੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਵੀਡੀਓਜ਼ ਇਸ ਵਕਤ ਸਾਹਮਣੇ ਆਈਆਂ, ਪਰ ਸਮੱਸਿਆ ਇਹ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਫਲੈਸ਼ ਫਲੱਡ ਤੋਂ ਇੱਕ ਦਿਨ ਬਾਅਦ ਝੀਲ ਦੇ ਵਿੱਚ ਖਤਰਾ ਹੋਰ ਵੱਧ ਗਿਆ। ਇਸ ਦਰਮਿਆਨ ਰਾਹਤ ਅਤੇ ਬਚਾਅ ਦੇ ਕੰਮਾਂ ਦੇ ਵਿੱਚ ਮੁਸ਼ਕਲ ਸਾਹਮਣੇ ਆ ਰਹੀ ਹੈ। ਖਬਰ ਏਜੰਸੀ AFP ਦੇ ਮੁਤਾਬਕ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਅਚਾਨਕ ਹੜ੍ਹਾਂ ਤੋਂ ਬਾਅਦ ਇੱਕ ਝੀਲ ਦੇ ਟੁੱਟਣ ਅਤੇ ਉਸਦਾ ਪਾਣੀ ਹੇਠਾਂ ਦੇ ਵੱਲ ਵਧਣ ਦੇ ਚੱਲਦਿਆਂ ਖਤਰਾ ਹੋਰ ਜ਼ਿਆਦਾ ਵੱਧ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੋਏਗੀ, ਭਾਵੇਂ ਕਿ ਉਹ ਘੱਟ ਤੋਂ ਘੱਟ ਬਾਰਿਸ਼ ਹੀ ਹੋਵੇ, ਪਰ ਇਸ ਝੀਲ ਦੇ ਵਿੱਚ ਕਰੀਬ 30 ਲੱਖ ਘਣ
ਮੀਟਰ ਪਾਣੀ ਜਮ੍ਹਾਂ ਹੋ ਸਕਦਾ। ਇਹ ਮਾਤਰਾ ਕਰੀਬ 1200 ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਦੇ ਬਰਾਬਰ ਹੈ। ਉਧਰ ਚੀਨ ਦੇ ਸਰਕਾਰੀ ਮੀਡੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਝੀਲ ਦਾ ਪਾਣੀ ਅਚਾਨਕ ਬਾਹਰ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੇਠਲੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਦੇ ਵਿੱਚ ਜਿਰੋਂਗ ਪੋਰਟ ਅਤੇ ਆਲੇ ਦੁਆਲੇ ਦੇ ਇਲਾਕੇ ਸ਼ਾਮਲ ਨੇ। ਨੇਪਾਲ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਅਚਾਨਕ ਹੜ੍ਹ ਤੋਂ ਬਾਅਦ 900 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨੇਪਾਲ ਦੇ ਰਸੂਵਾ ਜ਼ਿਲ੍ਹੇ ਦੇ ਵਿੱਚ ਆਈ ਇਸ ਹੜ੍ਹ ਤੋਂ ਬਾਅਦ ਅਮਰੀਕਾ ਆਪਣੀ ਹਰ ਇੱਕ ਮਦਦ ਦੇਣ ਨੂੰ ਤਿਆਰ ਹੈ। ਇੱਕ ਕਾਰਜਕਾਰੀ ਹੁਕਮ ਦੇ ਉੱਤੇ ਹਸਤਾਖਰ ਕਰਦਿਆਂ ਹੋਇਆਂ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਨੇਪਾਲ ਦੀ ਲੀਡਰਸ਼ਿਪ ਦੇ ਨਾਲ ਸੰਪਰਕ ਕੀਤਾ ਅਤੇ ਲੋੜ ਪੈਣ ਦੇ ਉੱਤੇ ਹਰ ਇੱਕ ਸਹਾਇਤਾ ਦੇਣ ਦੀ ਵੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਹ ਤਬਾਹੀ ਬੇਹੱਦ ਭਿਆਨਕ ਹੈ। ਅਸੀਂ ਨੇਪਾਲ ਦੇ ਨਾਲ ਗੱਲਬਾਤ ਕਰ ਰਹੇ ਹਾਂ, ਹਰ ਇੱਕ ਕਿਸਮ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਅਮਰੀਕਾ ਦੀ ਤਰਫ ਤੋਂ ਆਲਰੇਡੀ ਕਾਫੀ ਮਦਦ ਭੇਜੀ ਜਾ ਰਹੀ ਹੈ। ਕਰੀਬ 90 ਅਮਰੀਕੀ ਨਾਗਰਿਕ ਪ੍ਰਭਾਵਿਤ ਹੋਏ ਦੱਸੇ ਗਏ ਨੇ। ਨੇਪਾਲ ਪੁਲਿਸ ਦੇ ਮੁਤਾਬਕ ਅਮਰੀਕੀ ਨਾਗਰਿਕਾਂ ਦੀ ਹਾਲੇ ਫਿਲਹਾਲ ਕਿਤੇ ਵੀ ਕੋਈ ਨਿਸ਼ਾਨਦੇਹੀ ਨਹੀਂ ਲੱਗ ਸਕੀ ਹੈ। ਵੈਸੇ ਨੇਪਾਲ ਦੇ ਸੈਰ ਸਪਾਟਾ ਬੋਰਡ ਨੇ ਦੱਸਿਆ ਸੀ ਕਿ 31 ਦੇਸ਼ਾਂ ਦੇ 900 ਤੋਂ ਵਧੇਰੇ ਜਿਹੜੇ ਨਾਗਰਿਕ ਨੇ ਉਹ ਉਹਨਾਂ ਦਾ ਇਹ ਥਾਂ ਟਿਕਾਣਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉੱਥੇ ਹੀ ਨੇਪਾਲ ਦੇ ਸੱਤਾਧਾਰੀ ਪਾਰਟੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਮੀਛਨੇ ਨੇ ਭਾਰਤ ਅਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਤਬਦੀਲੀ ਦੇ ਮੁੱਦੇ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੁਣੌਤੀਆਂ ਨੇ ਅਰਲੀ ਵਾਰਨਿੰਗ ਸਿਸਟਮ ਤਿਆਰ ਕਰਨ ਦੇ ਲਈ ਅਤੇ ਹੋਰ ਵੀ ਸਾਰੇ ਕੰਮ ਕਰਨ ਦੇ ਲਈ ਕਾਠਮਾਂਡੂ ਦੇ ਨਾਲ ਰਲ ਕੇ ਇਹ ਦੇਸ਼ ਕੰਮ ਕਰਨ। ਕਾਠਮਾਂਡੂ ਦੇ ਵਿੱਚ ਲਮੀਛਨੇ ਨੇ ਇਹ ਗੱਲਬਾਤ ਤ੍ਰਾਸਦੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਨੇਪਾਲ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਇਹ ਤਬਾਹੀ ਆਈ ਹੈ, ਇਹ ਤਬਾਹੀ ਇਹ ਨਹੀਂ ਦੇਖ ਰਹੀ ਕਿ ਇਹ ਕਿਹੜਾ ਦੇਸ਼ ਹੈ, ਕਿਹੜੀ ਸਰਹੱਦ ਹੈ। ਭਾਰਤ, ਚੀਨ, ਨੇਪਾਲ ਤਿੰਨ ਦੇਸ਼ ਨੇ ਪਰ ਇੱਕੋ ਹੀ ਪਰਬਤੀ ਪ੍ਰਣਾਲੀ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਬੁੱਧਵਾਰ ਦੇ ਦਿਨ ਜਿਸ ਪਾਣੀ ਨੇ ਲੋਕਾਂ ਦੀ ਜਾਨ ਲਈ, ਉਸ ਪਾਣੀ ਨੇ ਇਹ ਵੀ ਨਹੀਂ ਪੁੱਛਿਆ ਕਿ ਇਹ ਕਿੱਥੋਂ ਦਾ ਨਾਗਰਿਕ ਹੈ, ਇਹ ਕਿੱਥੋਂ ਦਾ ਇਲਾਕਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਹਿਮਾਲਿਆ ਦੇ ਵਿੱਚ ਜਿਹੜੇ ਬਦਲਾਅ ਆ ਰਹੇ ਨੇ ਉਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਆ ਰਹੇ ਨੇ। ਉਹਨਾਂ ਕਿਹਾ ਕਿ ਗਲੇਸ਼ੀਅਰ ਦੇ ਪਿੱਛੇ ਹਟ ਰਹੇ ਨੇ, ਜਿੱਥੇ ਬਰਫ਼ ਸੀ ਉੱਥੇ ਝੀਲਾਂ ਬਣ ਰਹੀਆਂ ਨੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨੇਪਾਲ, ਭਾਰਤ ਅਤੇ ਚੀਨ ਰਲ ਕੇ ਵਾਤਾਵਰਨ ਤਬਦੀਲੀ ਦੇ ਇਸ ਮਸਲੇ ਦੇ ਉੱਤੇ ਗੱਲ ਕਰਨ ਅਤੇ ਆਪਣੇ ਜਿਹੜੇ ਨਿੱਜੀ ਸਵਾਰਥ ਨੇ ਜਾਂ ਹਿੱਤ ਨੇ ਉਹਨਾਂ ਨੂੰ ਪਰੇ ਰੱਖਣ। ਉੱਥੇ ਬਰਤਾਨੀਆ ਦੇ ਵਿੱਚ ਵਸਣ ਅਤੇ ਨਾਗਰਿਕਤਾ ਲੈਣ ਦੇ ਚਾਹਵਾਨਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਬਰਤਾਨੀਆ ਦੇ ਗ੍ਰਹਿ ਮਹਿਕਮੇ ਦੀ ਤਰਫ ਤੋਂ ਜੂਨ 2026 ਨੂੰ ਖਤਮ ਹੋਏ ਵਰ੍ਹੇ ਦੇ ਦਰਮਿਆਨ ਦੱਸਿਆ ਗਿਆ ਕਿ 35,384 ਭਾਰਤੀਆਂ ਨੂੰ ਪੱਕੀ ਰਿਹਾਇਸ਼ ਦਿੱਤੀ ਗਈ ਹੈ, ਯਾਨੀ ILR ਦਿੱਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਨਾਲੋਂ 51% ਜ਼ਿਆਦਾ। ਭਾਰਤੀ ਪੱਕੀ ਰਿਹਾਇਸ਼ ਹਾਸਲ ਕਰਨ ਵਾਲਾ ਬਰਤਾਨੀਆ ਦੇ ਵਿੱਚ ਸਭ ਤੋਂ ਵੱਡੇ ਸਮੂਹ ਦੇ ਵਿੱਚੋਂ ਬਣੇ ਨੇ, ਯਾਨੀ ਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੀ ਹੈ। ਮੌਜੂਦਾ ਨਿਯਮਾਂ ਦੇ ਮੁਤਾਬਕ ਜਾਇਜ਼ ਵੀਜ਼ਾ ਯਾਨੀ ਵੈਲਿਡ ਵੀਜ਼ਾ ਰੱਖਣ ਵਾਲਿਆਂ ਨੂੰ 5 ਸਾਲ ਬਾਅਦ ਪੱਕੀ ਰਿਹਾਇਸ਼ ਮਿਲ ਜਾਂਦੀ ਹੈ, ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੀਆਂ ਤਜਵੀਜ਼ਾਂ ਇਸ ਸਮੇਂ ਇਸ ਨੂੰ ਵਧਾ ਕੇ ਦੁੱਗਣਾ ਕਰਨ ਯਾਨੀ 10 ਸਾਲ ਕਰਨ ਦਾ ਪ੍ਰਸਤਾਵ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪੱਕੀ ਰਿਹਾਇਸ਼ ਦੀ ਮਨਜ਼ੂਰੀ ਦੇ ਮਾਮਲਿਆਂ ਦੇ ਵਿੱਚ ਕੁੱਲ 24% ਵਾਧਾ ਦਰਜ ਕੀਤਾ ਗਿਆ, ਜੋ ਕਿ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਦੇ ਲਈ ਰਾਹ ਖੋਲ ਸਕਦਾ ਹੈ। ਉੱਥੇ ਅਗਲੀ ਖਬਰ ਵੀ ਨੇਪਾਲ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਏ ਇਹਨਾਂ ਫਲੈਸ਼ ਫਲੱਡਸ ਯਾਨੀ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਭਾਰਤ ਨੇਪਾਲ ਮੈਤਰੀ ਬੱਸ ਸੇਵਾ 28 ਅਤੇ 29 ਅਗਸਤ ਦੇ ਲਈ ਅਸਥਾਈ ਤੌਰ ਦੇ ਉੱਤੇ ਰੋਕ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ DTC ਅਤੇ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ। DTC ਨੇ ਦੱਸਿਆ ਕਿ ਨੇਪਾਲ ਦੇ ਵਿੱਚ ਨੈਸ਼ਨਲ ਹਾਈਵੇ ਅਤੇ ਦਿੱਲੀ ਕਾਠਮਾਂਡੂ ਮਾਰਗ ਦੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ, ਔਰ ਵੈਸੇ ਵੀ ਇਸ ਬੱਸ ਨੂੰ ਚਲਾਉਣ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦਿੱਲੀ ਵਾਲੇ ਪਾਸਿਓਂ ਕਾਠਮਾਂਡੂ ਦੇ ਵਿੱਚ ਹਾਲੇ ਕਿਸੇ ਨੂੰ ਵੀ ਨਹੀਂ ਭੇਜਿਆ ਜਾ ਰਿਹਾ। ਹਾਲਾਂਕਿ ਕਾਠਮਾਂਡੂ ਵਾਲੇ ਪਾਸਿਓਂ ਜਿਹੜੇ ਦਿੱਲੀ ਜਾਂ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚ ਆਉਣ ਦੇ ਰਾਹ ਹਾਲੇ ਵੀ ਖੁੱਲ੍ਹੇ ਰੱਖੇ ਗਏ ਨੇ। ਦਿੱਲੀ ਸਰਕਾਰ ਨੇ ਭਾਰਤ ਨੇਪਾਲ ਦੇ ਦਰਮਿਆਨ ਮਜ਼ਬੂਤ ਸੰਬੰਧਾਂ ਨੂੰ ਸੁਖਾਲਾ ਬਣਾਉਣ ਦੇ ਲਈ ਇਸ ਬੱਸ ਸੇਵਾ ਦੇ 2014 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇਸ ਨੂੰ ਹੁਣ ਬੰਦ ਕੀਤਾ ਗਿਆ ਹੋਵੇ। ਦੱਸ ਦਈਏ ਕਿ ਇਹ ਬੱਸ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚੋਂ ਲੰਘਦੀ ਹੋਈ ਗੋਰਖਪੁਰ ਨੇੜੇ ਸਨੌਲੀ ਚੈੱਕ ਪੋਸਟ ਦੇ ਰਾਹੀਂ ਨੇਪਾਲ ਦੇ ਵਿੱਚ ਦਾਖਲ ਹੁੰਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਦੂਜੇ ਸ਼ਹਿਰਾਂ ਦੇ ਨਾਲ ਸੰਪਰਕ ਨੇਪਾਲ ਦੇ ਵਿੱਚ ਹਾਲੇ ਵੀ ਬਣੇ ਹੋਏ ਨੇ।
ਦਿੱਲੀ ਦੀ ਖਬਰ ਸਾਂਝੀ ਕਰੀਏ ਤਾਂ ਬੀਤੇ 24 ਘੰਟਿਆਂ ਦੇ ਵਿੱਚ H1N1 ਦੇ 166 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 2612 ਹੋ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਦੇ ਮੁਤਾਬਕ ਇਨਫਲੂਐਂਜ਼ਾ ਏ ਦੇ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3300 ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਨੇ ਇਹ ਜਾਣਕਾਰੀ ਇੰਦਰਾ ਗਾਂਧੀ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦਿੱਤੀ ਤੇ ਦੱਸਿਆ ਕਿ H1N1 ਮੌਸਮੀ ਇਨਫਲੂਐਂਜ਼ਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਸੂਬਾਈ ਸਰਕਾਰ ਦੀ ਤਰਫ ਤੋਂ ਤਿਆਰੀਆਂ ਕੀਤੀਆਂ ਗਈਆਂ ਨੇ। ਇਹਨਾਂ ਦੀ ਸਮੀਖਿਆ ਦੇ ਲਈ ਹੀ ਉਹਨਾਂ ਦਾ ਇਹ ਦੌਰਾ ਸੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਹਸਪਤਾਲ ਦੇ ਫਲੂ ਪ੍ਰਬੰਧਨ ਵਿਵਸਥਾ ਦਾ ਜਾਇਜ਼ਾ ਲਿਆ, ਜਿਸ ਦੇ ਵਿੱਚ ਆਈਸੋਲੇਸ਼ਨ ਬੈਡਜ਼, ਐਮਰਜੈਂਸੀ ਸੇਵਾਵਾਂ, ਜਾਂਚ ਸੰਬੰਧੀ ਬੁਨਿਆਦੀ ਢਾਂਚਾ, ਇਨਫਰਾਸਟ੍ਰਕਚਰ ਤੇ ਦਵਾਈਆਂ ਦੀ ਉਪਲਬਧਤਾ ਬਾਰੇ ਤੇ ਕਰਮਚਾਰੀਆਂ ਦੀ ਤੈਨਾਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਗੋਆ ਤੋਂ, ਜਿੱਥੇ ਗੋਆ ਮੰਤਰੀ ਮੰਡਲ ਨੇ ਧਰਮ ਤਬਦੀਲੀ ਦੇ ਖਿਲਾਫ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਵਿੱਚ ਹੋਰ ਵੀ ਸਖਤ ਵਿਵਸਥਾਵਾਂ ਤੈਅ ਕੀਤੀਆਂ ਗਈਆਂ ਨੇ। ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਸਤਾਵ ਹੈ। ਅਧਿਕਾਰੀਆਂ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਇਹ ਬਿੱਲ ਸੂਬਾ ਵਿਧਾਨ ਸਭਾ ਦੇ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਦਨ ਦੇ ਵਿੱਚ ਪੇਸ਼ ਕੀਤਾ ਜਾਏਗਾ। ਮੌਨਸੂਨ ਸੈਸ਼ਨ ਦੇ ਦੌਰਾਨ ਹੀ ਮਾਫ ਕਰਨਾ, ਇਸ ਨੂੰ ਪੇਸ਼ ਕੀਤਾ ਜਾਏਗਾ। ਇਸ ਬਿੱਲ ਦੇ ਵਿੱਚ ਧੱਕੇ, ਦਬਾਅ ਤੇ ਅਨੁਚਿਤ ਪ੍ਰਭਾਵ, ਲਾਲਚ ਜਾਂ ਧੋਖਾਦੇਈ ਦੇ ਨਾਲ ਵਿਆਹ ਕਰਵਾਉਣ ਦੇ ਉੱਤੇ ਕਥਿਤ ਕਾਰਵਾਈ ਹੋਏਗੀ। ਬਿੱਲ ਦੇ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਤੋਂ ਇਲਾਵਾ ਘੱਟੋ ਘੱਟ 50,000 ਰੁਪਏ ਤੱਕ ਦੇ ਜੁਰਮਾਨਾ, ਪੀੜਤਾਂ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੇ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਬਿੱਲ 'ਚ ਇਹ ਵੀ ਵਿਵਸਥਾ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਵਿਆਹ ਸਿਰਫ ਧਰਮ ਤਬਦੀਲੀ ਦੇ ਮਕਸਦ ਦੇ ਨਾਲ ਕੀਤਾ ਗਿਆ ਤਾਂ ਅਜਿਹੇ ਵਿਆਹ ਨੂੰ ਨਾ ਮਨਜ਼ੂਰ ਐਲਾਨਿਆ ਜਾ ਸਕਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਵਰਗੇ ਕਈ ਹੋਰਨਾਂ ਸੂਬਿਆਂ ਦੇ ਵਿੱਚ ਪਹਿਲਾਂ ਤੋਂ ਹੀ ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਲਾਗੂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੀ ਨੈਸ਼ਨਲ ਬੁਸ਼ ਸਮਿਟ ਚੱਲ ਰਿਹਾ, ਉੱਥੋਂ ਖਾਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਸਭ ਤੋਂ ਪਹਿਲਾਂ ਖਬਰ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਕੈਂਪੇਨ ਦੇ ਨਾਲ ਜੁੜੀ ਹੋਈ, ਜਿਸ ਦੇ ਵਿੱਚ ਆਸਟ੍ਰੇਲੀਆ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਹਾਸਲ ਕਰਨ ਦੇ ਲਈ ਇੱਕ ਮੁਹਿੰਮ ਸ਼ੁਰੂ ਕਰੀ ਬੈਠਾ ਸੀ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੌਮਾਂਤਰੀ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਲਈ ਖਾਸੀਆਂ ਕੂਟਨੀਤਕ ਉਪਲਬਧੀਆਂ ਹਾਸਲ ਕੀਤੀਆਂ ਹੋਣਗੀਆਂ। ਕੌਪ ਸਮਿਟ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਰੱਖੀ ਔਰ ਆਸਟ੍ਰੇਲੀਆ ਦੇ ਜਿਹੜਾ ਆਯੋਜਨ ਨੂੰ ਲੈ ਕੇ ਆਸਟ੍ਰੇਲੀਆ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ। ਆਸੀਆਨ APEC G20 ਦੇ ਵਿੱਚ ਵੀ ਆਸਟ੍ਰੇਲੀਆ ਨੇ ਆਪਣੀ ਗੱਲ ਵਜ਼ਨਦਾਰ ਤਰੀਕੇ ਦੇ ਨਾਲ ਰੱਖੀ ਹੈ। ਪਰ ਇਸ ਦਰਮਿਆਨ ਖਾਸ ਗੱਲ ਇਹ ਹੋਏਗੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹੁਣ ਜਨਰਲ ਅਸੈਂਬਲੀ ਸੈਸ਼ਨ ਜਿਹੜਾ ਸੰਯੁਕਤ ਰਾਸ਼ਟਰ ਦਾ ਯਾਨੀ ਯੂਨਾਈਟਿਡ ਨੇਸ਼ਨ ਦਾ, ਉਹ ਲਗਾਤਾਰ ਦੂਸਰੀ ਵਾਰ ਉਸ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਔਰ ਆਸਟ੍ਰੇਲੀਆ ਦੀ ਦਾਅਵੇਦਾਰੀ ਨੂੰ ਪੇਸ਼ ਕਰਨਗੇ। ਸਾਲ 2029-30 ਦੇ ਲਈ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਵਾਸਤੇ ਜਿਹੜੀ ਇੱਕ ਨੌਨ ਪਰਮਾਨੈਂਟ ਸੀਟ ਹੈ ਉਸ ਦੇ ਲਈ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕੀਤੀ ਜਾਣੀ ਹੈ। ਉੱਥੇ ਇੰਡਸਟਰੀ ਮਿਨਿਸਟਰ ਟਿਮ ਆਇਰਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਉਸ ਜਿਹੜੀ ਬਿਆਨ ਸੀ ਕਿ ਰਿਫਿਊਜੀ ਇਨਟੇਕ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ, ਉਸ ਦਾ ਬਚਾਅ ਕੀਤਾ ਗਿਆ। ਹਾਲਾਂਕਿ ਕੱਲ੍ਹ ਦੇ ਦਿਨ, ਮਾਫ ਕਰਨਾ, ਇਸ ਤੋਂ ਇੱਕ ਦਿਨ ਪਹਿਲਾਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਕਹਿ ਚੁੱਕੇ ਸੀ ਕਿ ਆਸਟ੍ਰੇਲੀਆ 'ਚ ਜਿਹੜਾ ਮੌਜੂਦਾ ਰਿਫਿਊਜੀ ਇਨਟੇਕ ਹੈ ਯਾਨੀ ਰਿਫਿਊਜੀਆਂ ਦੇ ਆਸਟ੍ਰੇਲੀਆ 'ਚ ਦਾਖਲਾ ਹੋਣ ਦੀ ਜਿਹੜੀ ਗਿਣਤੀ ਉਹ 20,000 ਸਾਲਾਨਾ, ਉਸ ਨੂੰ ਘੱਟ ਕਰਕੇ 13,750 ਕਰ ਦਿੱਤਾ ਜਾਏਗਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁਸ਼ ਸਮਿਟ ਦੇ ਦਰਮਿਆਨ ਇਹ ਗੱਲ ਕਹਿ ਦਿੱਤੀ ਕਿ ਸਾਲਾਨਾ ਰਿਫਿਊਜੀ ਇਨਟੇਕ ਉਸ ਨੂੰ ਘੱਟ ਨਹੀਂ ਕੀਤਾ ਜਾਏਗਾ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਅਜਿਹੇ 'ਚ News24 ਦੇ ਉੱਤੇ ਗੱਲ ਕਰਦੇ ਹੋਏ ਟਿਮ ਆਇਰਸ ਨੇ ਕਿਹਾ ਕਿ ਲੇਬਰ ਦੀ ਜਿਹੜੀ ਰਿਫਿਊਜੀਆਂ ਦੀ ਲੈ ਕੇ ਇੱਕ ਗਿਣਤੀ ਹੈ ਉਹ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗਿਣਤੀ ਦੇ ਨਾਲ ਹੀ ਮਿਲਦੀ ਰੱਖੀ ਜਾਏਗੀ। ਯਾਨੀ ਕਿ ਜੇਕਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘੱਟ ਕੀਤਾ ਜਾ ਰਿਹਾ ਆਸਟ੍ਰੇਲੀਆ 'ਚ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਉਸ ਦੇ ਅਸਰ ਦੂਸਰੇ ਵੀਜ਼ਾ ਕੈਟਾਗਰੀਆਂ ਦੇ ਉੱਤੇ ਵੀ ਪੈਣਗੇ ਜਾਂ ਪ੍ਰਵਾਸ ਦਾਖਲਿਆਂ ਦੇ ਉੱਤੇ ਵੀ ਪੈਣਗੇ। ਇਸ ਦਰਮਿਆਨ ਲਿਬਰਲ ਨੈਸ਼ਨਲ ਗੱਠਜੋੜ ਤੋਂ ਵੀ ਉਹਨਾਂ ਦੀ ਪੋਲਿਸੀ ਪੁੱਛਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਕੀ ਇਸ ਮਾਮਲੇ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸੇ ਹੀ ਜਿਹੜਾ ਇਨਟੇਕ ਨੂੰ ਜਾਰੀ ਰੱਖਣਾ ਚਾਹੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਰਿਫਿਊਜੀ ਇਨਟੇਕ ਦੀ ਮੌਜੂਦਾ ਗਿਣਤੀ 20,000 ਤੋਂ ਘੱਟ ਕਰਨਾ ਚਾਹੁੰਦੇ ਨੇ ਜਾਂ ਫਿਰ ਇਸ ਨੂੰ ਇੰਨਾ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ। ਇਸ ਦੇ ਵਾਸਤੇ ਆਪਣੇ ਸਾਰੇ ਵਿਕਲਪ ਫਿਲਹਾਲ ਖੁੱਲ੍ਹੇ ਰੱਖੇ ਹੋਏ ਨੇ।
ਲਿਬਰਲ ਨੈਸ਼ਨਲ ਗਠਜੋੜ ਨੇ ਹਾਲੇ ਤੱਕ ਆਪਣੀ ਪ੍ਰਵਾਸ ਦੇ ਕੁੱਲ ਪ੍ਰਵਾਸ ਦੇ ਦਾਖਲੇ ਦੀ ਗਿਣਤੀ ਕਿੰਨੀ ਹੈ ਉਸ ਨੂੰ ਵੀ ਜ਼ਾਹਰ ਨਹੀਂ ਕੀਤਾ। ਦੱਸ ਦਈਏ ਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਟੌਨੀ ਬਰਕ ਦੀ ਤਰਫ ਤੋਂ ਦੇਸ਼ ਨੂੰ ਸੰਬੋਧਨ ਕੀਤਾ ਜਾਣਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਸੀ, ਪਰ ਲੇਬਰ ਪਾਰਟੀ ਦੀ ਆਉਣ ਵਾਲੇ ਸਾਲਾਂ ਦੇ ਵਾਸਤੇ ਪ੍ਰਵਾਸ ਨੀਤੀ ਕੀ ਹੋਏਗੀ ਉਸ ਭਾਸ਼ਣ ਨੂੰ ਉਸ ਵਕਤ ਰੱਦ ਕਰ ਦਿੱਤਾ ਗਿਆ ਸੀ, ਜਿਸ ਦਾ ਖਾਸੀ ਚਰਚਾ ਵੀ ਹੋਈ ਸੀ, ਖਾਸਾ ਰੌਲਾ ਵੀ ਪਿਆ ਸੀ। ਪਰ ਇਸ ਦਰਮਿਆਨ ਹੁਣ ਜਿਹੜੀ ਲਿਬਰਲ ਪਾਰਟੀ ਹੈ ਉਹ ਇਹੀ ਉਮੀਦ ਲਗਾ ਕੇ ਬੈਠੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਾਂ ਟੌਨੀ ਬਰਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਬਾਰੇ ਐਲਾਨ ਕਰ ਦਿੰਦੇ ਨੇ, ਉਸੇ ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਆਪਣੇ ਪੱਤੇ ਖੋਲ੍ਹੇ ਤਾਂ ਬਿਹਤਰ ਹੋਏਗਾ। ਉੱਥੇ ਹਿਊਮੈਨੀਟੇਰੀਅਨ ਵੀਜ਼ਾ ਦੇ ਵਿੱਚ ਇਸ ਤਬਦੀਲੀ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਉੱਤੇ ਬੁਸਮਿਟ ਦੇ ਵਿੱਚ ਬਹਿਸ ਬਸਾਈਆਂ ਹੋ ਰਹੀਆਂ ਨੇ, ਜਿੱਥੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਕਾਮਨਵੈਲਥ ਸਰਕਾਰ ਦੇ ਉੱਤੇ ਆਪਣੇ ਰੂਲ ਯਾਨੀ ਕਿ ਨਿਯਮ ਤਬਦੀਲੀ ਕਰਵਾ ਕੇ ਡੇਟਾ ਸੈਂਟਰ ਨੂੰ 100% ਰਿਨਿਊਬਲ ਐਨਰਜੀ ਤੋਂ ਇਲਾਵਾ ਐਨਰਜੀ ਵਰਤਣ ਦੇ ਲਈ ਜਿਹੜਾ ਇੱਕ ਬਿੱਲ ਸੀ ਉਸ ਦੇ ਉੱਤੇ ਮਨਾ ਚੁੱਕੇ ਨੇ। ਇਹ ਗੱਲ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਕਾਮਨਵੈਲਥ ਆਪਣੇ ਵਿਕਲਪਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਨੇ ਆਪਣੀ ਗੱਲ ਰੱਖੀ ਸੀ। ਕ੍ਰਿਸ ਬੋਵਨ ਇਹ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿਹੜੇ ਵੀ ਡੇਟਾ ਸੈਂਟਰ ਅਲੱਗ ਅਲੱਗ ਸੂਬਿਆਂ 'ਚ ਖੋਲ੍ਹੇ ਜਾਣਗੇ ਉਸ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਫੋਸਿਲ ਫਿਊਲ ਦੇ ਨਾਲ ਤਿਆਰ ਹੋਣ ਵਾਲੀ ਬਿਜਲੀ ਅਤੇ ਰਿਨਿਊਬਲ ਐਨਰਜੀ ਦੋਹਾਂ ਦੇ ਉੱਤੇ ਨਿਰਭਰ ਕਰੇਗੀ। ਦੋਹਾਂ ਦੇ ਨਾਲ ਹੀ ਜਿਹੜੇ ਡੇਟਾ ਸੈਂਟਰ ਚਲਾਏ ਜਾਣਗੇ, ਜਦਕਿ ਕੁਇਨਜ਼ਲੈਂਡ ਦਾ ਕਹਿਣਾ ਸੀ ਕਿ ਰਿਨਿਊਬਲ ਐਨਰਜੀ ਯਾਨੀ ਕਿ ਨਵਿਆਨਯੋਗ ਊਰਜਾ ਦੇ ਜਿਹੜੇ ਪੈਦਾ ਕਰਨ ਦੇ ਸਰੋਤ ਨੇ ਉਹਨਾਂ ਦਾ ਅਧਿਕਾਰ ਖੇਤਰ ਸਿਰਫ ਸੂਬਾਈ ਹੱਥਾਂ ਦੇ ਵਿੱਚ ਹੀ ਹੋਵੇ। ਉੱਥੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਹੁਣ ਹੋਬਾਰਟ ਪ੍ਰਾਈਵੇਟ ਹਸਪੀਟਲ ਦੀ ਸੇਲ ਕਲੇਵਰੀ ਹੈਲਥ ਕੇਅਰ ਨੂੰ ਦੇਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ ਅਤੇ ਭਵਿੱਖ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਦੱਸ ਦਈਏ ਕਿ ਹੋਬਾਰਟ ਪ੍ਰਾਈਵੇਟ ਹਸਪੀਟਲ ਦੀ ਸੇਲ ਦੇ ਦਰਮਿਆਨ ਹੀ ਇਹ ਵੀ ਗੱਲ, ਹਾਲਾਂਕਿ ACCC ਦੀ ਤਰਫ ਤੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੈਥੋਲਿਕ ਸੰਸਥਾ ਕਲੇਵਰੀ ਹੈਲਥ ਕੇਅਰ ਨੂੰ ਜੇਕਰ ਇਸ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਉੱਥੇ ਜੈਂਡਰ ਅਫਰਮਿੰਗ ਕੇਅਰ ਜਾਂ ਸਰਜੀਕਲ ਟਰਮੀਨੇਸ਼ਨਸ ਜਾਂ ਇਸ ਕਿਸਮ ਦੇ ਹੋਰ ਜਿਹੜੇ ਫਰਟੀਲਿਟੀ ਦੇ ਨਾਲ ਜੁੜੇ ਹੋਏ ਟ੍ਰੀਟਮੈਂਟਸ ਨੇ ਉਹ ਨਹੀਂ ਹੋਣਗੇ। ਕਲੇਵਰੀ ਹੈਲਥ ਕੇਅਰ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ। ਹੋਬਾਰਟ ਪ੍ਰਾਈਵੇਟ ਹਸਪੀਟਲ ਵੈਸੇ ਬਿਲਕੁਲ ਹੋਬਾਰਟ ਦੇ ਮੇਨ ਪਬਲਿਕ ਹਸਪੀਟਲ ਰੋਇਲ ਹੋਬਾਰਟ ਹਸਪੀਟਲ ਦੇ ਨਾਲ ਮੌਜੂਦ ਹੈ। ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਲਾਜ ਕਰਾਉਂਦੇ ਨੇ, ਗਰਭਵਤੀ ਮਹਿਲਾਵਾਂ ਇੱਥੇ ਪਹੁੰਚਦੀਆਂ ਨੇ, ਮਾਪੇ ਇੱਥੇ ਆ ਕੇ ਜੈਂਡਰ ਅਫਰਮੇਸ਼ਨ ਟੈਸਟ ਵੀ ਕਰਵਾਉਂਦੇ ਨੇ, ਔਰ ਇਸ ਤੋਂ ਇਲਾਵਾ ਸਰਜੀਕਲ ਟਰਮੀਨੇਸ਼ਨਸ ਹੁੰਦੀਆਂ ਨੇ ਯਾਨੀ ਕਿ ਗਰਭ ਨੂੰ ਗਿਰਾਇਆ ਜਾਂਦਾ ਹੈ, ਵਾਲੰਟਰੀ ਅਸਿਸਟਿਡ ਡਾਇੰਗ, ਫਰਟੈਲਿਟੀ ਟ੍ਰੀਟਮੈਂਟ, IVF, ਇਹ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ ਨੇ। ਪਰ ਕੈਥੋਲਿਕ ਧਰਮ ਨੂੰ ਮੰਨਣ ਵਾਲੀ ਇਹ ਸੰਸਥਾ ਜਿਹੜੀ ਕਿ ਸਿਹਤ ਸੈਕਟਰ ਦੇ ਵਿੱਚ ਵੀ ਹੈ, ਇਹਨਾਂ ਦਾ ਕਹਿਣਾ ਹੈ ਕਿ ਇਹ ਈਸਾਈ ਮਤ ਤੋਂ ਬਿਲਕੁਲ ਉਲਟ ਵਿਚਾਰ ਨੇ, ਇਹਨਾਂ ਨੂੰ ਹਸਪਤਾਲ ਦੇ ਘੇਰੇ ਦੇ ਅੰਦਰ ਤਾਂ ਘੱਟੋ ਘੱਟ ਨਹੀਂ ਹੋਣ ਦਿੱਤਾ ਜਾਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਹਾਕੀ ਦੇ ਲਈ ਆਸਟ੍ਰੇਲੀਆ ਦੇ ਵਾਸਤੇ ਮਾੜੀ ਖਬਰ, ਜਿੱਥੇ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਦਾ ਸਫ਼ਰ ਤਾਂ ਖਿਤਾਬੀ ਦੌੜ ਦੇ ਵਾਸਤੇ ਪਹਿਲਾਂ ਹੀ ਮੁੱਕ ਗਿਆ ਸੀ, ਪਰ ਹੁਣ ਜਿਹੜਾ ਇੱਕ ਟੀਮ ਦੀ ਤਰਫ ਤੋਂ ਅਰਜਨਟੀਨਾ ਦੇ ਨਾਲ ਸੈਮੀਫਾਈਨਲ ਖੇਡਿਆ ਜਾਣਾ ਸੀ ਉਸ ਦੇ ਵਿੱਚ ਅਰਜਨਟੀਨਾ ਦੇ ਹੱਥੋਂ ਹਾਰ ਆਸਟ੍ਰੇਲੀਆ ਨੂੰ ਮਿਲੀ ਹੈ। 40 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੀਮ ਸੈਮੀਫਾਈਨਲ ਤੋਂ ਪਹਿਲਾਂ ਹੀ ਜਿਹੜੀ ਹੈ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ ਹੋਵੇ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਦਾ ਸੁਪਨਾ ਇੱਥੇ ਹੀ ਖਤਮ ਹੋ ਗਿਆ। ਦੱਸ ਦਈਏ ਕਿ ਆਸਟ੍ਰੇਲੀਆ 1-0 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਹਾਰ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ ਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ।

0: ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
0: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: Rhythm Boys Entertainment presents Bol Paave Na Bol।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਜੱਟ ਤੈਨੂੰ

0: रेडियो हाँ जी 1674 एम दे उते तुहाडा सारयां दा स्वागत जी। मैं गौतम कपिल और प्रोग्राम दी डीप टॉक शो लेके होए हां हाजर। प्रोग्राम दे विच हमेशा दी तरह डॉक्टर संदीप जी अपनी डीप डीप थ्योरीज दे नाल सानू बाहर कढ के लेके आणगे अंदरों बाहर तक। ते किन्नी क बाहर जाने हैगे ते किन्नी क तां जाने अज आपां गल करदे हां उहनां दे नाल। सब तों पहलां संदीप जी सत श्रीकाल जी, जी आनू वेलकम, की हाल चाल ने जी? थोड़ा जा उस तरीके दे नाल चलिए के आले दुआले दे जिहड़े ऐसे सवाल हैगे ने जिन्हां दे जिहड़े सवाल हैगे ने पर उहनां दे जवाब देण लग्गिआं साडे कोल जवाब नहीं हैगे बहुते। जिदा क्यों है ब्लू है पानी पानी पानी पानी पानी पानी है वो आप गल कर लीए। अज फिर संदीप जी कहते रंगा की गल करनी है, अज के रंग की गल करनी है
1: अज? हां जी मैं कर दी गल पहला मैं एक सवाल का जवाब मैं सोचा था भी फिर सवाल
0: रात नूं नेरा हो जांदा है इस कर सूरज घरे चला जांदा, अगले ने सोना नहीं हुंदा जाके अगला दुकान दा शटर सुट जांदा, सारा कुछ डार्क हो जांदा लॉजिकल आंसर नहीं है मेरे को कोई
1: एस्ट्रोनॉमी इंटरेस्ट होने आले दुआले इंटरेस्ट होया है ना काफी साल अरिस्टोटल भी पहला लैके हूं तक लोग यही कहते आए तो मोस्टली लोग ने जो पुछते यही जवाब हों हो जाता है सूरज दूर पास चले जाता है इसलिए सानू सारा कुछ जरा देखना बंद हो जाता। बट फिर ऑब्वियसली जो ज्यादातर लोग यही सोचते हैं बच्चों कोई कोई होंगे जेडे कहते हैं कि नहीं ऐदा तो नहीं है ऐदा कि हो सकती है जे सन जो सन की असं गल करते हैं बेसिकली तो सू पता है कि साडा सन एक स्टार है ना
0: right.
1: और स्टार जड़े होंगे जो असं पॉडकास्ट किए एस्ट्रोनॉमी के गल की स्टार बहुत डिफरेंट डिफरेंट साइज के होंगे तो सन साडा ना तो बहुत वड्डा स्टार है ना ही बहुत छोटा स्टार है एक मॉडरेट साइज का स्टार है मॉडरेट जी एनर्जी हैगी है ना बाकी स्टार से कंपेरिजन तो ये चो बहुत छोटे स्टार भी है तो बहुत वे जे स्टार भी है। सो हुण जो सन सन एक अलग चीज है इट्स जस्ट अ स्टार है ना बाकी स्टार से वांगू तो चलो रात के टाइम से चाहे सन जरा सा दूजे पास चले जाता बट रात के टाइम से ही सू स्टार भी दिखते है बाकी स्टार तो इन्ने ज्यादा जेडे साडे स्टार है उन्होंने भी तो लाइट अपनी हैगी है ना फिर क्यों जरा सू जरा आसमान जरा ये काला दिखाई दिता जा डार्क दिखाई दिता है ना तो इदा के सवाल जेडे कुछ लोग पूछते जेदा काफी सी पर जेदा मेन नाम चलता है ना वो क्यों कि जो नाम चल जाता है वो एक जर्मन साइंटिस्ट जिहदा नाम सीगा हेनरिक विलम ऑलबर तो उहदे नाम तो ही एक ऑलबर पैराडॉक्स करके जी एक चीज कहती जी इसे चीज में कहती मनना यही सी कहता कि चलो ठीक है मैं मान लैंदा कि स्टार जरा सन जरा सैट हो गया बट उस तो बाद जेडे बाकी इन्ने सारे स्टार आ जिदा सानू पता ही है कि साडा यूनिवर्स जरा बहुत वड्डा है ना इतने इन्ने ज्यादा स्टार है सो जिदा जिदा यूनिवर्स वड्डा होंदा जांदा उदा स्टार भी इहदा मतलब नंबर भी ज्यादा ही वधदे जांदे आ है ना तो इन्ने सारे स्टार्स का जिहड़े आ आसमान नूं पूरा ग्लो करा देना चाहिए सीगा मतलब इन्ना सानू वाइट मतलब एन चिट्टा जिहड़ा एक जिदा नी सन स्टार्स की लाइट होंदी उदा दा आसमान दिखना चाहिए सीगा फिर भी सानू क्यों डार्क जिहड़ा लगदा है ਹਾਲਾਂਕਿ ਜਿਹੜੀ ਯੂਨੀਵਰਸ ਦੀ ਐਕਸਪੈਂਸ਼ਨ ਦੀ ਗੱਲ ਹੈ, ਸਾਨੂੰ ਹੁਣ ਪਤਾ ਹੈ ਕਿ ਯੂਨੀਵਰਸ ਸਾਡਾ ਵੱਧ ਰਿਹਾ ਹੈ ਨਾ, ਮਤਲਬ ਐਕਸਪੈਂਡ ਹੋਈ ਜਾ ਰਿਹਾ, ਫੈਲੀ ਜਾ ਰਿਹਾ। ਉਹ ਸਾਨੂੰ ਜਿਹੜਾ ਐਡਵਿਨ ਹਬਲ ਨਾਮ ਦਾ ਜਿਹੜਾ ਸਾਇੰਟਿਸਟ ਸੀ, ਜਿਹੜੇ 1900 ਜਿਹੜੀ ਫਸਟ ਜਿਹੜੀ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਅਸੀਂ 1920s ਦੇ ਵਿੱਚ ਉਹਨੇ ਜਿਹੜਾ ਉਸ ਡੈਕੇਡ ਦੇ ਵਿੱਚ ਉਹਨੇ ਸਾਨੂੰ ਦੱਸਿਆ ਸੀ ਕਿ ਉਹਨੇ ਨੋਟਿਸ ਕੀਤਾ ਸੀ ਕਿ ਯੂਨੀਵਰਸ ਸਾਡਾ ਐਕਸਪੈਂਡ ਹੋ ਗਿਆ। ਉਸ ਟਾਈਮ ਦੇ ਉੱਤੇ ਜਦੋਂ ਇਹ ਹੈਨਰਿਕ ਦੀ ਮੈਂ ਗੱਲ ਕੀਤੀ, ਜਿਹਨੇ 1823 ਦੇ ਵਿੱਚ ਇਹ ਜਿਹੜਾ ਸਵਾਲ ਉਹਨੇ ਚੱਕਿਆ ਕਿ ਅਗਰ ਸਨ ਨਹੀਂ ਹੈਗਾ ਤਾਂ ਜਿਹੜੇ ਬਾਕੀ ਸਟਾਰਸ ਆ ਉਹਨਾਂ ਦੀ ਇੰਨੀ ਲਾਈਟ ਕਿੱਥੇ ਜਾ ਰਹੀ ਆ, ਉਹ ਕਿਉਂ ਨੀ ਸਾਨੂੰ ਜਿਹੜਾ ਦੇਖਣ ਦਿੰਦੇ ਏਦਾਂ ਦਾ ਅਸਮਾਨ, ਹੈ ਨਾ। ਸੋ ਇੱਥੋਂ ਹੀ ਜਿਹੜਾ ਇਹ ਹੋਰ ਸਾਇੰਟਿਸਟ ਨੇ ਵੀ ਦੇਖਣਾ ਸ਼ੁਰੂ ਕੀਤਾ, ਤੇ ਇਹਨੂੰ ਅਸੀਂ ਆਲਵੇਜ਼ ਪੈਰਾਡੋਕਸ ਕਹਿ ਦਿੰਦੇ ਹਾਂ। ਪੈਰਾਡੋਕਸ ਦਾ ਮਤਲਬ ਅਸੀਂ ਜਨਰਲੀ ਇਹ ਕਹਿੰਦੇ ਹਾਂ ਕਿ ਕੋਈ ਏਦਾਂ ਦੀ ਮਤਲਬ ਐਗਜਿਸਟਿੰਗ ਜਿਹੜੀ ਥੋਟ ਹੈਗੀ ਜਾਂ ਐਗਜਿਸਟਿੰਗ ਕੋਈ ਚੀਜ਼ ਹੈਗੀ ਜਿਹਨੂੰ ਹਰ ਕੋਈ ਮੰਨ ਰਿਹਾ, ਬਟ ਓਬਵੀਅਸਲੀ ਉਹਦੇ ਵਿੱਚ ਕੁਛ ਜਿਹੜੇ ਫਲੋਜ਼ ਹੈਗੇ ਆ, ਹਨਾ, ਜਿਹੜਾ ਇਹ ਫਲੋ ਇਸ ਬੰਦੇ ਨੇ ਕੱਢਿਆ, ਤੇ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਰਿਸਰਚ ਹੋਣੀ ਸ਼ੁਰੂ ਹੋਈ ਹੋ ਕੇ ਕਿਉਂ ਏਦਾਂ ਹੈਗਾ।
0: ਰਾਈਟ, ਅੱਛਾ, ਉਹਦੇ ਪੈਰਾਡੋਕਸ ਦੇ ਵੱਲ ਆਉਂਦੇ ਹੈਗੇ, ਬਟ ਇਹ ਆਪਾਂ ਨੂੰ ਤਾਂ ਇਹ ਜਿੱਦਾਂ ਤੁਸੀਂ ਅੱਗੇ ਹਿਸਟਰੀ ਵਿੱਚ ਵੀ ਥੋੜ੍ਹਾ ਜਿਹਾ ਲੈ ਜਾਂਦੇ ਹੁੰਦੇ ਹੋ ਸਾਇੰਸ ਦੇ ਨਾਲ ਨਾਲ, ਕਿ ਆਪਾਂ ਨੂੰ ਤਾਂ ਇਹੀ ਲੱਗਦਾ ਕਿ ਸੂਰਜ ਡੁੱਬਦਾ ਅਤੇ ਧਰਤੀ ਪੁੱਠੀ ਹੋ ਜਾਂਦੀ ਹੈ, ਅਤੇ ਜਿਹੜਾ ਜਿਵੇਂ ਨੌਰਦਰਨ ਹੈਮਿਸਫੇਅਰ ਵਾਲੇ ਪਾਸੇ ਚਾਨਣ ਹੋਏਗਾ, ਸਦਰਨ ਹਨੇਰੇ 'ਚ ਹੈ, ਫਿਰ ਇੱਦਾਂ ਹੀ ਵਾਇਸਾ ਵਰਸਾ। ਹਿਸਟਰੀ ਦੇ ਵਿੱਚ ਕਦੋਂ ਇੱਦਾਂ ਪਹਿਲੀ ਵਾਰ ਕਦੋਂ ਇਹ ਚੀਜ਼ਾਂ ਪਤਾ ਲੱਗੀਆਂ ਕਿ ਦੈਟ ਕੁੱਡ ਨੋਟ ਬੀ ਓਨਲੀ ਦੀ ਵਨ ਰੀਜ਼ਨ, ਇਹ ਤੋਂ ਇਲਾਵਾ ਵੀ ਹੋਣਗੇ, ਔਰ ਕਿੱਦਾਂ ਇਹ ਸ਼ੱਕ ਜਿਹੜਾ ਸੀਗਾ ਇਹਦੇ ਬਾਰੇ ਆਇਆ ਹੋਊਗਾ?
1: ਹਾਂਜੀ, ਇਹ ਜਿੱਦਾਂ ਮੈਂ ਹੁਣੇ ਦੱਸਿਆ, ਜਿਹੜਾ ਆਲਬਰਟ ਜਿਹੜਾ ਬੰਦਾ ਸੀਗਾ, ਵਨ ਆਫ ਦਾ ਜਿਹੜਾ ਉਦਾਂ ਦੇ ਲੋਕਾਂ ਚੋਂ ਸੀ ਜਿਹਨੇ ਇਹ ਸਵਾਲ ਚੱਕਿਆ ਕਿ ਜਿਹੜਾ ਆ ਰਾਤ ਦੇ ਟਾਈਮ ਤੇ ਵੀ ਜਿਹੜਾ ਅਸਮਾਨ ਸਾਡਾ ਗਲੋ ਕਰਨਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਿਲੀਅਨ ਟ੍ਰਿਲੀਅਨ ਸਟਾਰਸ ਹੈਗੇ ਆ, ਹਨਾ, ਔਰ ਈਵਨ ਅਸੀਂ ਜਿਹੜੀ ਸਾਡੀ ਐਂਡਰੋਮੇਡਾ ਗਲੈਕਸੀ, ਜਿਹੜੀ ਸਾਡੀ ਕਲੋਜੈਸਟ ਗਲੈਕਸੀ ਹੈਗੀ ਆ, ਉਹ ਵੀ ਅਸੀਂ ਦੇਖ ਸਕਦੇ ਹਾਂ ਰਾਤ ਨੂੰ ਸਕਾਈ ਦੇ ਵਿੱਚ। ਸਾਨੂੰ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪਰ ਜਿਹੜੇ ਐਸਟ੍ਰੋਨੋਮਰਸ ਹੁੰਦੇ ਆ ਜਾਂ ਜਿਹੜੇ ਲੋਕ ਜਿਹਨਾਂ ਨੂੰ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹ ਦੇਖ ਸਕਦੇ ਆ। ਔਰ ਈਵਨ ਜਿਹੜੇ ਉਹਦੇ ਵਿੱਚ ਜਿਹੜੇ ਅੱਗੇ 300 ਬਿਲੀਅਨ ਸਟਾਰਸ ਹੈਗੇ ਆ, ਉਹ ਵੀ ਅਸੀਂ ਆਪਣੀ ਨੰਗੀ ਅੱਖਾਂ ਨਾਲ ਦੇਖ ਸਕਦੇ, ਮਤਲਬ ਸਾਨੂੰ ਕੋਈ ਟੈਲੀਸਕੋਪ ਦੀ ਲੋੜ ਨਹੀਂ ਹੈਗੀ, ਜਿਹਨਾਂ ਨੂੰ ਪਤਾ ਹੈ ਕਿ ਉਹ ਐਂਡਰੋਮੇਡਾ ਗਲੈਕਸੀ ਆ, ਹਨਾ। ਤਾਂ ਸਿਰਫ ਸਾਡੇ ਗਲੈਕਸੀ ਦੇ ਸਟਾਰ ਨਹੀਂ ਹੈਗੇ, ਦੂਜੀ ਗਲੈਕਸੀ ਦੇ ਸਟਾਰ ਵੀ ਹੈਗੇ ਆ, ਜਾਂ ਹੋਰ ਜਿਹੜੀਆਂ ਅੱਗੇ ਕਰੋੜਾਂ ਜਿਹੜੀ ਗਲੈਕਸੀਜ ਹੈਗੀਆਂ ਉਹਨਾਂ ਦੇ ਸਟਾਰ ਹੈਗੇ ਆ। ਸੋ ਇੱਦਾਂ ਦੇ ਸਾਰੇ ਜਿਹੜੇ ਕੁਐਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰਟ ਸੀਗਾ, ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ, ਹੈ ਨਾ, ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਸੋ ਇੱਥੋਂ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ। ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ, ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀ ਆਉਂਦੀ ਘੱਟ ਜਾਂਦੀ ਆ, ਹਨਾ। ਕੁਛ ਲੋਕਾਂ ਨੇ ਜਿਹੜਾ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਆ, ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ, ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸੇ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ, ਜੇ ਨੰਬਰ ਜਿਹੜਾ ਮਤਲਬ ਉਹਨਾਂ ਦਾ ਡਿਸਟੈਂਸ ਵੱਧ ਰਿਹਾ ਤਾਂ ਉਹਨਾਂ ਦੇ ਨੰਬਰ ਵੀ ਵੱਧ ਰਹੇ, ਤਾਂ ਮਤਲਬ ਇਹ ਹੈ ਕਿ ਫਿਰ ਵੀ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ ਸੀਗਾ, ਔਰ ਸਾਨੂੰ ਦਿਖਣੇ ਚਾਹੀਦੇ ਸੀ ਸਟਾਰ, ਕਿਉਂਕਿ ਅਸੀਂ ਚਮਕਦੇ ਤਾਂ ਦੇਖ ਨਹੀਂ ਸਕਦੇ, ਹਨਾ, ਤਾਂ ਸਾਨੂੰ ਅਸਮਾਨ ਵੀ ਚਮਕਦਾ ਜਿਹੜਾ ਦਿਖਣਾ ਚਾਹੀਦਾ ਸੀ। ਸੋ ਉਸ ਤੋਂ ਇਲਾਵਾ ਜਿਹੜੀ ਜਦੋਂ ਅਸੀਂ ਕਲਰ ਵਾਲਾ ਐਪੀਸੋਡ ਕੀਤਾ ਸੀ, ਉਸ ਟਾਈਮ ਅਸੀਂ ਇਹ ਗੱਲ ਕੀਤੀ ਸੀ ਕਿ ਲਾਈਟ ਸਾਨੂੰ ਦਿਨ ਵੇਲੇ ਅਸਮਾਨ ਜਿਹੜਾ ਬਲੂ ਇਸ ਲਈ ਦਿਖਦਾ ਹੈ ਕਿਉਂਕਿ ਸਾਨਲਾਈਟ ਨੂੰ ਸਕੈਟਰ ਕਰਨ ਦੇ ਲਈ ਅਰਥ ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ, ਹੈ ਨਾ, ਅਰਥ ਦੇ ਉੱਤੇ, ਤੇ ਉਹ ਜਿਹੜਾ ਖਿਲਾਰ ਦਿੰਦਾ ਸਨਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ। ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ, ਉਹਨਾਂ ਫੋਟੋ ਵਿੱਚ ਸਾਨੂੰ ਜਿਹੜਾ ਪਿੱਛੇ ਅਸਮਾਨ ਤਾਰਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ, ਹਨਾ, ਬਟ ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ, ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਹੈ ਨਾ, ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨਹੀਂ ਆ ਜਿਹੜੀਆਂ ਖਿਲਾਰ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੀ ਸੀ, ਉਹਨਾਂ ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜਾ ਵਗੈਰਾ ਅਸੀਂ ਪੰਜਾਬੀ ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ, ਹਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ, ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ। ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਡਸਟ ਹੈਗੀ ਆ ਸਪੇਸ ਦੇ ਵਿੱਚ, ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀ, ਉਹ ਸਨਲਾਈਟ ਨੂੰ ਜਾਂ ਦੂਜੇ ਸਟਾਰਸ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ, ਹੈ ਨਾ। ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ, ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀਗ੍ਰਾਸ, ਸ਼ਾਇਦ ਜਿਹੜੇ ਲੋਕ ਸੁਣਦੇ ਉਹਨਾਂ ਨੇ ਦੇਖਿਆ ਹੋਣਾ, ਉਹ ਵੀ ਸੁਣੇ ਹੋਣੇ ਆ, ਉਹ ਪੋਡਕਾਸਟ ਕਰਦੇ ਆ। ਉਹਨਾਂ ਨੇ ਇੱਕ ਮਤਲਬ ਥਿਊਰੀ, ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟੋਪ ਵਾਂਗੂ ਮੰਨ ਲਈਏ, ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ, ਹਨਾ, ਅਸੀਂ ਫੁੱਲ ਸਟੋਪ ਲਾ ਦਿੰਦੇ ਹਾਂ ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ, ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਆ, ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 ਮੀਲ ਦੂਰ ਹੋਊਗਾ, ਹਨਾ। ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟੋਪ ਦੇ ਬਰਾਬਰ ਦੇ ਸਾਈਜ਼ ਦਾ ਹੈ। ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ, ਤਾਂ ਤੁਸੀਂ ਸੋਚ ਸਕਦੇ ਹੋ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ, ਹਨਾ। ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ, ਚਾਹੇ ਉੱਥੇ ਡਸਟ ਵੀ ਹੈਗੀ ਹੈ, ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ, ਫੇਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ, ਤਾਂ ਇਸ ਲਈ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨੀ ਪ੍ਰੈਜੈਂਟ, ਔਰ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਹੈਗੀ ਆ ਮਟੀਰੀਅਲ ਪ੍ਰੈਜੈਂਟ, ਹਨਾ। ਸੋ ਇਸ ਲਈ ਜਿਹੜਾ ਸਾਨੂੰ, ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ, ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ। ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦਾ ਸੋਲੂਸ਼ਨ ਤੁਸੀਂ ਕਹਿ ਸਕਦੇ, ਵਨ ਆਫ ਦਾ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਬਲੈਕ ਲੱਗਦਾ ਸਕਾਈ, ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ
0: ਗਲੈਕਸੀ ਦੇ ਅਸੀਂ ਹਿੱਸਾ ਹੈਗੇ, ਉਹਦੇ ਚ ਸਾਨੂੰ ਸਭ ਤੋਂ ਵੱਧ ਰੋਸ਼ਨੀ ਹੋ ਹੀ ਦਿੰਦਾ, ਤੇ ਦੂਜੇ ਤਾਰੇ ਜੇ ਦੇਣਾ ਵੀ ਚਾਹਣ ਤਾਂ ਉਹ ਖਿੰਡ ਖਿੰਡ ਕੇ ਦੂਰ ਹੋਈ ਜਾ ਰਹੇ ਹੈਗੇ ਨੇ, ਕਿਉਂਕਿ ਯੂਨੀਵਰਸ ਲਗਾਤਾਰ ਫੈਲ ਰਿਹਾ। ਹੁਣ ਐਸਟ੍ਰੋਨਾਟਸ ਜਿਹੜੇ ਹੈਗੇ ਨੇ, ਜਿਹੜੇ ਪੁਲਾੜ ਚ ਜਾਂਦੇ ਨੇ, ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ, ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ, ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ ਹੀ। ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ, ਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ। ਬਟ ਐਸਟ੍ਰੋਨਾਟਸ ਦਾ ਦੇ ਗੋ ਅਵੇ ਫਰੋਮ ਪਲੈਨਟ ਅਰਥ, ਤੇ ਸੂਰਜ ਤੋਂ ਵੀ ਉਰਾ ਪਰਾਂ ਚਲੇ ਜਾਂਦੇ ਹੋਣਗੇ। ਸੋ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ?
1: ਹਾਂਜੀ, ਜਿਵੇਂ ਐਸਟ੍ਰੋਨਾਟ ਵੀ ਤੁਸੀਂ ਮਤਲਬ ਕਿੱਦਾਂ ਆਪਾਂ ਦੇਖਦੇ ਹਾਂ ਫੋਟੋਸ, ਜਦ ਅਸੀਂ ISS ਦੀ ਫੋਟੋ ਦੇਖਦੇ ਹਾਂ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ, ਸੋਰੀ ISS ਦੀ, ਤੇ ਸਾਨੂੰ ਦੇਖਦਾ ਹੈ ਕਿ ਜਦੋਂ ਬਾਹਰ ਜਿਹੜੀ ਆਪਾਂ ਸਪੇਸ ਵਾਕ ਕਹਿੰਦੇ ਹਾਂ, ਜਿਹੜੀ ਐਸਟ੍ਰੋਨਾਟ ਕਰਦੇ ਆ, ਉਸ ਟਾਈਮ ਦੇ ਉੱਤੇ ਸਾਨੂੰ ਅਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ, ਅਫਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ, ਹਨਾ। ਤੇ ਇਹਦਾ ਵੀ ਇੱਕ ਰੀਜ਼ਨ ਇਹ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਤੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ, ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ, ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ, ਡਸਟ ਪਾਰਟੀਕਲ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ, ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਅਸਮਾਨ ਕਾਲਾ ਦਿਖਦਾ ਹੈਗਾ, ਤੇ ਸਾਨੂੰ ਕਲਰ ਨੀ ਦਿਖਦੇ ਹੈਗੇ। ਹੁਣ ਇਹਦਾ ਜਿਹੜਾ ਇਹ ਰੀਜ਼ਨ ਜਿੱਦਾਂ ਅਸੀਂ ਕਹਿ ਰਹੇ ਕਿ ਮਤਲਬ ਇਹ ਕਾਲਾ ਦਿਖਦਾ ਇੱਕ ਸੋਲੂਸ਼ਨ, ਮਤਲਬ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਬਹੁਤ ਫੈਲੀ ਹੋਈ ਆ, ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਇੱਦਾਂ ਲੱਗਦਾ ਹੈਗਾ। ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਇਹ ਹੈ ਕਿ ਜਦੋਂ ਅਸੀਂ ਕਲਰਸ ਦੀ ਮੈਂ ਕਰਾਂਗੀ ਗੱਲ ਕੀਤੀ ਸੀ, ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ, ਹਨਾ, ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ, ਉਹਨੂੰ ਅਸੀਂ ਵੇਵ ਲੈਂਥ ਕਹਿੰਦੇ, ਮਤਲਬ ਲੈਂਥ ਕਿੰਨੀ ਹੈਗੀ ਇੱਕ ਰੇਸ ਤੋਂ ਦੂਜੀ ਰੇਸ, ਹਨਾ। ਤੇ ਅਸੀਂ ਵੀਡੀਓ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵ ਲੈਂਥ ਹੁੰਦੀ ਹੈ, ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵ ਲੈਂਥ ਹੁੰਦੀ ਆ, ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਨਾ ਉਨਾ ਜਿਹੜੀ ਉਹਦੀ ਵੇਵ ਲੈਂਥ ਵੀ ਜਿਹੜੀ ਵੱਧਦੀ ਜਾਂਦੀ ਹੈ, ਹਨਾ, ਮਤਲਬ ਉਨਾ ਉਨਾ ਦੂਰ ਹੁੰਦਾ ਜਾਂਦਾ। ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜੀਬਲ ਲਾਈਟ ਜਿਹਦੇ ਵਿੱਚ 7 ਕਲਰ ਆਉਂਦੇ ਆ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ, ਇਹ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਹੋਰ ਕੋਈ, ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵ ਲੈਂਥ ਵਾਲੀਆਂ ਜਿਹੜੀਆਂ ਰੇਜ਼ ਦੇਖ ਸਕਦੇ ਹਾਂ, ਜਿਹੜੀਆਂ ਐਕਸ ਰੇਜ਼ ਵਗੈਰਾ ਹੋ ਗਈਆਂ, ਰੇਡੀਓ ਵੇਵਸ ਹੋ ਗਈਆਂ, ਸਾਰੇ ਐਕਸਰੇਜ਼ ਵਗੈਰਾ ਹੋ ਗਈਆਂ, ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈੱਡ ਤੋਂ ਵੱਡੀ ਵੇਵਲੈਂਥ ਵਾਲੀ ਦੇਖ ਸਕਦੇ ਹਾਂ, ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ, ਜਾਂ ਮਾਈਕਰੋਵੇਵ ਦੇ ਵਿੱਚ ਚਲੇ ਜਾਂਦੀਆਂ, ਉਹ ਵਾਲੀਆਂ ਵੇਵਸ ਅਸੀਂ ਨਹੀਂ ਦੇਖ ਸਕਦੇ. ਸੋ ਜਿਹੜਾ ਅੱਜ ਦੇ ਟਾਈਮ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਇੰਸਟਰੂਮੈਂਟ ਹੈਗੇ ਆ, ਤੇ ਜਿਹੜੇ ਆ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ, ਹਬਲ ਟੈਲੀਸਕੋਪ ਹੈਗਾ ਜਾਂ ਜੇਮਸ ਵੈਬ ਟੈਲੀਸਕੋਪ ਹੈਗਾ ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ, ਤਾਂ ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ. ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨਹੀਂ ਕਹਿ ਰਹੇ, ਹੁਣ ਸਾਡੇ ਕੋਲ ਪ੍ਰੂਫ ਹੈਗੇ ਆ, ਹਨਾ. ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ ਮੋਸਟਲੀ ਮਾਈਕਰੋਵੇਵ ਰੇਜ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ, ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ. ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ, ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ, ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ, ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ, ਕਿਉਂਕਿ ਮਾਈਕਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦੇ ਕਲਰ ਆ, ਜਿੱਦਾਂ ਤੁਸੀਂ ਇੱਦਾਂ ਇਮੇਜਿਨ ਕਰ ਸਕਦੇ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ, ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ, ਉਦੋਂ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ. ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ, ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਆ, ਜਿਹੜੀਆਂ ਹਿਊਮਨ ਆਈ ਨੂੰ ਵਿਜ਼ੀਬਲ ਨਹੀਂ ਹੁੰਦੀਆਂ. ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹੀ ਆ, ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕਰੋਵੇਵ ਦੇਖ ਸਕਦੀਆਂ ਹੁੰਦੀਆਂ, ਜਿਵੇਂ ਕਿ ਕੁਛ ਬੀਜ ਵਗੈਰਾ ਦੇਖ ਸਕਦੀਆਂ, ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ, ਜਿਹੜਾ ਕਿ ਅਸੀਂ ਅੱਜ ਜਿਹੜਾ ਆਪਣੀ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ.
0: ਓਕੇ, ਆਲ ਰਾਈਟ, ਮੇਕ ਸੈਂਸ. ਠੀਕ ਹੈ, ਇਹਦੇ 'ਚ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ, ਇਸ ਤੋਂ ਬਾਅਦ ਮੇਰਾ ਇੱਕ ਹੋਰ ਸਵਾਲ ਹੈਗਾ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਡੂ ਦੇ ਲੁੱਕ ਲਾਈਕ, ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ. ਅਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ 'ਚ, ਨਹੀਂ ਤਾਂ ਅਗਲੇ 'ਚ ਅਸੀਂ ਪੁੱਛ ਲਿਆ ਕਰਾਂਗੇ. ਅਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ, ਕਿਉਂਕਿ ਇਕੱਲੀ ਗੱਲ ਕਹਿਣੀ ਨਹੀਂ ਹੈਗੀ, ਸੁਣਨੀ ਵੀ ਹੈਗੀ, ਅਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ. ਪ੍ਰੋਗਰਾਮ ਡਿਕ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ.

0: अक्षरा
1: ज्वेलर्स दी दूजी लोकेशन रिवर्स तंच
0: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
1: आहो जी आहो,
0: अक्षरा ज्वेलर अपनी दूजी लोकेशन 56 गारफील्ड रोड ईस्ट रिवर्सन विच वी तुहाडी सेवा विच।
2: यार तू इत्थे इन्नी छेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मैनू पीआर दी राह भी विखाई। इन्ना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 पे या फिर विजिट करो bansalimmigration.com.au।
4: कुछ गल्लां कहनियां नहीं पैंदियां, बस महसूस करनियां पैंदियां ने।
5: हाय नी, इन्ना सोहना मुंडा वी गूंगा है।
4: इस बार गल सिर्फ बोलन दी नहीं, दिल दी सुनन दी है।
5: मुंडिया नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं आना तेरे पिछ।
4: लव इमोशंस अते रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4th September, written and directed by Rakesh Dhawan.
0: मोडे नाल मोडा मिला के थोड़ी तरक्की दी राह नु होर भी सौखा अते सुरक्षित बनाउण दा वादा करदा है वेरी बी टोयोटा।
6: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेर बी टोयोटा दे नाल।
0: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस। ऑस्ट्रेलिया विच इमिग्रेशन दा मसला ना जाओ इधर उधर, सीधे आओ आईएमई एडवाइजर। अपनी मां बोली विच समझण तुहाडी लोड़ नू, नाले वरियां तो स्किल वीजा 186 189 190 482 491। स्किल असेसमेंट, पार्टनर वीजा, पेरेंट वीजा, जां स्टूडेंट वीजा तो पीआर तक हर इमिग्रेशन प्रोसेस ली एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618। हुण पैरामेटा सिडनी अते न्यू दिल्ली विच भी आईएमई एडवाइजर।
7: This station is now the ultimate power in the universe.
8: Radio Haji 1674 AM.
9: हाँ जी, स्वागत एक बार फिर तो प्रोग्राम डीप टॉक शो दे विच साइंस दियां विज्ञान दियां गल्लां, और आज तो पुलाड़ दियां गल्लां चल रही हैगियां, स्पेस दियां गल्लां चल रही, गल्लां बड़ियां कालियां चल रही ने, बड़ियां नेरियां चल रही ने, पर उस नेरी ਹਨੇਰੀਆਂ ਗੱਲਾਂ ਦੇ ਵਿੱਚ, ਉਹਨਾਂ ਕਾਲੀਆਂ ਗੱਲਾਂ ਦੇ ਵਿੱਚ ਚਾਨਣ ਮਨਾਰਾ ਬਣ ਕੇ ਡਾਕਟਰ ਸੰਦੀਪ ਕੌਰ ਜੀ ਸਾਡੇ ਵਿੱਚ ਹੈਗੇ ਨੇ, ਦੱਸ ਰਹੇ ਨੇ ਸਾਨੂੰ ਕਿ ਕਿਉਂ ਜਿਹੜਾ ਹਨੇਰੇ ਹੋਣ ਤੋਂ ਬਾਅਦ ਹਨੇਰਾ ਜ਼ਿਆਦਾ ਹੋ ਜਾਂਦਾ, ਰਾਤ ਇੰਨੀ ਰਾਤ ਕਿਉਂ ਲੱਗਦੀ ਹੈ, ਕਾਲੀ ਇੰਨੀ ਕਾਲੀ ਕਿਉਂ ਹੋ ਜਾਂਦੀ ਹੈ ਰਾਤ, ਅਤੇ ਉਹਦੇ ਬਾਰੇ ਕੁਛ ਇੱਕ ਜਿਹੜੇ ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ ਜਿੱਦਾਂ ਆਲਬਰਟਸ ਪੈਰਾਡੋਕਸ ਦੇ ਹਵਾਲੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਾਰਨ ਹੈਗੇ ਨੇ। ਇੱਕ ਤਾਂ ਰੰਗਾਂ ਦਾ ਵਿਬਗੌਰ ਦਾ ਜਿਹੜਾ ਕੰਸੈਪਟ ਹੈਗਾ ਉਹ ਹੈਗਾ, ਦੂਸਰਾ ਯੂਨੀਵਰਸਨ ਯੂਨੀਵਰਸ ਐਕਸਪੈਂਸ਼ਨ ਦਾ ਇੱਕ ਐਸਪੈਕਟ ਹੈਗਾ, ਅਤੇ ਤੀਜਾ ਜਿਹੜੇ ਦੂਸਰੇ ਤਾਰੇ ਹੈਗੇ ਨੇ, ਸਾਰੇ ਹੀ ਉਨੇ ਬ੍ਰਾਈਟ ਨਹੀਂ ਹੁੰਦੇ, ਪਰ ਉਹਦੇ 'ਚੋਂ ਹੀ ਅਗਲਾ ਸਵਾਲ ਹੁਣ ਮੇਰਾ ਨਿਕਲ ਰਿਹਾ ਹੈਗਾ। ਸੰਦੀਪ ਜੀ, ਵਾਕਈ ਜਿਹੜੇ ਟਵਿੰਕਲ ਟਵਿੰਕਲ ਲਿਟਲ ਸਟਾਰ ਹੁੰਦੇ ਨੇ ਕਿ ਨਹੀਂ ਹੁੰਦੇ, ਸਾਰੇ ਹੀ ਹੁੰਦੇ ਨੇ ਚਮਕਦੇ?
10: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਟਵਿੰਕਲ ਸਟਾਰ ਸਾਡੀ ਪੁਆਇੰਟਸ, ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ ਚ ਸਿਖਾਉਂਦੇ ਆ ਹਨਾ, ਪਰ ਜਦੋਂ ਤੁਸੀਂ ਐਸਟ੍ਰੋਨਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ, ਇਹ ਸਾਨੂੰ ਲੱਗਦਾ ਇੱਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ, ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਹੈ ਕਾਫੀ ਦੂਰ ਹੁੰਦੇ ਆ ਸਾਡੇ ਤੋਂ ਹਨਾ, ਤੇ ਸਾਨੂੰ ਜਿਹੜੀ ਆ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਹੈ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ ਹਨਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ ਸੋਰੀ ਸਟਾਰਸ ਦੀ ਲਾਈਟ ਸਾਡੇ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਫੈਲਾ ਦਿੰਦਾ ਜਿਹੜੀ ਲਾਈਟ ਹੁੰਦੀ ਹੈ ਨਾ, ਉਹ ਸਿੱਧੀ ਨੀ ਆਉਂਦੀ। ਇਹਨੂੰ ਤੁਸੀਂ ਏਦਾਂ ਮੰਨ ਸਕਦੇ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹਾਂ, ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਆ ਜਾਂ ਫਿਰ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹਾਂ ਨਾ, ਤਾਂ ਜਦੋਂ ਸਾਨੂੰ ਕੋਈ ਅੱਗਿਓਂ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹੈ ਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਨਾ। ਸੇਮ ਸਟਾਰਸ ਦੀ ਟਾਈਪ ਦੇ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲਸ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜ਼ਿਗ-ਜ਼ੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਹਨਾ। ਮੰਨ ਲਓ ਤੁਸੀਂ ਏਦਾਂ ਦੀ ਏਅਰਪੋਰਟ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ, ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਬਿਗ ਹੁੰਦੀ ਆ, ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਹੈ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ ਐਟਮੋਸਫੇਅਰ ਹੈਗਾ ਤਾਂ ਉਹ ਇੱਧਰ ਉੱਧਰ ਫਿਰਦਾ ਤੁਰਦੀਆਂ ਰਹਿੰਦੀਆਂ ਗੈਸਾਂ ਵਗੈਰੀਆਂ ਜਾਂ ਐਟਮਸ ਜਿਹੜੇ ਡਸਟ ਪਾਰਟੀਕਲ ਹੈਗੇ ਆ, ਤਾਂ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ ਹਨਾ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨ ਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਏਦਾਂ ਲੱਗਦਾ ਕਿ ਇਹ ਚਮਕ ਰਿਹਾ ਹੈ, ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
9: ਓਕੇ ਆਲਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਇਦਾਂ ਹੈਗਾ ਕਿ ਸਾਰੇ ਪਲੈਨਟਸ, ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੋਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
10: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀਨ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ ਹਨਾ, ਅਰਥ ਵਰਗਾ ਐਟਮੋਸਫੇਅਰ ਹੋਊਗਾ ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟ ਦੇ ਉੱਤੇ ਨਹੀਂ ਮਿਲ ਰਿਹਾ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ, ਪਰ ਜਿਹਨਾਂ ਦੀ ਜਿਹਨਾਂ ਪਲੈਨਟਸ ਦੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਊਗੀਆਂ ਹਨਾ, ਜਾਂ ਡਸਟ ਪਾਰਟੀਕਲ ਉਹ ਚੀਜ਼ਾਂ ਪ੍ਰੈਜੈਂਟ ਹੋਊਗੀਆਂ, ਉੱਥੇ ਸੇਮ ਇਹੀ ਫੀਨੋਮੀਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ, ਉਹ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟ੍ਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ ਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖਦੇ, ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ, ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲੋਂ, ਇਸ ਲਈ ਜਦੋਂ ਨੇੜਾ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਆ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਕਿ ਸਟਾਰ ਹੋਊਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗੇ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ। ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪਸ ਦਿਖਦੇ ਹੈਗੇ ਹਨਾ। ਉਹਦਾ ਰੀਜ਼ਨ ਵੀ ਇਹੀ ਆ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ। ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪਸ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟ ਨੂੰ ਪਲੈਨਟਸ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ ਪਾਰਟੀਕਲ ਜਾਂ ਜਿਹੜੇ ਆ ਘੱਟ ਹੁੰਦੇ ਆ, ਤੇ ਐਟਮੋਸਫੇਅਰ ਜਿਹੜਾ ਅਰਥ ਦਾ ਹੈਗਾ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਉਹ ਪ੍ਰੋਪਰਲੀ ਦੇਖ ਸਕਦਾ ਕਿਸੇ ਸਟਾਰ ਨੂੰ ਅਗਰ ਉਹਨਾਂ ਨੇ ਵਿਜੁਅਲਾਈਜ਼ ਕਰਨਾ ਹਨਾ। ਇਸ ਲਈ ਜਿਹੜਾ ਐਡਵਿਨ ਹਬਲ ਟੈਲੀਸਕੋਪ ਹੈਗਾ, ਕਾਫੀ ਮਸ਼ਹੂਰ ਟੈਲੀਸਕੋਪ ਹੈਗਾ, ਉਹ ਜਿਹੜਾ ਸਾਡੇ ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੀ ਯੂਨੀਵਰਸ ਨੂੰ ਅਬਜ਼ਰਵ ਕਰਨਾ ਸੀਗਾ, ਨਹੀਂ ਤਾਂ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਹੁਣ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ, ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਇਹਨਾਂ ਨੇ ਆਬਜ਼ਰਵੇਸ਼ਨਸ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪਸ ਦੇ ਥਰੂ। ਤੇ ਇਹਦੀ ਇੱਕ ਹੋਰ ਇੱਕ ਗੱਲ ਮੈਂ ਤਾਂ ਨਹੀਂ ਭੁੱਲ ਗਈ ਕਿ ਜਿਹੜੇ ਸਟਾਰਸ, ਜਿਹੜੀ ਇੱਕ ਹੋਰ ਚੀਜ਼ ਹੈ ਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਆਪਾਂ ਨੂੰ ਸਟਾਰਸ ਬਹੁਤ ਜ਼ਿਆਦਾ ਪਤਾ ਹੈ ਕਿ ਲੱਖਾਂ ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 380,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 380,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤੇ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ। ਤੇ ਜਿਹੜੇ ਸਟਾਰ ਇਸ 380,000 ਕਿਲੋਮੀਟਰ ਤੋਂ ਦੂਰ ਦੇ ਸਟਾਰਸ ਹੋ ਗਏ, ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ। ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ। ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਤਾਂ ਇਹੀ ਹੈ ਕਿਉਂਕਿ ਅਸੀਂ ਐਜ਼ ਏ ਹਿਊਮਨ ਜਿਹੜੇ ਅਸੀਂ ਮਾਈਕਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਹਨੇਰਾ ਹਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
9: ਰਾਈਟ ਰਾਈਟ ਰਾਈਟ। ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ, ਹੈ ਨਾ। ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ, ਬਟ ਮੇਜਰਲੀ ਇਸੇ ਹੀ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ, ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ, ਹਜ਼ਾਰਾਂ ਗ੍ਰਹਿ ਹੈਗੇ ਨੇ। ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ, ਉਹ ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ। ਉਹ ਸ਼ੈ ਕੀ ਹੈ? ਉਹ ਡਸਟ ਹੈ, ਉਹ ਧੂੜ ਦਾ ਇੱਕ ਗੁਬਾਰ ਹੈ, ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਈਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ। ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ, ਮੈਂ ਇੱਕ ਆਪਣਾ ਪਰਸਨਲ ਕੁਐਸਚਨ ਪੁੱਛਣ ਲੱਗਿਆ ਹੈਗੇ, ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ, ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ, ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ, ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ, ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ, ਹੈ ਨਾ, ਪੁਲਾੜ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ, ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ। ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ, ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ, ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ। ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ? ਲਾਈਟਾਂ ਬਾਲ ਕੇ ਜਾਂਦੇ ਨੇ? ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ, ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ, ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ ਹਾਂ, ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ?
10: ਹਾਂਜੀ, ਇਹ ਜਿੱਦਾਂ ਤੁਸੀਂ ਆਪਾਂ ਪਹਿਲੀ ਗੱਲ ਕੀਤੀ ਸਨ ਸੋਲਰ ਦੀ ਜਿਹੜੀ ਆ, ਮਤਲਬ ਜਿਹੜੀ ਸਨ ਅਗਰ ਆਪਾਂ ਨੂੰ ਐਜ਼ ਏ ਫੁੱਲ ਸਟੋਪ ਮੰਨਦੇ ਹਾਂ, ਹਨਾ, ਤਾਂ ਜਿਹੜੀ ਸਾਡੇ ਜਿਹੜੀ ਆ ਜਦੋਂ ਨੇੜੇ ਦਾ ਜਿਹੜਾ ਸਭ ਤੋਂ ਸਟਾਰ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ। ਸੋ ਇਹ ਜਦੋਂ ਅਸੀਂ ਐਜ਼ ਏ ਫੁੱਲ ਸਟੋਪ ਲੈ ਰਹੇ ਹਾਂ, ਪਰ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ, ਜਿੱਦਾਂ ਤੁਸੀਂ ਕਹਿ ਆ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨਯੂਜ਼ ਹੈਗੀ ਆ, ਹਨਾ, ਤੇ ਉਹਦੇ ਲਈ ਸਾਨੂੰ ਉੱਥੇ ਕੋਈ ਕਿਹੜਾ ਹੋਰ ਕੋਈ ਟ੍ਰੈਫਿਕ ਨਹੀਂ ਹੈਗਾ ਕਿ ਸਾਨੂੰ ਅਰਥ ਦੇ ਵਾਂਗੂ ਜਿਹੜਾ ਇੱਦਾਂ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ ਹੈ। ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਏ ਹਿਊਮਨ ਮਾਈਕਰੋਵੇਵ ਨਹੀਂ ਦੇਖ ਸਕਦੇ ਹੈਗੇ, ਬਟ ਬਾਕੀ ਜਿਹੜੇ ਆ ਸਾਡੀ ਕੋਲ ਟੈਕਨੋਲੋਜੀ ਹੈਗੀਆਂ, ਅਸੀਂ ਹੁਣ ਇਸ ਟਾਈਮ ਉੱਤੇ ਅਸੀਂ ਜਿਹੜੀ ਮਾਈਕਰੋਵੇਵ ਦੇਖ ਸਕਦੇ ਹੈਗੇ ਹਾਂ। ਅਗਰ ਤੁਸੀਂ ਉਹਨਾਂ ਟੈਕਨੋਲੋਜੀ, ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ, ਅਸੀਂ ਨਹੀਂ ਦੇਖ ਸਕਦੇ ਹੈਗੇ, ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਦਾ ਉਹਦਾ ਐਨਾਲਾਈਜ਼ ਕਰ ਦਿੰਦੇ ਹਾਂ, ਤੇ ਉਹ ਸਾਰਾ ਇੰਜੀਨੀਅਰਿੰਗ ਜਿਹੜੀ ਆ, ਟੈਕਨੋਲੋਜੀ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ, ਉਸੇ ਤਰ੍ਹਾਂ ਜਿਹੜੀ ਆ ਜਿਹੜੀਆਂ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ, ਹਨਾ, ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ। ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ, ਪ੍ਰਾਈਵੇਟ ਸਪੇਸ ਏਜੰਸੀਜ਼ ਵੀ ਹੈਗੀਆਂ, ਹਨਾ, ਤਾਂ ਉਹ ਜਿਹੜਾ ਹੌਲੀ ਹੌਲੀ ਅੱਗੇ ਮੇਬੀ ਹੋਰ ਵਧੀਆ ਹੁੰਦੇ ਜਾਊਗੇ।
9: ਆਲ ਰਾਈਟ, ਓਕੇ, ਠੀਕ ਹੈ, ਬਹੁਤ ਧੰਨਵਾਦ ਸੰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਇਹ ਜਾਣਕਾਰੀ ਦੇ ਲਈ ਸ਼ੁਕਰੀਆ ਤੁਹਾਡਾ।
10: ਹਾਂਜੀ ਭਾਜੀ, ਮੈਂ ਇੱਕ ਗੱਲ ਕਹਿਣੀ ਸੀ ਕਿ ਜਿੱਦਾਂ ਤੁਸੀਂ ਜਦੋਂ ਅਸੀਂ ਰਾਤ ਨੂੰ ਆਪਾਂ ਸਕਾਈ ਦੇਖਦੇ ਹਾਂ, ਹਨਾ, ਜਦੋਂ ਕਈ ਲੋਕ ਗਿਣਦੇ ਆ, ਤਾਂ ਜਦੋਂ ਅਸੀਂ ਦੇਖੀਏ ਕਿ ਅਸੀਂ ਗਿਣਨ ਜਦੋਂ ਛੋਟੇ ਹੁੰਦੇ ਸੀਗੇ, ਕੰਪੀਟੀਸ਼ਨ ਕਰਦੇ ਹੁੰਦੇ ਸੀ ਗਿਣਨ ਦਾ, ਹਨਾ, ਆਪਸ ਚ ਬ੍ਰਦਰ ਸਿਸਟਰ ਦੇ ਨਾਲ, ਤਾਂ ਅਗਰ ਜਦੋਂ ਅਸੀਂ ਅਸਮਾਨ ਚ ਦੇਖਦੇ ਹਾਂ ਰਾਤ ਨੂੰ, ਇੱਕ ਕੈਲਕੂਲੇਸ਼ਨ ਦੇ ਅਕੋਰਡਿੰਗ ਸਾਨੂੰ ਇੱਕ ਟਾਈਮ ਦੇ ਉੱਤੇ 3000 ਦੇ ਅਰਾਊਂਡ ਜਿਹੜੇ ਆ ਸਟਾਰਸ ਜਿਹੜੇ ਆ ਨਜ਼ਰ ਆ ਸਕਦੇ ਆ, ਮਤਲਬ ਇੰਨੀ ਸਟਾਲ ਹੈਗੇ ਤਾਂ ਬਹੁਤ ਹੈ, ਬਿਲੀਅਨ ਟ੍ਰਿਲੀਅਨ ਜਿੰਨੇ ਵੀ ਹੈਗੇ, ਬਟ ਅਸੀਂ 3,000 ਦੇ ਕਰੀਬ ਜਿਹੜੇ ਆ ਸਟਾਰ ਉਹ ਦੇਖ ਸਕਦੇ ਹਾਂ, ਉਸ ਤੋਂ ਜ਼ਿਆਦਾ ਨਹੀਂ ਦੇਖ ਸਕਦੇ, ਇੱਕ ਮਤਲਬ ਜਿੰਨਾ ਕੁ ਸਮਾਨ ਅਸੀਂ ਦੇਖ ਸਕਦੇ ਹੈਗੇ ਹਾਂ
9: ਇੱਕ ਵਾਰ ਨੇਕਡ ਆਈਜ਼ ਦੇ ਨਾਲ ਜਿੰਨੇ ਆਪਾਂ ਦੇਖ ਪਾ ਰਹੇ ਹੈਗੇ ਹਨਾ, ਇੱਕ ਡਾਇਮੈਂਸ਼ਨ ਇੱਕ ਡਾਇਰੈਕਸ਼ਨ ਦੇ ਵਿੱਚ, ਠੀਕ ਹੈ ਨਹੀਂ ਬਹੁਤ ਧੰਨਵਾਦ, ਤੇ ਵੈਸੇ ਤਾਂ ਗਿਣੇ ਵੀ ਨਹੀਂ ਹੈਗੇ ਕਦੇ ਕਿਉਂਕਿ ਉਹ ਪੋਸੀਬਲ ਹੀ ਨਹੀਂ ਹੈਗੇ ਕਿਉਂਕਿ ਇੱਕ ਦੇ ਉੱਤੇ ਮਾਰਕ ਲਗਾਉਂਦੇ ਹਾਂ ਤੇ ਫਿਰ ਉਲਝ ਜਾਂਦੇ ਹਾਂ ਵੀ ਕਿੱਥੇ ਹੈ ਦੂਜਾ, ਕਿਉਂਕਿ ਇੰਨਾ ਜ਼ਿਆਦਾ ਜਿਵੇਂ ਗਗਨ ਤਾਰਿਕਾ ਦਾਲ ਜਿੱਦਾਂ ਬਾਬਾ ਨਾਨਕ ਵੀ ਦੱਸ ਕੇ ਗਏ ਹੈਗੇ ਨੇ ਕਿ ਇੱਕ ਥਾਲ ਹੈਗਾ ਬਹੁਤ ਵੱਡਾ ਤੇ ਉਹਦੇ ਵਿੱਚ ਤਾਰੇ ਇਸ ਤਰ੍ਹਾਂ ਪਏ ਹੈਗੇ ਨੇ ਕਿ ਮਤਲਬ ਗਿਣੇ ਹੀ ਅਣਗਿਣਤ ਨੇ, ਗਿਣੇ ਹੀ ਨਹੀਂ ਜਾ ਸਕਦੇ ਹੈਗੇ, ਇਹੀ ਕੁਦਰਤ ਹੈਗੀ, ਇਹੀ ਕੁਦਰਤ ਦੇ ਨਜ਼ਾਰੇ ਨੇ। ਪਰ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ। ਸੋ ਇਹ ਸੀ ਸੰਦੀਪ ਜੀ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਇਸ ਪ੍ਰੋਗਰਾਮ ਦੇ ਬਾਰੇ ਕੋਈ ਫੀਡਬੈਕ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਦਿਓ, ਆਲਵੇਜ਼ ਵੇਟਿੰਗ ਪੋਜ਼ਿਟਿਵ ਫੀਡਬੈਕ, ਤਾਂ ਆਲਵੇਜ਼ ਵੇਟਿੰਗ। ਰੱਖੋ ਸਿਹਤਾਂ ਦਾ ਖਿਆਲ।

0: ਗੱਡੀ
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਸ਼ਰਤਾਂ ਲਾਗੂ।
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-2522
2: ਤੇ। ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04-06-021-246 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਵਿੱਚ ਦੋਸਤੋ ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ। ਪ੍ਰੋਗਰਾਮ ਆਪਣੇ ਵਾਤਾਵਰਣ ਦੇ ਸੰਬੰਧੀ ਹਰ ਹਫ਼ਤੇ ਤੁਹਾਡੇ ਨਾਲ ਲੈ ਕੇ ਹਾਜ਼ਰੀ ਲਵਾਉਂਦੇ ਹਾਂ। ਸੋ ਅੱਜ ਫਿਰ ਦੁਬਾਰਾ ਤੋਂ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਵਾਤਾਵਰਣ ਸੰਬੰਧੀ ਖਬਰ ਸੋਤ ਦਿੰਦੇ ਨੇ। ਅੱਜ ਦੇ ਦਿਨ ਆਓ ਵੇਖਦੇ ਹਾਂ ਕਿਹੜੀਆਂ ਖਾਸ ਅਪਡੇਟਸ ਨੇ, ਕੀ ਨੇ ਸਾਡੇ ਤੁਹਾਡੇ ਜਾਣਨ ਦੇ ਲਈ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਕੱਢਣ ਦੇ ਲਈ। ਹੋਰ ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਹਾਂਜੀ, ਸਾਡੇ ਦੇਸ਼ ਦੇ ਵਿੱਚ ਅੱਜ ਬੜੀ ਠੰਡ ਹੋ ਗਈ, ਹਲੇ ਗਰਮੀ ਦਾ ਮੌਸਮ ਸੀ, ਇਹਨਾਂ ਦਿਨਾਂ ਚ ਬੜੀ ਗਰਮੀ ਚਾਹੀਦੀ ਸੀਗੀ ਤੇ, ਪਰ ਇੱਥੇ ਮੀਂਹ ਪੈ ਰਿਹਾ ਸਾਡੇ 3-4 ਦਿਨ ਤੋਂ, ਤੇ ਉਹਦੇ ਨਾਲ ਲੋਕਾਂ ਨੇ ਅੱਜ ਕੱਲ ਜੈਕਟਾਂ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਟੀ ਸ਼ਰਟਾਂ ਪਾਉਣ ਦਾ ਮੌਸਮ ਸੀ, ਤੇ ਇਹੀ ਹੈ ਸਾਰਾ ਮੌਸਮ ਦੀ ਗੜਬੜ। ਤੇ ਦੂਸਰੀ, ਅੱਜ ਹੀ ਜਿਹੜਾ ਇੱਕ ਅਮਰੀਕਾ ਦਾ ਸ਼ਹਿਰ ਹੈ ਰੀਨੋ, ਨਵਾਡਾ ਦਾ ਤੋਂ ਬੜਾ ਵੱਡਾ ਸ਼ਹਿਰ ਆ, ਉੱਥੇ ਤਕਰੀਬਨ 90,000 ਲੋਕਾਂ ਨੂੰ ਉਹਨਾਂ ਦੇ ਘਰਾਂ 'ਚੋਂ ਉਹਨਾਂ ਨੂੰ ਪੁਲਿਸ ਨੇ ਕਿਹਾ ਤੁਸੀਂ ਛੱਡ ਜਾਓ, ਕਿਉਂਕਿ ਜਿਹੜੀ ਅੱਗ ਹੈ ਉਹ ਸ਼ਹਿਰ ਤੱਕ ਪਹੁੰਚੀ ਹੋਈ ਹੈ, ਉਹ ਕਾਫੀ ਵੱਡਾ ਸ਼ਹਿਰ ਆ। ਸੋ ਇਹ ਆ ਜੀ, ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਜਲਵਾਯੂ ਤਬਦੀਲੀ ਦੀ, ਉਹਦੇ ਨਾਲ ਜਿਹੜੀ ਬਰਬਾਦੀ ਹੋਣੀ ਹੈ, ਤੇ ਇਹ ਉਹਦੀ ਝਲਕ ਹੈ ਜਿਹੜੀ ਤੁਹਾਨੂੰ ਹਰ ਰੋਜ਼ ਪੰਜਾਬ ਦੇ ਵਿੱਚ ਹੈ। ਇਸ ਵਾਰੀ ਉੱਥੇ ਬਰਸਾਤ ਆਈ ਨਹੀਂ, ਤੇ ਜਿਹੜੇ ਝੋਨੇ ਵਾਲੇ ਸੀ, ਜਿਹਨੂੰ ਤੁਸੀਂ ਮਰਜ਼ੀ ਫੋਨ ਕਰ ਲਓ, ਉਹਨਾਂ ਦੇ ਡੀਜ਼ਲ 'ਤੇ ਬੜਾ ਖਰਚਾ ਆ ਗਿਆ, ਕਿਉਂਕਿ ਪਾਣੀ ਥੱਲੇ ਚਲੇ ਗਏ ਤੇ ਉਹਨਾਂ ਨੂੰ ਟਿਊਬਲ ਜ਼ਿਆਦਾ ਚਲਾਉਣੇ ਪਏ। ਸੋ ਇਹ ਪੂਰੀ ਕਿੱਥੇ ਕੈਲੀਫੋਰਨੀਆ, ਕਿੱਥੇ ਫਟਾਂਟੋ, ਅਤੇ ਕਿੱਥੇ ਪੰਜਾਬ, ਅਤੇ ਕਿੱਥੇ ਆਸਟ੍ਰੇਲੀਆ, ਇਹ ਸਾਰੀ ਜਿਹੜੀ ਲੜੀ ਜੁੜੀ ਹੋਈ ਹੈ, ਜਿੰਨੀਆਂ ਵੀ ਇਹ ਤਬਦੀਲੀਆਂ ਭਿਆਨਕ ਆਉਂਦੀਆਂ ਨੇ ਮੌਸਮ 'ਚ, ਬਾਰਿਸ਼ਾਂ 'ਚ, ਅਤੇ ਉਹ ਸਾਰਾ ਜਲਵਾਯੂ ਤਬਦੀਲੀ ਨਾਲ ਜੁੜਿਆ ਹੋਇਆ, ਜਿਹਦੀ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ।
0: ਸੋ ਜਿਹੜੀ ਆਪਾਂ ਸ਼ੁਰੂਆਤ ਤੋਂ ਹੀ ਇਹ ਗੱਲਾਂ ਕਰ ਰਹੇ ਹਾਂ ਕਿ ਥੋੜ੍ਹਾ ਸਾਨੂੰ ਖਿਆਲ ਰੱਖਣਾ ਚਾਹੀਦਾ, ਦਿਨੋਂ ਦਿਨ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਫਰਕ ਪੈ ਰਿਹਾ, ਅਸਰ ਪੈ ਰਿਹਾ। ਸੋ ਅਲੱਗ ਅਲੱਗ ਸੈਗਮੈਂਟਸ ਦੇ ਵਿੱਚ, ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ, ਅਲੱਗ ਅਲੱਗ ਪੱਖਾਂ ਤੋਂ ਇਹ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਦਾ। ਭਾਜੀ ਅੱਜ ਕਿਹੜਾ ਪਾਸਾ ਆਪਾਂ ਛੋਣਾ, ਕਿਹੜੇ ਪਾਸੇ ਦੀ ਜਾਣਕਾਰੀ?
1: ਹਾਂਜੀ, ਆਪਾਂ ਇਲੈਕਟ੍ਰਿਕ ਕਾਰਾਂ ਬਾਰੇ ਕਾਫੀ ਗੱਲਾਂ ਕੀਤੀਆਂ ਨੇ, ਫਿਰ ਵੀ ਕਰਾਂਗੇ, ਪਰ ਇੱਕ ਗੱਲ ਜਿਹੜੀ ਆਪਣੇ ਘੱਟ ਹੁੰਦੀ ਵੀ ਹੁਣ ਜਿਹੜੀ ਟੈਕਨੋਲੋਜੀ ਹੈ ਇਲੈਕਟ੍ਰਿਕ ਕਾਰ ਵਹੀਕਲਸ ਦੀ, ਉਹ ਇੰਨੀ ਐਡਵਾਂਸ ਹੈ ਵੀ ਹੁਣ ਅਸਲ 'ਚ ਜਿਹੜੇ ਹੈਵੀ ਡਿਊਟੀ ਵੱਡੇ ਸੈਮੀ ਨੇ, ਟਰੱਕ ਨੇ, ਜਿਹੜੇ ਵੱਡੇ ਵੱਡੇ ਟਰੱਕ ਖਿੱਚ ਕੇ ਲੈ ਜਾਂਦੇ ਨੇ, ਉਹ ਵੀ ਸਾਰੇ ਜਿਹੜੇ ਇਲੈਕਟ੍ਰਿਕ ਆਉਣ ਲੱਗੇ ਨੇ, ਟੈਸਲਾ ਵਾਲਿਆਂ ਨੇ ਵੀ ਸ਼ੁਰੂ ਕੀਤਾ, ਤੇ ਪਰ ਉਹ ਬੋਲ ਬੋਲ ਆਪਣੇ ਨੇ, ਚਾਈਨੀਜ਼ ਕੰਪਨੀਆਂ ਜਿਹੜੀਆਂ ਬਹੁਤ ਅੱਗੇ ਨੇ, ਤੇ ਜਿੱਥੇ ਚਾਈਨਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਨਵੀਆਂ ਵਿਕਣ ਵਾਲੀਆਂ ਕਾਰਾਂ 'ਚੋਂ 65% ਕਾਰਾਂ ਜਿਹੜੀਆਂ ਇਲੈਕਟ੍ਰਿਕ ਨੇ, ਤੇ ਜਿਹੜੇ ਵੱਡੇ ਭਾਰੀ ਹੈਵੀ ਡਿਊਟੀ ਟਰੱਕ ਨੇ ਕਮਰਸ਼ੀਅਲ, ਉਹਨਾਂ ਦੇ ਵਿੱਚ ਜਿਹੜੀ ਇਹ ਹੈ ਤਕਰੀਬਨ 35% ਦੇ ਕਰੀਬ ਹੈ। ਸੋ 35% ਜਿਹੜੇ ਵੱਡੇ ਟਰੱਕ ਨੇ ਨਵੇਂ ਵਿਕਣ ਵਾਲੇ, ਉਹ ਚਾਈਨਾ ਦੇ ਵਿੱਚ, ਉਹ ਹੁਣ ਇਲੈਕਟ੍ਰਿਕ ਟਰੱਕ ਨੇ
0: ਚਾਈਨਾ ਦੇ ਵਿੱਚ।
1: ਹਾਂਜੀ ਹਾਂਜੀ
0: ਜੀ, ਤੇ ਬਾਕੀ ਥਾਵਾਂ ਤੇ ਕੀ ਸੂਰਤ ਹਾਲ?
1: ਹਾਂ ਬਿਲਕੁਲ, ਉਹ ਚਾਈਨੀਜ਼ ਟਰੱਕ ਨੇ ਉਹ ਹੁਣ ਬਾਕੀ ਥਾਵਾਂ ਤੇ ਵੀ ਆ ਰਹੇ ਨੇ, ਤੇ ਇੱਕ ਯੂਰਪ ਦੀ ਕੰਪਨੀ ਹੈ, ਉਹਨਾਂ ਨੇ 900 ਟਰੱਕ ਖਰੀਦਿਆ ਜਿਹੜੀ ਲੋਜਿਸਟਿਕਸ ਦੀ ਹੈ। ਇਹ ਮੈਂ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਤੁਹਾਡਾ ਪੋਸਟ ਆਫਿਸ ਹੈ, ਉਹ ਸਭ ਤੋਂ ਵੱਡਾ ਓਪਰੇਟਰ ਹੈ ਆਸਟ੍ਰੇਲੀਆ ਦਾ ਇਲੈਕਟ੍ਰਿਕ ਜਿਹੜੀਆਂ ਵੈਨਾਂ ਦਾ, ਉਹਨਾਂ ਦੇ ਕੋਲ ਬਹੁਤ ਸਾਰੀਆਂ ਵੈਨਾਂ ਨੇ, ਤੇ ਉਹਨੂੰ ਵਧਾ ਰਹੇ ਨੇ, ਤੇ ਮਾਈਨਸ ਦੇ ਟਰੱਕ ਹੁੰਦੇ ਨੇ ਬਹੁਤ ਹੀ ਵੱਡੇ ਹੁੰਦੇ ਨੇ, ਇੰਨੇ ਵੱਡੇ ਵੀ ਤੁਸੀਂ ਉਸ ਉਹਨਾਂ ਨੂੰ ਕਿਆ ਸਰਾਈ ਨਹੀਂ ਕਰ ਸਕਦੇ, ਸਪੈਸ਼ਲ ਮਾਈਨਿੰਗ ਲਈ ਬਣਾਉਂਦੇ ਆ, ਜਿਹੜੇ ਕੋਲਾ ਢੋਂਦੇ ਨੇ ਮਾਈਨਾਂ ਦੇ ਵਿੱਚ, ਉਹ ਫਰੇ ਦੇ ਫਰੇ ਇਲੈਕਟ੍ਰਿਕ ਆ ਰਹੇ ਨੇ। ਸੋ ਜਿਹੜੀ ਇਹ ਇਲੈਕਟ੍ਰਿਕ ਕਾਰਾਂ ਟੈਕਨੋਲੋਜੀ ਆ, ਉਹ ਭਾਵੇਂ ਪਹਿਲਾਂ ਇਲੈਕਟ੍ਰਿਕ ਸਕੂਟਰਾਂ ਤੋਂ ਸ਼ੁਰੂ ਹੋਈ, ਇਲੈਕਟ੍ਰਿਕ ਮੋਪੇਡਾਂ ਤੋਂ ਸ਼ੁਰੂ ਹੋਈ, ਫਿਰ ਇਲੈਕਟ੍ਰਿਕ ਥ੍ਰੀ ਵੀਲਰ, ਫਿਰ ਇਲੈਕਟ੍ਰਿਕ ਕਾਰਾਂ, ਤੇ ਹੁਣ ਉਹ ਤਕਰੀ ਇਲੈਕਟ੍ਰਿਕ ਟਰੱਕਾਂ ਤੱਕ ਪਹੁੰਚ ਗਈ। ਸੋ ਇਹ ਬਹੁਤ ਵੱਡੀ ਬਾਈ ਜੀ ਤਬਦੀਲੀ ਹੈ, ਕਿਉਂਕਿ ਜਿਹੜੇ ਟਰੱਕ ਨੇ ਉਹ ਕਮਰਸ਼ੀਅਲ ਨੇ, ਤੇ ਬੱਸਾਂ ਵੀ, ਹਨਾ, ਬੱਸਾਂ ਦੇ ਟਰੱਕ ਇੱਕੋ ਇੰਜਣ ਹੁੰਦਾ, ਤੇ ਬੱਸ ਤੇ ਟਰੱਕ ਜਿਹੜੇ ਨੇ ਉਹ ਲਗਾਤਾਰ ਚੱਲਦੇ ਆ। ਕਾਰ ਆਪਾਂ ਕਈ ਵਾਰੀ ਦਿਨ 'ਚ ਅੱਧਾ ਘੰਟਾ ਵੀ ਨਹੀਂ ਚਲਾਉਂਦੇ, ਬਾਕੀ 2.5-3 ਘੰਟੇ ਖੜੀ ਦਿੰਦੀ ਹੈ, ਪਰ ਜਿਹੜੀਆਂ ਬੱਸਾਂ ਤੇ ਜਿਹੜੇ ਟਰੱਕ ਨੇ ਕਮਰਸ਼ੀਅਲ ਟਰੱਕ, ਉਹ ਹਰ ਰੋਜ਼ ਜੇ ਜ਼ਿਆਦਾ ਨਹੀਂ ਤਾਂ 8-10 ਘੰਟੇ ਚੱਲਣਾ। ਬੱਸਾਂ ਜਿਹੜੀਆਂ ਨੇ ਉਹ ਤਾਂ ਤਕਰੀਬਨ 16-16 ਘੰਟੇ ਚੱਲਦੀਆਂ ਨੇ ਦਿਹਾੜੀ 'ਚ, ਜਿਹੜੇ ਲੌਂਗ ਹੌਲ ਦੇ ਟਰੱਕ ਨੇ ਉਹ ਵੀ ਲਗਾਤਾਰ 24-24 ਘੰਟੇ ਚੱਲਦੇ ਨੇ। ਉਹ ਜਿਹੜੀ ਉਹਨਾਂ ਦੀ ਡੀਜ਼ਲ ਦੀ ਕੰਜ਼ੰਪਸ਼ਨ ਹੈ ਇੱਕ ਟਰੱਕ ਦੀ, ਉਹ ਕਈ ਸੈਂਕੜੇ ਕਾਰਾਂ ਤੋਂ ਵੱਧ ਹੈ, ਤੇ ਇਵੇਂ ਇੱਕ ਬੱਸ ਦੀ ਜਿਹੜੀ ਡੇਲੀ ਡੀਜ਼ਲ ਕੰਜ਼ੰਪਸ਼ਨ ਹੈ ਉਹ ਕਿਸੇ ਕਾਰ ਦੀ ਪੈਟਰੋਲ ਨਾਲੋਂ ਬਹੁਤ ਜ਼ਿਆਦਾ। ਉਹ ਜਦੋਂ ਅਸੀਂ ਇੱਕ ਬੱਸ ਨੂੰ ਤੇ ਟਰੱਕ ਨੂੰ ਇਲੈਕਟ੍ਰਿਕ ਬਣਾ ਦਿੰਦੇ ਹਾਂ ਤੇ ਉਹ ਡੀਜ਼ਲ ਖਤਮ ਕਰ ਦਿੰਦੇ ਹਾਂ, ਤੇ ਉਹਦਾ ਫਰਕ ਬਹੁਤ ਜ਼ਿਆਦਾ ਪੈਂਦਾ ਸਾਡੇ ਸਾਡੇ ਕਾਰਬਨ ਮਿਸ਼ਨਸ ਤੇ, ਤੇ ਫਿਰ ਸਾਡੀ ਜਲਵਾਯੂ ਤਬਦੀਲੀ ਲਈ। ਸੋ ਇਹ ਜਿਹੜੀ ਖਬਰ ਹੈ ਜਾਂ ਨਵੀਂ ਡਿਵੈਲਪਮੈਂਟ ਹੈ ਇਹ ਖੁਸ਼ੀ ਵਾਲੀ ਹੈ, ਤੇ ਪਰ ਇਹ ਬਹੁਤ ਵੱਡੀ ਹੈ
0: ਜੀ। ਸੋ ਆਪਾਂ ਵੇਖਦੇ ਹਾਂ ਹਰ ਇੱਕ ਸੈਕਟਰ ਦੇ ਵਿੱਚ ਹੀ ਹੁਣ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਵਾਹਨ ਨੇ ਉਹਨਾਂ ਦਾ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਹ ਉਹ ਇੰਡਸਟਰੀ ਹੀ ਖਾਸ ਤੌਰ ਦੇ ਉੱਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਢੋਆ ਢੁਆਈ ਹਲੇ ਵੀ ਟਰੱਕਾਂ ਦੇ ਜ਼ਰੀਏ ਕੀਤੀ ਜਾਂਦੀ ਹੈ, ਸ਼ਹਿਰ ਦੂਸਰੇ ਸ਼ਹਿਰ ਤੋਂ ਬਹੁਤ ਦੂਰ ਨੇ। ਮਾਈਨਿੰਗ ਦੀ ਤੁਸੀਂ ਗੱਲ ਕੀਤੀ ਹੈ, ਪੋਸਟ ਆਫਿਸ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀਆਂ ਸਾਡੇ ਇੱਥੇ ਸੁਪਰ ਮਾਰਕੀਟਸ ਨੇ ਵੱਡੀਆਂ ਉਹਨਾਂ ਦੇ ਵੀ ਬਹੁਤ ਸਾਰੇ ਟਰੱਕ ਚੱਲਦੇ ਨੇ, ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਹੁਣ ਇਸੇ ਪਾਸੇ ਨੂੰ ਜਾ ਰਹੇ ਨੇ। ਕਿੰਨਾ ਕੁ ਫਰਕ ਇਸ ਚੀਜ਼ ਦੇ ਨਾਲ, ਅਤੇ ਇੱਕ ਉਹ ਵੀ ਮਨ ਦੇ ਵਿੱਚ ਜਾਂ ਫਿਰ ਇੱਕ ਸਵਾਲ ਆਮ ਲੋਕਾਂ ਦੇ ਮਨ 'ਚ ਆਉਂਦਾ ਕਿ ਇਹ ਕਾਰਾਂ ਕੂਰਾਂ ਤੱਕ ਤਾਂ ਠੀਕ ਆ, ਟਰੱਕ ਨੂੰ ਪਾਵਰ ਬੜੀ ਚਾਹੀਦੀ ਹੁੰਦੀ ਆ, ਉਹਦੇ ਲਈ ਪਤਾ ਨਹੀਂ ਕਿੱਦਾਂ ਚੱਲੂਗੇ।
1: ਹਾਂਜੀ ਬਿਲਕੁਲ, ਟਰੱਕ ਨੂੰ ਵੀ ਪਾਵਰ ਚਾਹੀਦੀ ਹੁੰਦੀ ਹੈ, ਪਰ ਟਰੱਕ ਦਾ ਇੱਕ ਇਹ ਫਾਇਦਾ ਹੁੰਦਾ ਕਿ ਬਹੁਤੇ ਟਰੱਕਾਂ ਦਾ ਜਿਹੜਾ ਰੂਟ ਹੁੰਦਾ ਫਿਕਸ ਹੁੰਦਾ, ਖਾਸ ਕਰ ਜਿੱਦਾਂ ਤੁਸੀਂ ਕਿਹਾ ਵੀ ਪੋਸਟ ਆਫਿਸ ਵਾਲਿਆਂ ਦਾ, ਉਹਨਾਂ ਨੇ ਉਹੀ ਚੱਕਰ ਲਾਉਣਾ। ਜਿਹੜੇ ਆ ਫੈਡਐਕਸ ਦੇ ਟਰੱਕ ਨੇ, UPS ਦੇ ਟਰੱਕ ਨੇ, ਡਿਲੀਵਰੀ ਕੋਰੀਅਰ ਵਾਲੇ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਰੂਟ ਫਿਕਸ ਹੁੰਦਾ। ਸੋ ਜਿਹੜੇ ਸਟੋਰਾਂ ਨੂੰ, ਗਰੋਸਰੀ ਸਟੋਰ ਜਿਵੇਂ ਤੁਸੀਂ ਕਿਹਾ, ਉਹਨਾਂ ਦਾ ਵੀ ਵੇਅਰ ਹਾਊਸ ਵੱਖਰ ਪਤਾ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਇੰਨੇ ਕਿਲੋਮੀਟਰ ਚੱਲਣਾ। ਸੋ ਇੱਕ ਬਹੁਤ ਵੱਡੀ ਤਾਦਾਦ ਆ ਟਰੱਕਾਂ ਅਤੇ ਬੱਸਾਂ ਦੀ ਜਿਹੜੇ ਕਿ ਫਿਕਸ ਰੂਟ 'ਤੇ ਚੱਲਦੇ ਨੇ ਡੇਲੀ, ਉਹਨਾਂ ਨੂੰ ਓਨਾ ਹੀ ਪਤਾ ਵੀ ਇਹਨਾਂ ਨੇ ਆਹ ਦਿਹਾੜੀ 'ਚ 100-200 ਕਿਲੋਮੀਟਰ ਚਲਾਉਣਾ, ਇਸ ਤੋਂ ਵੱਧ ਨਹੀਂ ਚੱਲਣਾ, ਡਿਲੀਵਰੀ ਵਗੈਰਾ ਜਿਵੇਂ ਕਰਦੇ ਨੇ। ਸੋ ਇਹ ਬਹੁਤ ਹੀ ਵੱਡੀ ਤਬਦੀਲੀ ਆ ਜੀ, ਅਤੇ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਅਤੇ ਉਹ ਕਿਉਂਕਿ ਇਹਦੀ ਬੈਟਰੀ ਆ, ਜਿੱਦਾਂ ਮੈਂ ਜਦੋਂ ਪਹਿਲੀ ਆਪਣੀ ਇਲੈਕਟ੍ਰਿਕ ਕਾਰ ਖਰੀਦੀ ਸੀ ਤਾਂ 500 ਕਿਲੋਮੀਟਰ ਚਲਾਉਣ ਲਈ ਉਦੋਂ 85 ਕਿਲੋਵਾਟ ਦੀ ਬੈਟਰੀ ਆਉਂਦੀ ਸੀ, ਅਤੇ ਹੁਣ ਜਿਹੜੀ ਹੈ 500 ਕਿਲੋਵਾਟ ਦੀ ਬੈਟਰੀ ਆ ਉਹ ਤਕਰੀਬਨ 65 ਕਿਲੋਵਾਟ ਨੂੰ ਚੱਲ ਜਾਂਦੀ ਹੈ 500 ਕਿਲੋਮੀਟਰ। ਤੇ ਤੁਸੀਂ ਇਹ ਦੇਖ ਲਓ ਵੀ 20% ਜ਼ਿਆਦਾ ਮਾਈਲੇਜ ਵੱਧ ਗਈ ਉਸੇ ਬੈਟਰੀ ਦੇ ਸਾਈਜ਼ ਨਾਲ। ਸੋ ਇਹ ਜਿਹੜੀ ਟੈਕਨੋਲੋਜੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ, ਅਤੇ ਨਵੀਆਂ ਜਿਵੇਂ ਪਹਿਲਾਂ ਲਿਥੀਅਮ ਆਇਨ ਨੇ, ਹੁਣ ਸੋਡੀਅਮ ਆਇਨ ਆ ਰਹੀਆਂ ਨੇ, ਹੋਰ ਆ ਰਹੀਆਂ ਨੇ, ਸੋਲਿਡ ਸਟੇਟ ਆ ਰਹੇ ਨੇ ਟੋਟਾ ਵਾਲਿਆਂ ਦੀਆਂ। ਸੋ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਇੰਨੀ ਜ਼ਿਆਦਾ ਤੇਜ਼ੀ ਨਾਲ ਬਦਲ ਰਹੀ ਹੈ ਕਿ ਉਹ ਆਪਾਂ ਤੁਸੀਂ ਉਹਦਾ ਕਿਆਸ ਵੀ ਨਹੀਂ ਕਰ ਸਕਦੇ, ਅਤੇ ਉਹਦੀਆਂ ਕੀਮਤਾਂ ਡਿੱਗ ਰਹੀਆਂ ਨੇ, ਬੈਟਰੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਥੱਲੇ ਆ ਰਹੀਆਂ ਨੇ, ਸਸਤੀ ਹੋ ਰਹੀ ਹੈ
0: ਜੀ। ਸੋ ਇਹਦੇ ਵਿੱਚ ਵੱਡੀ ਸਮੱਸਿਆ ਇਸ ਟਾਈਮ ਦੇ ਉੱਤੇ ਇਹ ਵੀ ਇੱਕ ਮੰਨੀ ਜਾ ਰਹੀ ਹੈ ਕਿ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹ ਨਹੀਂ ਆਸਾਨੀ ਦੇ ਨਾਲ ਮਿਲ ਰਹੇ, ਬਹੁਤ ਸਾਰੇ ਲੋਕ ਕਹਿੰਦੇ ਨੇ ਇਸ ਕਰਕੇ ਵੀ ਕੰਨੀ ਕਤਰਾਉਂਦੇ ਆ।
1: ਬਿਲਕੁਲ, ਸ਼ੁਰੂ 'ਚ ਲੱਗਦਾ ਤੁਹਾਨੂੰ, ਪਰ ਮੈਂ ਤਾਂ ਇੱਥੇ ਕੈਨੇਡਾ ਅਤੇ ਨੌਰਥ ਅਮੈਰੀਕਾ ਦੀ ਗੱਲ ਕਰ ਸਕਦਾ, ਇੱਥੇ ਕੋਈ ਪ੍ਰੋਬਲਮ ਨਹੀਂ, ਅਤੇ ਮੈਂ ਜਿਹੜੇ ਇੰਡੀਆ ਦੀਆਂ ਵੀ ਖਬਰਾਂ ਪੜ੍ਹਦਾ ਇਲੈਕਟ੍ਰਿਕ ਕਾਰਾਂ ਦੀਆਂ, ਲੋਕ ਹੋਣੀ ਹੈ, ਹਾਲਾਂਕਿ ਉੱਥੇ ਹਾਲੇ ਸ਼ੁਰੂਆਤ ਹੋਈ ਆ, ਚਾਰਜਰ ਘੱਟ ਨੇ, ਪਰ ਲੋਕ ਜਲੰਧਰ ਤੋਂ ਲੈ ਕੇ ਦਿੱਲੀ ਨੂੰ, ਜਲੰਧਰ ਤੋਂ ਲੈ ਕੇ ਬੰਬੇ ਨੂੰ, ਇੱਧਰੋਂ ਅੰਮ੍ਰਿਤਸਰ ਤੋਂ ਲੈ ਕੇ ਉੱਧਰੋਂ ਬੰਗਲੌਰ ਤੱਕ ਇਲੈਕਟ੍ਰਿਕ ਕਾਰਾਂ 'ਤੇ ਜਾ ਰਹੇ ਨੇ, ਚਾਰਜਰ ਇੰਨੇ ਕਾਫੀ ਲੱਗ ਗਏ ਨੇ, ਉਹ ਜਿੰਨੇ ਲੱਗਣੇ ਆਉਂਦੇ ਉਹਨੇ ਉਹ ਤਾਂ ਸ਼ੁਰੂ ਹੋਇਆ ਕੰਮ, ਬਹੁਤ ਲੱਗਣਗੇ, ਪਰ ਬਹੁਤ ਤੇਜ਼ੀ ਨਾਲ ਲੱਗ ਰਹੇ ਨੇ। ਇਹ ਟਰੱਕਾਂ ਦੇ ਚਾਰਜਰ ਨੇ ਉਹ ਹੋਰ ਵੀ ਵੱਡੇ ਹੋਣਗੇ, ਮਤਲਬ ਨਾਰਵੇ ਦੀ ਖਬਰ ਸੀ ਜੀ ਕਿ ਨਾਰਵੇ ਦੇ ਵਿੱਚ ਜਿੰਨੇ ਵੀ ਪੈਟਰੋਲ ਅਤੇ ਡੀਜ਼ਲ ਪੰਪ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਹਰੇਕ ਨੇ ਜਾਂ ਇੱਕ ਪੰਪ ਬਦਲ ਕੇ ਉਹਦੀ ਥਾਂ 'ਤੇ ਚਾਰਜਰ ਲਾ ਦਿੱਤਾ, ਜਾਂ ਸਾਰਿਆਂ ਨੇ ਸਾਰੇ ਹੀ ਚਾਰਜ ਬਦਲ ਕੇ ਸਾਰੇ ਪੰਪ ਪੱਟ ਕੇ ਉਹ ਚਾਰਜਰ ਲਾ ਦਿੱਤੇ। ਸੋ ਜਿਹੜੇ ਸਾਡੇ ਪੈਟਰੋਲ ਪੰਪ ਨੇ, ਡੀਜ਼ਲ ਸਟੇਸ਼ਨ ਨੇ, ਉਹਨਾਂ ਸਾਰਿਆਂ ਨੇ ਇੱਕ ਦਿਨ ਹੌਲੀ ਹੌਲੀ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣ ਜਾਣਾ, ਅਤੇ ਟਰੱਕਾਂ ਲਈ ਖਾਸ ਕਰਕੇ ਵੱਡੇ ਚਾਹੀਦੇ ਨੇ, ਟਾਈਮ ਲੱਗਦਾ, ਅਤੇ ਉਹ ਜਿਹੜੀਆਂ ਕੰਪਨੀਆਂ ਇਹ ਇਲੈਕਟ੍ਰਿਕ ਟਰੱਕ ਲੈ ਰਹੀਆਂ ਨੇ ਉਹ ਉਹਨਾਂ ਰੂਟਸ 'ਤੇ ਚਲਾ ਰਹੀਆਂ ਨੇ ਜਿੱਥੇ ਉਹ ਆਲਰੇਡੀ ਉਹਨਾਂ ਨੇ ਬਣਾਏ ਹੋਏ ਨੇ
0: ਜੀ। ਤੇ ਤੁਹਾਡੇ ਇੱਥੇ ਫਿਰ ਕਾਫੀ ਹੋ ਚੁੱਕੇ ਨੇ ਹੁਣ, ਕਿੰਨੀ ਕੁ ਮਾਤਰਾ?
1: ਸਾਡੇ ਕੈਨੇਡਾ ਦੇ ਵਿੱਚ ਹਾਲੇ ਘੱਟ ਨੇ, ਮੈਂ ਵੇਖਦਾ ਰਹਿੰਦਾ, ਪਹਿਲਾਂ ਤਾਂ ਬਿਲਕੁਲ ਨਹੀਂ ਸੀ ਵੇਖੇ। ਮੇਰੇ ਇੱਕ ਦਿਨ ਮੈਂ ਆਪਣੇ ਲੰਘ ਰਿਹਾ ਸੀ ਗੈ ਪੈਟਰੋਲ ਪੰਪ ਤੋਂ, ਅਤੇ ਉੱਥੇ ਇੱਕ ਟਰੱਕ ਚਾਰਜ ਕਰ ਰਿਹਾ ਸੀ, ਮੈਂ ਕਿਹਾ ਚਲੋ ਵੇਖਿਆ ਟਰੱਕ ਜਾ ਕੇ ਪੁੱਛ ਕੇ ਉਹਨਾਂ ਡਰਾਈਵਰ ਨੂੰ, ਅਤੇ ਮੈਂ ਚਲਾਉਣ ਗਿਆ ਤਾਂ ਆਪਣਾ ਪੰਜਾਬੀ ਮੁੰਡਾ ਚਲਾ ਰਿਹਾ ਸੀ, ਅਤੇ ਮੈਂ ਉਹਨਾਂ ਗੱਲਾਂ ਕਰ ਰਿਹਾ, ਉਹ ਸਗੋਂ ਤੇਲ ਵਾਲਾ ਟੈਂਕਰ ਸੀ, ਉਹ ਕਹਿੰਦਾ ਕਿਉਂਕਿ ਤੇਲ ਦਾ ਭਾਰ ਬਹੁਤ ਹੁੰਦਾ, ਉਹ ਕਹਿੰਦਾ ਫਿਰ ਮੈਨੂੰ ਚਾਰਜ ਕਰਨਾ ਪੈਂਦਾ ਦਿਹਾੜੀ ਦੁਪਹਿਰ ਦੇ ਵਿੱਚ ਇੱਕ ਵਾਰੀ, ਅਤੇ ਵੋਲਵੋ ਦਾ ਟਰੱਕ ਸੀ ਉਹਦੇ ਕੋਲ, ਅਤੇ ਕਹਿੰਦਾ ਉਹਨਾਂ ਦੀ ਕੰਪਨੀ ਦੇ ਕੋਲ ਮੇਰੇ 5-7 ਨੇ, ਅਤੇ ਪਰ ਇੱਥੇ ਬੜੀ ਇੱਥੇ ਜਿਹੜੀਆਂ ਆਪਣੀਆਂ ਕੋਰੀਅਰ ਵਾਲੀਆਂ ਕੰਪਨੀਆਂ ਨੇ, ਫੈਡਐਕਸ ਅਤੇ ਪਿਊਰੋਲੇਟਰ ਅਤੇ DHL, ਉਹਨਾਂ ਦੇ ਵਿੱਚ ਬਹੁਤ ਵੱਡੀ ਜਾ ਰਹੇ ਨੇ। ਜਿੱਥੇ ਮੇਰਾ ਦਫ਼ਤਰ ਹੈ ਉੱਥੇ ਲਾਗੇ ਛਾਗੇ ਨਾ ਟਰੱਕਾਂ ਦਾ ਬਹੁਤ ਬਿਜ਼ਨਸ ਹੈ ਤੇ ਉੱਥੇ ਟਰੱਕਾਂ ਦੀਆਂ ਡੀਲਰਸ਼ਿਪ ਬਹੁਤ ਨੇ ਤੇ ਜਿਹੜੇ ਟਰੱਕਾਂ ਦੀ ਡੀਲਰਸ਼ਿਪ ਨੇ ਉਹ ਟਰੱਕ ਮਕੈਨਿਕਾਂ ਨੂੰ ਸਾਰਾ ਦਿਨ ਪਾਰਟ ਸਪਲਾਈ ਕਰਦੇ ਰਹਿੰਦੇ ਆਪਣੀਆਂ ਵੈਨਾਂ 'ਚ। ਉਹ ਦੋ ਚਾਰ ਵੈਨਾਂ ਨੇ ਜਿਹੜੀਆਂ ਮੈਂ ਰੋਜ਼ ਦੇਖਦਾ ਜਿਹੜੀਆਂ ਪਾਰਟ ਡਿਲੀਵਰੀ ਦੀਆਂ ਲੋਕਲ ਨੇ ਸਾਰੀਆਂ ਹੁਣ ਇਲੈਕਟ੍ਰਿਕ ਨੇ
0: ਜੀ। ਸੋ ਉਹਦੇ ਨਾਲ ਵੀ ਕਾਫ਼ੀ ਫਿਰ ਫਰਕ ਪੈ ਜਾਂਦਾ। ਸੋ ਇਹਦੇ ਵਿੱਚ ਕਾਫ਼ੀ ਸਮਾਂ ਇਹਨੂੰ ਫਿਰ ਵੱਧ ਵੀ ਲੱਗਦਾ ਹੋਊਗਾ, ਈਵਨ ਆਪਾਂ ਗੱਡੀ ਵੀ ਚਾਰਜ ਕਰਨੀ ਹੋਵੇ ਫਾਸਟ ਵਾਲਾ ਤੁਹਾਨੂੰ ਚਾਰਜਰ ਜੇ ਮਿਲ ਜੇ ਤਾਂ ਉਹਦੇ ਨਾਲ ਵੀ ਕਹਿੰਦੇ ਕਿ 20 ਮਿੰਟ ਲੱਗ ਜਾਂਦੇ ਆ ਅਤੇ ਟਰੱਕ ਨੂੰ ਤਾਂ ਫਿਰ ਬਹੁਤ ਟਾਈਮ ਲੱਗਦਾ ਹੋਊਗਾ।
1: ਹਾਂਜੀ ਉਹ ਟਰੱਕ ਦੇ ਬੜੀ ਵੱਡੀ ਟੈਕਨੋਲੋਜੀ ਉਹ ਮਤਲਬ ਟਰੱਕ ਨੂੰ ਇਹ ਉਹ ਜਦੋਂ ਟਰੱਕ ਨੂੰ ਚਾਰਜ ਕਰਦੇ ਉਹਨਾਂ ਦੇ ਇੱਕ ਨਹੀਂ ਚਾਰਜਰ ਹੁੰਦਾ, ਉਹ ਕਈ ਵਾਰੀ ਦੋ ਜਾਂ ਤਿੰਨ ਲਾ ਦਿੰਦੇ ਇਕੱਠੇ।
0: ਹਾਂ ਓਕੇ
1: ਉਹ ਫਿਰ ਉਹ ਬੈਟਰੀ ਜਿਹੜੀ ਆ ਫਿਰ ਤਿੰਨ ਹਿੱਸੇ 'ਚ ਵੰਡੀ ਹੁੰਦੀ ਉਹ ਤਿੰਨੇ ਬਰਾਬਰ ਇੱਕੋ ਵਾਰੀ ਚਾਰਜ ਹੋਣ ਲੱਗ ਪੈਂਦੀਆਂ, ਦੋ ਵਾਰੀ ਹੋਣ ਲੱਗ ਪੈਂਦੀ ਆ ਅਤੇ ਉਹਨਾਂ ਦੇ ਚਾਰਜਿੰਗ ਦਾ ਰੇਟ ਵੀ ਇੱਡੀ ਜ਼ਿਆਦਾ ਹੁੰਦਾ ਇਹਨਾਂ ਨਾਲੋਂ ਕਾਰਾਂ ਨਾਲੋਂ, ਉਹਦੀ ਬੈਟਰੀ ਕਿਉਂਕਿ ਵੱਡੀ ਹੁੰਦੀ ਆ। ਅਤੇ ਮਤਲਬ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ ਚਾਈਨਾ ਦੀ, ਈਵਨ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਸਰਕਾਰ ਨੇ ਪ੍ਰੋਗਰਾਮ ਉਲੀਕਿਆ ਉਹ 100 ਕਰੋੜ 11,000 ਕਰੋੜ ਲੱਗ ਰਹੇ ਜਿਹੜਾ ਉਹਨਾਂ ਨੇ ਜਿਹੜੀਆਂ ਸਾਡੇ ਕਮਰਸ਼ੀਅਲ ਬੱਸਾਂ ਅਤੇ ਕਮਰਸ਼ੀਅਲ ਟਰੱਕ ਨੇ ਉਹਨਾਂ ਨੂੰ ਇਲੈਕਟ੍ਰਿਕ 'ਚ ਲਿਜਾਣ ਲਈ, ਕਿਉਂਕਿ ਇੰਡੀਆ ਤਾਂ ਤੇਲ ਬਾਹਰੋਂ ਲੈਂਦਾ ਅਤੇ ਆ ਖਾੜੀ 'ਚ ਜੰਗ ਲੱਗਣ ਨਾਲ ਇੰਡੀਆ ਦੇ ਬਹੁਤ ਕਾਫ਼ੀ ਮਾੜੇ ਹਾਲ ਹੋਏ। ਅਤੇ ਇਸ ਲਈ ਇੰਡੀਅਨ ਗੌਰਮੈਂਟ ਵੀ ਤਕਰੀਬਨ 11,000 ਕਰੋੜ ਰੁਪਈਏ ਦਾ ਦੇ ਰਹੀ ਹੈ ਇਨਸੈਂਟਿਵ ਹੈਵੀ ਕਮਰਸ਼ੀਅਲ ਜਿਹੜੇ ਵਹੀਕਲਸ ਨੇ ਉਹਨਾਂ ਨੂੰ। ਸੋ ਇਹ ਪੂਰੀ ਦੁਨੀਆ 'ਚ ਚੱਲ ਰਿਹਾ ਅਤੇ ਇਹਦਾ ਬਹੁਤ ਵੱਡਾ ਅਸਰ ਪਏਗਾ
0: ਜੀ। ਬਿਲਕੁਲ ਹਰ ਇੱਕ ਦੇਸ਼ ਦੇ ਵਿੱਚ ਇਹੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਬੱਸਾਂ ਟਰੱਕਾਂ ਤੱਕ ਵੀ ਇਹ ਚੀਜ਼ ਪਹੁੰਚਾਈ ਜਾਵੇ। ਸੋ ਇੱਥੇ ਵੀ ਕਾਫ਼ੀ ਕੰਪਨੀਆਂ ਆਪਾਂ ਵੇਖਿਆ ਕਿ ਆਪਣੇ ਆਪਣੇ ਪੱਧਰ ਦੇ ਉੱਤੇ ਬੜੇ ਉਹਨਾਂ ਨੇ ਐਕਸਪੈਰੀਮੈਂਟ ਵੀ ਕੀਤੇ ਨੇ, ਬੜੇ ਸਾਰੇ ਟਰਾਇਲ ਚੱਲ ਰਹੇ ਨੇ ਅਤੇ ਹੁਣ ਅਲੱਗ ਅਲੱਗ ਜਿਹੜੀ ਇੰਡਸਟਰੀਜ਼ ਨੇ ਉਹਨਾਂ ਦੇ ਵੱਲੋਂ ਹੈਲਪ ਵੀ ਕੀਤੀ ਜਾ ਰਹੀ ਹੈ। ਸੋ ਕਾਫ਼ੀ ਸਾਰੀਆਂ ਖਬਰਾਂ ਆਉਂਦੀਆਂ ਅਤੇ ਰਹਿੰਦੀਆਂ ਨੇ ਡੇ ਟੂ ਡੇ, ਇਹਦਾ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫ਼ੀ ਜ਼ਿਆਦਾ ਵਧੂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਹਾਂ ਫਿਲਹਾਲ ਹਰਡਲ ਜਿਹੜੇ ਨੇ ਉਹ ਆਪਾਂ ਵੇਖਦੇ ਹੀ ਹਾਂ ਕਿ ਕਾਫ਼ੀ ਨੇ।
1: ਬਿਲਕੁਲ ਜੀ ਬਿਲਕੁਲ, ਕੱਲ੍ਹ ਦੀ ਖਬਰ ਸੀ ਚੇਨਈ ਦੀ ਮਦਰਾਸ ਦੀ, ਬਈ ਉਹਨਾਂ ਨੇ 120 ਬੱਸਾਂ ਇਲੈਕਟ੍ਰਿਕ ਸ਼ੁਰੂ ਕੀਤੀਆਂ ਅਤੇ 14 ਮਹੀਨਿਆਂ ਦੇ ਵਿੱਚ ਉਹਨਾਂ ਬੱਸਾਂ ਨੇ 3 ਕਰੋੜ ਕਿਲੋਮੀਟਰ ਦਾ ਸਫ਼ਰ ਕੀਤਾ ਅਤੇ ਨਾਲੇ ਉਹਨਾਂ ਨੇ 1 ਕਰੋੜ ਡੀਜ਼ਲ ਬਚਾਇਆ। 1 ਕਰੋੜ ਡੀਜ਼ਲ ਦਾ ਮਤਲਬ ਬਣ ਗਿਆ ਉੱਥੇ 95 ਰੁਪਏ ਨੂੰ ਡੀਜ਼ਲ ਹੈ, 95 ਕਰੋੜ ਦੀ ਬੱਚਤ ਹੋਈ ਉਹਨਾਂ ਨੇ ਸਿਟੀ ਵਾਲਿਆਂ ਨੂੰ। ਸਿਰਫ ਇਸ ਲਈ ਉਹਨਾਂ ਨੇ ਬਿਜਲੀ ਚਲਾਈ ਅਤੇ ਇਲੈਕਟ ਉਹ ਲਾਈ, ਜਿਹੜੀ ਬਿਜਲੀ ਦੀ ਕੋਸਟ ਪੈਂਦੀ ਉਹ ਤਕਰੀਬਨ 10% ਪੈਂਦੀ ਹੈ। ਸੋ ਜੇ ਤੁਸੀਂ 100 ਕਰੋੜ ਦੀ ਬੱਚਤ ਕਰਦੇ ਹੋ ਤੇ ਤੁਹਾਡਾ 10 ਕਰੋੜ ਬਿਜਲੀ ਤੇ ਲੱਗਦਾ, ਸੋ 90% ਤੁਹਾਡੇ ਪੈਸੇ ਬਚ ਜਾਂਦੇ ਨੇ। ਇਹ ਵੀ ਚੰਡੀਗੜ੍ਹ ਜਿਹੜੀ ਤਕਰੀਬਨ ਉਹਨਾਂ ਦੀ ਸਾਰੀਆਂ ਬੱਸਾਂ ਇਲੈਕਟ੍ਰਿਕ ਦੀ ਹੋ ਗਈਆਂ ਤਕਰੀਬਨ 300 ਦੇ ਕਰੀਬ, ਤੇ ਉਹਨਾਂ ਨੂੰ ਵੀ ਉਹ ਸਾਲ ਦੀ ਜਿਹੜੀ ਹੈ 100 ਕਰੋੜ ਦੀ ਬੱਚਤ ਹੋ ਰਹੀ ਹੈ ਡੀਜ਼ਲ ਤੋਂ।
0: ਸੋ ਕਾਫੀ ਵੱਡੀ ਬੱਚਤ ਹੈ, ਤਾਂ ਕਿ ਸਿਰਫ ਵਾਤਾਵਰਨ ਨੂੰ
1: ਬਿਲਕੁਲ
0: ਆਪਾਂ ਵੇਖਦੇ ਹਾਂ ਕਿ ਜਿਹੜਾ ਤੁਹਾਡੀ ਜਿਹੜੀ ਕੋਸਟ ਆ, ਤੁਹਾਡੀ ਰਨਿੰਗ ਕੋਸਟ ਆ, ਉਹਦੇ 'ਚ ਵੀ ਫਾਇਦਾ। ਪਰ ਹਾਲੇ ਫਿਲਹਾਲ ਇਸ ਇੰਡਸਟਰੀ ਦੇ ਵਿੱਚ ਇਹ ਵੀ ਇੱਕ ਰੌਲਾ ਪੈ ਰਿਹਾ ਹੈ ਕਿ ਜਿਹੜੇ ਵੱਡੇ ਵਾਹਨ ਨੇ ਬੱਸਾਂ ਹੋ ਗਈਆਂ ਟਰੱਕ ਹੋ ਗਈਆਂ ਇਹ ਸ਼ੁਰੂ ਦੇ ਵਿੱਚ ਮਹਿੰਗੇ ਪੈਂਦੇ ਨੇ, ਦੂਸਰਿਆਂ ਦੇ ਨਾਲੋਂ ਜ਼ਿਆਦਾ ਮਹਿੰਗੇ, ਇਸ ਕਰਕੇ ਵੀ ਕਰਨੀ ਕਤਰਾਉਂਦੇ ਨੇ ਲੋਕ।
1: ਹਾਂਜੀ ਇਹ ਤੁਹਾਡੀ ਗੱਲ ਜ਼ਰੂਰ ਹੈ, ਮਹਿੰਗੇ ਪੈਂਦੇ ਨੇ, ਪਰ ਕਿਉਂਕਿ ਉਹਨਾਂ ਦਾ ਡੀਜ਼ਲ ਦਾ ਖਰਚਾ ਇੰਨਾ ਘੱਟ ਜਾਂਦਾ ਹੈ। ਜਿੱਦਾਂ ਹੁਣ ਬੱਸਾਂ ਦੀ ਆਪਾਂ ਗੱਲ ਕੀਤੀ, ਬੱਸ ਸਾਰੀ ਦਿਨ ਚੱਲਦੀ ਹੈ, ਸੋ ਉਹਦੀ ਡੀਜ਼ਲ ਦੀ ਖਪਤ ਬਹੁਤ ਹੈ, ਸੋ ਉਹਨਾਂ ਨੂੰ ਉਸ ਪੱਖ ਤੋਂ ਫਾਇਦਾ ਹੁੰਦਾ ਹੈ, ਉਹਨਾਂ ਦੀ ਬੱਚਤ ਬਹੁਤ ਘੱਟ ਜਾਂਦੀ ਹੈ। ਅਤੇ ਬਹੁਤ ਸਾਰੀਆਂ ਬੈਂਕਾਂ ਨੇ ਜਿਹੜੀਆਂ ਤੁਹਾਨੂੰ ਲੋਨ ਦਿੰਦੀਆਂ ਨੇ ਜਾਂ ਸਰਕਾਰਾਂ ਦਿੰਦੀਆਂ ਨੇ ਵੀ ਤੁਸੀਂ ਜਿਹੜੀ ਉਹ ਡੀਜ਼ਲ ਦੀ ਬੱਚਤ ਹੈ ਉਹਦੇ ਨਾਲ ਹੀ ਆਪਣਾ ਜਿਹੜਾ ਲੋਨ ਉਹਦਾ ਲਾ ਲਓ। ਸਾਡੇ ਲਾਗੇ ਸ਼ਹਿਰ ਬ੍ਰੈਂਪਟਨ ਹੈ ਅਤੇ ਬ੍ਰੈਂਪਟਨ ਤਕਰੀਬਨ ਕੈਨੇਡਾ 'ਚ ਸਭ ਤੋਂ ਵੱਧ ਇਹਨਾਂ ਕੋਲ ਇਲੈਕਟ੍ਰਿਕ ਬੱਸਾਂ ਨੇ, ਅਤੇ ਉਹਨਾਂ ਕੋਲ ਮੈਂ ਕਿਹਾ 500 ਬੱਸ ਹੈ ਅਤੇ ਉਹਨਾਂ ਨੇ ਤਕਰੀਬਨ 50 ਤੋਂ ਵੱਧ ਚੱਲ ਰਹੀਆਂ ਨੇ, ਉਹਨਾਂ ਨੇ ਸਾਰੀ ਦੀਆਂ ਸਾਰੀਆਂ 5 ਸਾਲਾਂ 'ਚ ਬਦਲ ਕੇ ਇਲੈਕਟ੍ਰਿਕ ਕਰ ਦੇਣੀਆਂ। ਸੋ ਹਰ ਥਾਂ 'ਤੇ ਚੱਲ ਰਹੀਆਂ ਨੇ, ਹੁਣ ਇਹ ਮਤਲਬ ਕਿੰਤੂ ਪ੍ਰੰਤੂ ਵਾਲੀ ਸਟੇਜ ਲੰਘ ਗਈ ਵੀ ਟੈਕਨੋਲੋਜੀ ਚੱਲੂ ਜਾਂ ਨਾ ਚੱਲੂ। ਹੁਣ ਬਹੁਤ ਦੁਨੀਆਂ 'ਚ 1 ਮਿਲੀਅਨ ਤੋਂ ਵੱਧ ਇਲੈਕਟ੍ਰਿਕ ਬੱਸਾਂ ਅਤੇ ਇਲੈਕਟ੍ਰਿਕ ਵੱਡੇ ਟਰੱਕ ਚੱਲ ਰਹੇ ਨੇ ਆਲਰੇਡੀ ਦੁਨੀਆਂ 'ਚ 10 ਲੱਖ ਦੇ ਕਰੀਬ।
0: ਸੋ ਕੀ ਇਹਦੇ ਬਾਰੇ ਕੋਈ ਕੀ ਕਹਿੰਦੇ ਨੇ ਡਾਟੇ, ਫਿਰ ਕਿੰਨਾ ਕੁ ਫਰਕ ਪਿਆ ਇਸ ਚੀਜ਼ ਦੇ ਨਾਲ ਵਾਤਾਵਰਨ ਦੇ ਸੰਬੰਧ?
1: ਤਕਰੀਬਨ ਜਿੰਨੀਆਂ ਦੁਨੀਆਂ 'ਚ ਇਲੈਕਟ੍ਰਿਕ ਕਾਰਾਂ ਬੱਸਾਂ ਅਤੇ ਸਕੂਟਰ ਅਤੇ ਸਾਰਾ ਕੁਝ ਚੱਲ ਰਿਹਾ, ਉਹਨਾਂ ਨੇ ਆਪਣੇ ਤੇਲ ਦੀ ਜਿਹੜੀ ਡਿਮਾਂਡ ਹੈ ਉਹ ਹਰ ਰੋਜ਼ ਦੀ ਕੋਈ 3.5 million ਬੈਰਲ ਪਰ ਡੇ, ਇੱਕ ਬੈਰਲ ਚ 160 liter ਹੁੰਦੇ ਆ, ਉਹਨਾਂ ਨੇ 3.5 million ਬੈਰਲ ਜਿਹੜੇ ਸੀ ਰੋਜ਼ ਦੀ ਖਤਮ ਕੀਤੀ ਹੋਈ।
0: ਵਾਹ, ਸੋ ਇਹ ਕਾਫੀ ਵੱਡੀ ਬਚਤ ਹੋ ਗਈ। ਸੋ ਇਹ ਆ ਵੀ ਇੱਕਦਮ ਤਾਂ ਨਹੀਂ, ਪਰ ਹੌਲੀ ਹੌਲੀ ਇਹ ਇਸ ਪਾਸੇ ਨੂੰ ਜੇਕਰ ਦੁਨੀਆ ਵੱਧਦੀ ਆ ਤਾਂ ਕਾਫੀ ਹੱਦ ਤੱਕ ਉਸ ਚੀਜ਼ ਦੇ ਨਾਲ ਆਪਾਂ ਨੂੰ ਫਾਇਦਾ ਵਾਤਾਵਰਣ ਸੰਬੰਧੀ ਵੀ ਅਤੇ ਜੇਬ ਪੱਖੋਂ ਵੀ, ਸੋ ਹੋਰ ਵੀ ਮੁਨਾਫੇ ਦਾਇਕ ਚੀਜ਼ਾਂ ਹੋ ਸਕਦੀਆਂ ਨੇ। ਜਿੱਦਾਂ ਮੈਂ ਇੱਥੇ ਆਸਟ੍ਰੇਲੀਆ ਦੇ ਵੀ ਅੰਕੜੇ ਵੇਖ ਰਿਹਾ ਕਿ 24 ਦੇ ਮੁਕਾਬਲੇ 25 ਦੇ ਵਿੱਚ ਕਹਿੰਦੇ ਨੇ ਕਿ ਬੜੀ ਤੇਜ਼ੀ ਦੇ ਨਾਲ ਵਧੀ ਇਹ ਵਾਲੀ ਮਾਰਕੀਟ, ਕਾਫੀ ਪ੍ਰੋਮਿਸਿੰਗ ਡਾਟੇ ਸਾਹਮਣੇ ਆਏ। 50% ਦਾ ਵਾਧਾ ਵੇਖਿਆ ਗਿਆ 25 ਦੇ ਵਿੱਚ। ਐਗਜੈਕਟਲੀ 408 ਜਿਹੜੇ ਰਜਿਸਟਰਡ ਇਲੈਕਟ੍ਰਿਕ ਟਰੱਕ ਸੀ ਉਹ ਓਪਰੇਟ ਕਰ ਰਹੇ ਸੀ, ਪਰ ਉਸ ਤੋਂ ਬਾਅਦ ਹੁਣ 26 ਦੇ ਵਿੱਚ ਕਹਿੰਦੇ ਨੇ ਕਿ ਥੋੜ੍ਹੀ ਜਿਹੀ ਜ਼ਰੂਰ ਵੇਖਣ ਦੇ ਵਿੱਚ ਆਇਆ ਕਿ ਗਰੋਥ ਦੇ ਵਿੱਚ ਫਰਕ ਪਿਆ। ਜੇਕਰ ਆਪਾਂ ਕੋਵਿਡ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਫਿਰ ਤਾਂ ਬਹੁਤ ਵੱਡਾ ਵਾਧਾ ਵਾ ਉਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ, ਪਰ ਜੇ ਆਪਾਂ ਫਿਲਹਾਲ ਥੋੜ੍ਹੇ ਸਮੇਂ ਪਿੱਛੇ ਤੱਕ ਨਾ ਜਾਣੀ ਕਿ ਪਿਛਲੇ ਵਰ੍ਹੇ ਨਾਲ ਕੰਪੇਅਰ ਕਰੀਏ ਤਾਂ ਉੱਥੇ ਕਹਿੰਦੇ ਨੇ ਕਿ ਬ੍ਰੇਕ ਲੱਗੀ, ਹਾਲੇ ਕਾਫੀ ਕੁਛ ਕਰਨਾ ਇੱਥੇ ਬਾਕੀ ਆ। ਲੋਕਾਂ ਨੂੰ ਵੱਡੀ ਗੱਲ ਤਾਂ ਆ ਵੀ ਐਜੂਕੇਟ ਕਰਨਾ ਬਾਕੀ ਆ, ਬਾਕੀ ਇਹ ਵੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤੀਆਂ ਦੁਨੀਆਂ ਦੀਆਂ ਮੈਂ ਵੇਖ ਰਿਹਾ ਸਰਕਾਰਾਂ ਵੀ ਇਸ ਪਾਸੇ ਨੂੰ ਕੋਈ ਬਹੁਤਾ ਨਾਨਾ ਨਹੀਂ ਧਰ ਰਹੀਆਂ।
1: ਹਾਂਜੀ ਹਾਂ, ਪਰ ਫਿਰ ਵੀ ਤਬਦੀਲੀ ਕੋਲ ਪ੍ਰਾਈਵੇਟ ਸੈਕਟਰ ਬਹੁਤ ਚਲਾ ਰਿਹਾ। ਅੱਜ ਦੀ ਖ਼ਬਰ ਸੀ ਵੀ ਚਾਈਨਾ ਵਾਲਿਆਂ ਨੇ ਕਿਹਾ ਵੀ ਸਾਡਾ ਪੀਕ ਆਇਲ ਕਹਿੰਦੇ ਵੀ ਜਦੋਂ ਤਾਂ ਡਿਮਾਂਡ ਆਇਲ ਦੀ ਪੀਕ 'ਤੇ ਹੋ ਜਾਏਗੀ। ਚਾਈਨਾ ਵਾਲੇ ਨੇ ਕਿਹਾ ਵੀ ਸਾਡੀ ਜਿਹੜੀ ਪੀਕ ਡਿਮਾਂਡ ਸੀ, ਵੱਧ ਤੋਂ ਵੱਧ ਆਇਲ ਦੀ ਡਿਮਾਂਡ ਸੀ, ਉਹ ਪਿਛਲੇ ਸਾਲ ਸੀ, ਹੁਣ ਅਸੀਂ ਘਟਣੀ ਸ਼ੁਰੂ ਹੋ ਗਈ। ਅਤੇ ਚਾਈਨਾ ਐਡਾ ਵੱਡਾ ਆ ਅਤੇ ਇਸ ਲਈ ਦੁਨੀਆਂ ਦੀ ਸਭ ਤੋਂ ਵੱਡੀ ਆਟੋ ਮਾਰਕੀਟ ਹੈ, ਸੋ ਇਕੱਲੇ ਚਾਈਨਾ ਦੇ ਵਿੱਚ ਘਟਣ ਦੇ ਨਾਲ ਹੀ ਬਹੁਤ ਵੱਡਾ ਫਰਕ ਪਏਗਾ। ਤੇ ਮੇਰੇ ਖਿਆਲ ਦੁਨੀਆਂ ਦੀ ਜਿਹੜੀ ਪੀਕ ਹੈ ਨਾ ਆਇਲ, ਉਹ ਵੀ 2 ਸਾਲ 'ਚ ਪੂਰੀ ਆ ਜਾਣੀ ਆ, ਉਹ ਤੋਂ ਬਾਅਦ ਤੇਲ ਦੀ ਕੰਜ਼ਮਪਸ਼ਨ ਬੜੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਜਾਏਗੀ।
0: ਸੋ ਉਹਦੇ ਨਾਲ ਕਾਫੀ ਫਿਰ ਫਰਕ ਪੈ ਜਾਊਗਾ। ਸੋ ਇਹ ਵੀ ਆਪਾਂ ਵੇਖ ਰਹੇ ਹਾਂ ਕਿ ਬਹੁਤੀਆਂ ਲੜਾਈਆਂ ਜਿਹੜੀਆਂ ਨੇ ਹੈ ਹੀ ਤੇਲ ਦੀਆਂ, ਸੋ ਬਿਹਤਰ ਆ ਵੀ ਇਸ ਪਾਸੇ ਨੂੰ ਜੇਕਰ ਗੱਲਾਂ ਬਾਤਾਂ ਆ ਜਾਣ ਤਾਂ ਫਿਰ ਕਾਫੀ ਹੱਦ ਤੱਕ ਆਸਾਨੀ ਹੋਣ ਦੇ ਆਸਾਰ ਨੇ। ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਆਪਾਂ ਇਸ ਸੰਬੰਧ 'ਚ ਭਾਈ ਸਾਂਝੀ ਕਰ ਸਕੀਏ, ਜਿਹੜੀ ਸਾਡੇ ਕੋਲ ਕਾਫੀ ਸਾਰੇ ਟਰੱਕਾਂ ਵਾਲੇ ਵੀਰ ਵੀ ਸੁਣਦੇ ਨੇ, ਉਹਨਾਂ ਦੇ ਕੰਮ ਆਉਣ ਵਾਲੀ ਕੋਈ ਗੱਲਬਾਤ?
1: ਹਾਂਜੀ ਬਿਲਕੁਲ, ਆਪਾਂ ਨੂੰ ਬਸ ਇਹੀ ਆ ਵੀ ਤੁਹਾਨੂੰ ਨਵੀਂ ਟੈਕਨੋਲੋਜੀ, ਜੇ ਤੁਹਾਡੇ ਜਿਹੜੇ ਟਰੱਕਾਂ ਦੀਆਂ ਆਪਣੀਆਂ ਪੰਜਾਬੀਆਂ ਦੀਆਂ ਕੰਪਨੀਆਂ ਨੇ, ਮੈਂ ਉਹਨਾਂ ਨੂੰ ਵੀ ਇਹੀ ਕਹਾਂਗਾ ਵੀ ਤੁਸੀਂ ਵੀ ਜਿਹੜਾ ਵੀ ਤੁਹਾਡਾ ਜੇ ਡੀਲਰ ਨਾਲ ਡੀਲ ਕਰਦੇ ਆ, ਤੁਸੀਂ ਐਕਸਪਲੋਰ ਕਰੋ ਵੀ ਤੁਹਾਡਾ ਜਿਹੜਾ ਟਰੱਕ ਆ ਜਿਹੜਾ ਤੁਹਾਡਾ ਯਾਰਡ ਦੇ ਵਿੱਚ ਸ਼ੰਟਿੰਗ ਕਰਦਾ, ਜਿਹੜਾ ਜਾਂਦਾ ਹੀ ਨਹੀਂ ਯਾਰਡ ਦੇ ਵਿੱਚੋਂ ਬਾਹਰ ਇੱਕ ਟਰੱਕ ਇੱਧਰੋਂ ਫੜ ਕੇ ਉੱਧਰ ਲਾਤਾ, ਜਾਂ ਜਿਹੜੇ ਤੁਹਾਡੇ ਲੋਕਲ ਰੂਟ ਵਾਲੇ ਨੇ ਜਿਹਨਾਂ ਨੇ ਡਿਲੀਵਰੀਆਂ ਕਰਨੀਆਂ ਨੇ 8 ਘੰਟਿਆਂ ਦੇ ਵਿੱਚ, ਉਹੀ 200-400 kilometers ਵੀ ਨਹੀਂ ਚੱਲਣਾ, ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਇਹਨੂੰ 'ਤੇ ਤਬਦੀਲ ਕਰੋ। ਇਹਦੇ ਨਾਲ ਤੁਹਾਡਾ ਖਰਚਾ ਘਟੇਗਾ, ਤੁਹਾਡਾ ਪ੍ਰੋਫਿਟ ਵਧੇਗਾ, ਕਿਉਂਕਿ ਟਰੱਕਾਂ ਦੀ ਲਾਈਫ ਤਾਂ ਬਹੁਤ ਲੰਬੀ ਹੁੰਦੀ ਹੈ, ਜੇ ਉਹਦੀ ਇਨੀਸ਼ੀਅਲ ਕੋਸਟ ਜ਼ਿਆਦਾ ਵੀ ਆ, ਉਹ ਤੁਹਾਡੇ ਡੀਜ਼ਲ ਦੇ ਖਰਚੇ ਨਾਲ ਜਿਹੜੀ ਬੱਚਤ ਨੂੰ ਉਹਦੇ 'ਚੋਂ ਪੂਰੀ ਹੋ ਜਾਏ।
0: ਜੀ, ਸੋ ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਐਕਸਪੈਰੀਮੈਂਟ ਤੁਸੀਂ ਜੇ ਵੇਖੋ ਤੇ ਤੁਹਾਡੇ ਸਟੇਟ ਵਾਈਜ਼ ਚੱਲ ਰਹੇ ਨੇ, ਹਾਲਾਂਕਿ ਵਿਕਟੋਰੀਆ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ, ਕਈਆਂ ਰਿਪੋਰਟਾਂ ਦੇ ਵਿੱਚ ਜ਼ਰੂਰ ਦੱਸਿਆ ਗਿਆ, ਪਰ ਜੇ ਆਪਾਂ ਨਿਊ ਸਾਊਥ ਵੇਲ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਵਗੈਰਾ ਦੀ ਜੇ ਗੱਲ ਕਰੀਏ ਤਾਂ ਇੱਥੇ ਕਾਫੀ ਈਵਨ ਕੰਪਨੀਆਂ ਜਿਹੜੀਆਂ ਨੇ ਉਹ ਆਪਣੇ ਐਕਸਪੈਰੀਮੈਂਟ ਲਗਾਤਾਰ ਕਰ ਰਹੀਆਂ ਨੇ। ਸੋ ਕਿਹੜੇ ਤਰੀਕੇ ਦੇ ਨਾਲ ਇਸ ਪਾਸੇ ਨੂੰ ਹੋਰ ਵਧੇਰੇ ਕਦਮ ਪੁੱਟੇ ਜਾ ਸਕਦੇ ਨੇ। ਬਹੁਤ ਸ਼ੁਕਰੀਆ ਭਾਈ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ। ਸੋ ਵਾਤਾਵਰਣ ਦੇ ਸੰਬੰਧੀ ਸਾਡੇ ਨਾਲ ਇਹ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆ ਕੇ ਜਾਣਕਾਰੀ ਸਾਂਝੀ ਕਰਦੇ ਨੇ, ਅਤੇ ਫਿਲਹਾਲ ਅੱਜ ਦੇ ਦਿਨ ਦੀ ਜੇ ਜਾਣਕਾਰੀ ਟਰੱਕਾਂ ਦੇ ਬਾਰੇ, ਟਰੱਕ ਇੰਡਸਟਰੀ ਦੇ ਬਾਰੇ ਅਤੇ ਉਹਨਾਂ ਦੇ ਬਿਜਲੀ 'ਤੇ ਚੱਲਣ ਵਾਲੇ ਟਰੱਕਾਂ ਦੇ ਬਾਰੇ। ਸੋ ਆਉਣ ਵਾਲੇ ਸਮੇਂ ਦੀ ਇੱਕ ਸੱਚਾਈ ਹੋ ਸਕਦੀ ਆ, ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਹਲੇ ਸਮਾਂ ਤਾਂ ਲੱਗੂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਚਾਰ ਚੁਫੇਰੇ ਇਹੋ ਹੀ ਵੱਡੀ ਗਿਣਤੀ ਦੇ ਵਿੱਚ ਦਿਖਣ, ਯਾਨੀ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨ ਦਿਖਣ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ। ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋਵੋਗੇ। ਜੇ ਪਸੰਦ ਕਰ ਰਹੇ ਹੋ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674।
2: यार तू इत्थे इनी छेती आके पक्का भी हो गया, की जुगाड़ लाया है?
3: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमीग्रेशन वालियां दा।
3: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
4: जे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
5: कुछ गल्लां कहनियां नहीं पैंदियां, बस महसूस करनियां पैंदियां ने।
6: हाय नी, इन्ना सोहना मुंडा ओ वी गूंगा है।
5: इस बार गल सिर्फ बोलन दी नहीं, दिल दी सुनन दी है।
7: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं आना तेरे पीछे।
5: लव, इमोशंस अते रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 सितंबर। रिटन एंड डायरेक्टेड बाय

0: ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਔਨ ਰੋਡਸ ਔਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Line 7 ਪ੍ਰੀਮੀਅਮ ਸਿਰਫ $54,990 BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਔਨਰਸ ਕੰਡੀਸ਼ਨ ਅਪਲਾਈ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
1: Rhythm Boys Entertainment presents Bol Paave Na Bol
4: Pyar nu sunan layi kanna di ni dil di lod hundi
1: Kuch gallan kehniyan nahi pendiyan bas mehsoos karniyan pendiyan ne
4: Eho galya te main hune apni zuban vadd ke ho janda
1: Is var gall sirf bolan di nahi dil di sunan di hai
5: Sidki kive kattange main nahi reh sakti ode bina mainu oh chahida
1: Releasing worldwide 4th September Written and directed by Rakesh Dhawan Love Emotions Adi Relationships di kahani Bol Paave Na Bol

0: अज दा विचार अज दी कहानी हर रोज तुसी सुन दे हो शो हांजी मेलबर्न विच तुहाडी डिमांड उते आओ एक बार फिर सुन दे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होएगा आओ वधदे हां अगे देखदे हां की कहिंदी अज दी कहानी कहिंदे ने एक वारी एक राजे ने दूसरे राज दे उते हमला कर दिता दोवां दी तलखी वावा चिर तों आपस दे विच चल रही सी जिहड़ा अपने आप नूं वध ताकतवर समझदा है उहने उसे हंकार दे विच अपने आप नूं दूसरे नालों बेहतर ताकतवर समझदे हमले दा ऐलान कर दिता इधर हुण दूसरा जिहड़ा थोड़ा जिहा कमजोर सी उहनूं इस चीज़ दा अहसास सी कि मैं जित नहीं सकदा पर फिर भी जदों हुण अगले ने वंगारी लिया तो फिर तैयारियां चल रही ने अचानक राजे दे कोल सेनापति आउंदा सेनापति आके सलाह दिंदा कि राजन जिदा भी हुंदा आपां नबेड़ लीए आपां नूं इस लड़ाई दे विचों कोई फायदा नहीं होने वाला उन्हां दे कोल साडे नालों फौजां भी वधेरे ने तकनीक भी थोड़ी जी उन्हां दी बेहतर है ਉਹ ਫਲਾਣਾ ਫਲਾਣਾ ਫਲਾਣਾ ਉਹਨਾਂ ਦਾ ਸਾਥ ਦੇ ਰਿਹਾ ਯਾਨੀ ਕਿ ਕੁੱਲ ਮਿਲਾ ਕੇ ਆਪਾਂ ਇਹ ਲੜਾਈ ਜਿੱਤਾਂਗੇ ਨਹੀਂ ਰਾਜਾ ਹੁਣ ਚਿੰਤਾ ਦੇ ਵਿੱਚ ਹੈ ਕਿ ਆਖਿਰਕਾਰ ਕੀ ਕੀਤਾ ਜਾਵੇ ਜਿਹੜਾ ਸੈਨਾ ਦਾ ਮੁਖੀ ਹੈ ਉਹੀ ਦਿਲ ਛੱਡ ਗਿਆ ਉਹੀ ਸਲਾਹ ਦੇ ਰਿਹਾ ਵਾ ਕਿ ਆਪਾਂ ਪਿੱਛੇ ਹਟ ਜਾਈਏ ਰਾਣੀ ਨੇ ਕਿਹਾ ਤੁਸੀਂ ਇੰਨਾ ਪਰੇਸ਼ਾਨ ਕਿਉਂ ਤੁਸੀਂ ਇੱਦਾਂ ਕਰੋ ਗੁਰੂ ਜੀ ਦੇ ਕੋਲੋਂ ਸਲਾਹ ਲੈ ਲਓ ਜਦੋਂ ਕੋਈ ਵੀ ਰਾਹ ਨਹੀਂ ਦਿਖਦਾ ਤੇ ਤੁਹਾਨੂੰ ਵਿਸ਼ਵਾਸ ਹੈ ਗੁਰੂ ਜੀ ਦੇ ਉੱਤੇ ਰਾਜਾ ਜਿਹੜੇ ਗੁਰੂ ਨੂੰ ਮੰਨਦਾ ਸੀ ਉਸੇ ਪਲ ਗੁਰੂ ਦੇ ਕੋਲ ਗਿਆ ਤੇ ਜਾ ਕੇ ਸਾਰੀ ਗੱਲ ਦੱਸੀ ਕੀ ਕੀਤਾ ਜਾਵੇ ਤੇ ਗੁਰੂ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਇੱਦਾਂ ਕਰ ਜਿਹੜਾ ਤੇਰਾ ਸੈਨਾਪਤੀ ਆ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦੇ ਰਾਜਾ ਹੈਰਾਨ ਹੋਇਆ ਕਿ ਇਹ ਕੀ ਦੂਸਰਾ ਰਾਜ ਇਸ ਟਾਈਮ ਲੜਾਈ ਦੇ ਮੂਡ ਦੇ ਵਿੱਚ ਹੈ ਯੁੱਧ ਕਿਸੇ ਵੀ ਵੇਲੇ ਸ਼ੁਰੂ ਹੋ ਸਕਦਾ ਤੇ ਮੈਂ ਸੈਨਾਪਤੀ ਨੂੰ ਕੈਦ ਦੇ ਵਿੱਚ ਸੁੱਟ ਦਿਆਂ ਫਿਰ ਉਹਦੀ ਨੌਕਰੀ ਕਰੂਗਾ ਕੌਣ ਉਹਦੇ ਵਾਲਾ ਕੰਮ ਕੌਣ ਕਰੂਗਾ ਤੇ ਗੁਰੂ ਨੇ ਕਿਹਾ ਮੈਂ ਕਰੂੰਗਾ ਮੈਂ ਫੌਜਾਂ ਦੀ ਰਹਿਨੁਮਾਈ ਕਰੂੰਗਾ ਤੂੰ ਚਿੰਤਾ ਨਾ ਕਰ ਰਾਜੇ ਦੇ ਮਨ ਦੇ ਵਿੱਚ ਸ਼ਸ਼ੋਪਾਈ ਤੇ ਜ਼ਰੂਰ ਹੈ ਕਿ ਇਹ ਬੰਦਾ ਰੱਬ ਦਾ ਨਾਂ ਲੈਣ ਵਾਲਾ ਪਾਠ ਪੂਜਾ ਕਰਨ ਵਾਲਾ ਕਦੀ ਇਹਦੇ ਹੱਥ ਦੇ ਵਿੱਚ ਤਲਵਾਰ ਤੱਕ ਨਹੀਂ ਵੇਖੀ ਇਹ ਕਰੂਗਾ ਕੀ ਪਰ ਮਨਾ ਵੀ ਨਹੀਂ ਕਰ ਸਕਦਾ ਮਨ ਤਾਂ ਬਹੁਤ ਜ਼ਿਆਦੀ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਹਰ ਇੱਕ ਚੀਜ਼ ਪੁੱਛ ਪੁੱਛ ਕੇ ਕੀਤੀ ਹੈ ਅਤੇ ਕਦੀ ਕੋਈ ਗਲਤ ਸਲਾਹ ਨਹੀਂ ਮਿਲੀ ਕੀ ਕਰੇ ਜੋ ਉਹਨੂੰ ਮਹਿਸੂਸ ਹੋ ਰਿਹਾ ਵਾ ਉਹ ਕਰੇ ਜਾਂ ਜੋ ਉਹਦੇ ਮਨ ਦੇ ਅੰਦਰੋਂ ਆਵਾਜ਼ ਆ ਰਹੀ ਆ ਉਹ ਕਰੇ ਪਰ ਬਹੁਤੀਆਂ ਆਪਸ਼ਨਾਂ ਹੈਨ ਵੀ ਨਹੀਂ ਸੋਚਿਆ ਲੜ ਕੇ ਹਾਰਨਾ ਚੰਗਾ ਸੈਨਾ ਨਿਕਲ ਪਈਆਂ ਨੇ ਅਤੇ ਸੈਨਾਪਤੀ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਕਿਉਂਕਿ ਜਿਹੜੇ ਕੰਮ ਦੇ ਲਈ ਉਹਨੂੰ ਪੈਸੇ ਦਿੱਤੇ ਜਾਂਦੇ ਸੀ ਉਹ ਕੰਮ ਦਾ ਵੇਲਾ ਆਇਆ ਅਤੇ ਉਹ ਦਿਲ ਛੱਡ ਗਿਆ ਇੱਕ ਮੈਦਾਨ ਤੈਅ ਕੀਤਾ ਸੀ ਉੱਥੇ ਜਦੋਂ ਪਹੁੰਚਦੇ ਨੇ ਤੇ ਗੁਰੂ ਕੀ ਵੇਖਦਾ ਕਿ ਸੈਨਾ ਉਨੇ ਉਤਸ਼ਾਹ ਦੇ ਵਿੱਚ ਨਹੀਂ ਆ ਸੈਨਾ ਤਾਂ ਪਹਿਲਾਂ ਹਰੀ ਬੈਠੀ ਹੈ ਤੇ ਉੱਪਰੋਂ ਸਾਰਿਆਂ ਦੇ ਮਨ ਦੇ ਵਿੱਚ ਇਹ ਵੀ ਆ ਕਿ ਇਹ ਗੁਰੂ ਇਹ ਕਰੂਗਾ ਕੀ ਠੀਕ ਆ ਰੱਬ ਦੇ ਨਾਂ ਵਾਲਾ ਹੋਊਗਾ ਪਰ ਯੁੱਧ ਦੇ ਮੈਦਾਨ ਦੇ ਵਿੱਚ ਤਲਵਾਰ ਚਲਾਉਣ ਵਾਲਾ ਬੰਦਾ ਚਾਹੀਦਾ ਸਮੇਂ ਦੇ ਸਮੇਂ ਸੋਹਣੇ ਨਤੀਜੇ ਕੱਢਣ ਦੇ ਲਈ ਸੋਹਣੇ ਡਿਸੀਜ਼ਨ ਲੈਣ ਵਾਲਾ ਚਾਹੀਦਾ ਉਸ ਮੈਦਾਨ ਤੋਂ ਥੋੜ੍ਹੀ ਪਹਿਲਾਂ ਇੱਕ ਮੰਦਰ ਪੈਂਦਾ ਸੀ ਗੁਰੂ ਨੇ ਕਿਹਾ ਤੁਸੀਂ ਥੋੜ੍ਹੀ ਦੇਰ ਦੇ ਲਈ ਇੱਥੇ ਪੜਾਅ ਕਰੋ ਇਸ ਮੰਦਰ ਦੇ ਵਿੱਚ ਮੈਂ ਅਰਦਾਸ ਕਰਕੇ ਆਵਾਂ मैं इस मंदिर दे विच पूजा करनी है ताकि रब साडी मदद करे इस युद्ध दे विच। मैं रब नूं कह के आवां कि उह सानूं इह जंग जिता देवे। गुरु अंदर जांदा, थोड़ी देर बाद वापस आउंदा ते बड़ी खुशी दे नाल चेहरे दे उत्ते अजब जे एक नूर दे नाल आके खुशी दी खबर देंदा, राजन ते सारे लड़न जा रहे सिपाहीओ, तुहानू चिंता दी कोई लोड़ नहीं, मैं रब नूं जाके अरजोई कीती है, अरदास कीती है। ते उन्होंने एक संकेत दिता, रब ने कहा कि जे तो दिल दिन ढलन तक इस मंदिर दे विचों एक रोशनी की किरण दिखाई दिती ते तुसी जरूर लड़ना, अपनी पूरी जी जान ला के लड़ना, ते जे रोशनी ना दिखाई दिती इहदा मतलब कि तुसी हार जाओगे, फिर लड़न का कोई फायदा नहीं, फिर तुसी जिदा हो सके इनू लड़ाई तो बगैर नबेड़ लियो। हुण सारे पड़ा करके थोड़ी दूर बैठे ने ते इंतजार कर रहे ने कि इथों रोशनी की किरण दिखाई देंदी है या नहीं। जिदा जिदा दिन ढलिया, सूरज थले गया ते अचानक की वेखदे ने कि एक रोशनी की किरण दिखाई देंदी है मंदिर दे विचों। गुरु ने सारिया सेनावां दा उधरले पासे नूं ध्यान मरवाया कि वेखो रब भी साडे नाल है, हुण दिल छड्डन दी लोड़ नहीं, अपनी पूरी ताकत ला दिओ, झोक दिओ अपनी पूरी दी पूरी पावर, टुट के पै जाओ वैरी दे उत्ते क्योंकि रब साडे नाल है। इसे तरह दे नाल होया, बड़ी बहादुरी दे नाल सेना लड़िया क्योंकि वह रब दा नां लैके लड़ रहियां सी, उन्हां नूं इस चीज़ का पता सी कि रब साडे नाल है, अपने आप दे उत्ते विश्वास लैके यह सेना दूसरे उस राजे दे नाल लड़ियां जिदियां सेनावां इन्हां दे नालों कितें ज़्यादा गिनती दे विच सी ते हर एक पक्षों भारू, पर कहिंदे ने कि इन्हां ने बुरी तरह दे नाल उस राजे नूं खदेड़ दिता ते जंग दे विच जित प्राप्त कीती। सारिआं नूं अपने आप दे उत्ते हैरानी है कि वह ये जित किदां गए। राजा भी बहुत खुश है, वापस मुड़ रहे ने हुण युद्ध दे मैदान दे विचों ते कुछ लोगों ने कहा गुरु जी आओ सारे जने रब दा धन्नवाद तां कराई, नाले सानू भी रब दे दर्शन करा दिओ, इस मंदिर नूं तां सोने दे विच मढ़ देना चाहिए, आपां जाके जरूर राजे नूं कहांगे। ते गुरु ने कहा भलिओ मैं तुहानूं एक गल स्पष्ट कर दिया कि इस मंदिर दे विच कोई रब नहीं, मेरी किसी रब दे नाल कोई गलबात नहीं सी हुई, ते फिर तुसी सानू इदां क्यों कहा कि रब साडे नाल है। मैं तुहानू झूठ नहीं बोलिया क्योंकि रब साडे नाल सी, रब हमेशा हर एक दे नाल हुंदा। मैं वेख्या सी तुहाडे चेहरे उतरे, मैं वेख्या सी लड़न तो पहला ही तुसी हार चुके सी, मैं मंदिर दे विच गया सी ते दिन दे समय मैं एक दीवा जगा के आया सी, जिदा जिदा दिन ढलिया सूरज की रोशनी थले गई उस दीवे की रोशनी उभर के बाहर आ गई, ते तुहानू एक उम्मीद की एक आस की किरण दिखाई दे दिती, ते तुसी जित अपने घरों ही अपनी जेब दे विच पा के तुरे सी, इस करके तुसी जिते हो, नहीं ते जदों आपां तुरे सी लड़ाई दे लई जंग दे लई चले सी आपां ते घरों ही हार के तुरे ही, जितण दा ते कोई मतलब ही नहीं बनता। सो इसे तरह दे नाल बहुत सारे साडे विचों घरां तों निकलदे ने कोई भी कम कार करन दे लई ते घरों ही हार अपनी जेब दे विच पा के निकलदे ने, अपने आप दे उत्ते कोई यकीन नहीं। ये दीवा हमेशा बलदा रहे, हमेशा तुहाडे पल्ले दे विच जित होवे, तुहानू अपने आप दे उत्ते विश्वास होवे, जदों आपां किसे ਵਿਰੋਧੀ ਨੂੰ ਆਪਣੇ ਆਪ ਤੋਂ ਤਗੜਾ ਮੰਨ ਲੈਂਦੇ ਹਾਂ ਅਤੇ ਫਿਰ ਆਪਾਂ ਲੜਨ ਤੋਂ ਪਹਿਲਾਂ ਹੀ ਹਾਰ ਚੁੱਕੇ ਹੁੰਦੇ ਹਾਂ। ਅਤੇ ਜੇ ਤੁਸੀਂ ਆਪਣੇ ਆਪ ਨੂੰ ਤਗੜਾ ਮੰਨ ਲਓ ਅਤੇ ਫਿਰ ਉਹ ਖੇਡ ਖੇਡਣ ਤੋਂ ਪਹਿਲਾਂ ਜੰਗ ਲੜਨ ਤੋਂ ਪਹਿਲਾਂ ਹੀ ਤੁਸੀਂ ਜਿੱਤ ਚੁੱਕੇ ਹੁੰਦੇ ਹੋ ਕਿਉਂਕਿ ਹਾਰਨਾ ਅਤੇ ਜਿੱਤਣਾ ਤੁਹਾਡੇ ਅੰਦਰ ਹੈ। ਅਤੇ ਆਓ ਫਿਰ ਅੱਜ ਦੇ ਦਿਨ ਆਪਾਂ ਆਪਣੇ ਅੰਦਰ ਇਸ ਜਿੱਤ ਨੂੰ ਲੈ ਕੇ ਇਸ ਆਸ ਦੀ ਕਿਰਨ ਨੂੰ ਲੈ ਕੇ ਚੱਲਦੇ ਹਾਂ, ਆਪਣੇ ਆਪ ਦੇ ਉੱਤੇ ਯਕੀਨ ਰੱਖਦੇ ਹੋਏ ਕਿ ਰੱਬ ਤੁਹਾਡੇ ਨਾਲ ਆ ਅਤੇ ਜਿੱਤ ਤੁਹਾਡੀ ਹੋਊਗੀ। ਆਸ ਕਰਦੇ ਹਾਂ ਕਹਾਣੀ ਪਸੰਦ ਆਈ ਹੋਏਗੀ।

0: ਤੇ ਧੰਨਵਾਦ ਕਰਦੇ ਹਾਂ ਨਿਤਿਨ ਅਰੋੜਾ ਜੀ ਜਿਨ੍ਹਾਂ ਨੇ ਸਾਡੇ ਨਾਲ ਇਹ ਕਹਾਣੀ ਸਾਂਝੀ ਕੀਤੀ। ਤੁਹਾਡੇ ਕੋਲ ਵੀ ਕੋਈ ਹੋਏ ਪਿਆਰੀ ਜੀ ਕਹਾਣੀ ਇਸੇ ਤਰ੍ਹਾਂ ਦੀ ਇੰਨੀ ਕੁ ਲੈਂਥ ਦੀ ਤੇ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਕਿ ਆਪਾਂ ਅੱਗੇ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾ ਸਕੀਏ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
5: ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਕਰਦੇ ਹਾਂ। ਨੇਪਾਲ ਦੇ ਵਿੱਚ ਆਏ ਹੜ੍ਹਾਂ ਦੇ ਅੰਦਰ ਮ੍ਰਿਤਕਾਂ ਦੀ ਗਿਣਤੀ ਹੁਣ 450 ਤੋਂ ਪਾਰ ਹੋ ਚੱਲੀ ਹੈ। ਲਾਪਤਾ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਦੁਨੀਆਂ ਭਰ ਦੇ ਵਿੱਚ ਜਿਹੜੇ ਸੈਲਾਨੀ ਨੇ ਉਹਨਾਂ ਦਾ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਦੱਸਿਆ ਜਾ ਰਿਹਾ। ਸਥਾਨਕ ਲੋਕਾਂ ਦੀ ਵੀ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਸਵਾਈਨ ਫਲੂ ਦੇ ਕੇਸ ਵੱਧ ਰਹੇ ਨੇ ਅਤੇ ਆਸਟ੍ਰੇਲੀਆ ਦੀ ਫੈਡਰਲ ਪੋਲੀਟਿਕਸ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਹਰ ਕੋਈ ਪਾਰਟੀ ਆਪੋ ਆਪਣੇ ਇਮੀਗ੍ਰੇਸ਼ਨ ਨੰਬਰ ਦੇਣ ਦੇ ਵਿੱਚ ਲੱਗੀ ਹੈ, ਪਰ ਖਾਸਾ ਤਾਜ਼ਾ ਮਸਲਾ ਜਿਹੜਾ ਹੈ ਉਹ ਹੈ ਰਿਫਿਊਜੀ ਇਨਟੇਕ ਦਾ। ਲਿਬਰਲ ਨੈਸ਼ਨਲ ਗੱਠਜੋੜ ਨੇ ਵੀ ਆਪਣਾ ਰਿਫਿਊਜੀ ਇਨਟੇਕ ਦਿੱਤਾ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਅਤੇ ਖੇਡ ਜਗਤ ਦੀ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਏ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਨਾਲ ਇਸ ਵਕਤ ਤੁਰੇ ਹੋਏ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ ਅਤੇ ਕਿਹਾ ਹੈ ਕਿ ਜਿਹੜੇ ਲੇਕ ਓਨਟਾਰੀਓ ਆ ਉਸ ਦਾ ਨਾਮ ਹੁਣ ਤੁਰੰਤ ਪ੍ਰਭਾਵ ਦੇ ਨਾਲ ਬਦਲ ਕੇ ਲੇਕ ਅਮੈਰੀਕਾ ਕਰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹ ਉਹ ਨਦੀ ਹੈ ਜਾਂ ਉਹ ਦਰਿਆਈ ਪਾਣੀ ਹੈ ਜਿਹੜਾ ਕਿ ਦੋਹਾਂ ਦੇਸ਼ਾਂ ਦੇ ਵਿੱਚੋਂ ਗੁਜ਼ਰਦਾ ਹੈ। ਟਰੰਪ ਦੇ ਹਸਤਾਖਰ ਦੇ ਨਾਲ ਹੁਣ ਇੱਕ ਭੂਗੋਲਿਕ ਤੌਰ ਦੇ ਉੱਤੇ ਭੰਬਲ ਭੂਸਾ ਤਾਂ ਪੈਦਾ ਹੋਏਗਾ ਹੀ, ਪਰ ਇਸ ਦੇ ਨਾਲ ਹੀ ਜਿਹੜਾ ਕੈਨੇਡਾ ਦੇ ਨਾਲ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਖਰਾਬੀ ਆਉਣ ਦੀ ਸੰਭਾਵਨਾ, ਖਰਾਬੀ ਤਾਂ ਪਹਿਲਾਂ ਹੀ ਆ ਚੁੱਕੀ ਹੈ ਪਰ ਉਹ ਹੋਰ ਵਿਗੜਨ ਦੀ ਸੰਭਾਵਨਾ ਜਿਹੜੀ ਹੈ ਵੱਧਦੀ ਜਾ ਰਹੀ ਹੈ। ਵਾਈਟ ਹਾਊਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਸ ਬਾਰੇ ਇੱਕ ਐਗਜੈਕਟਿਵ ਆਰਡਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ। ਦੱਸਦੀ ਹੈ ਕਿ ਇਸ ਦਰਮਿਆਨ ਲੇਕ ਓਨਟਾਰੀਓ ਨੂੰ ਹੁਣ ਇਮੀਜੀਏਟ ਇਫੈਕਟ ਦੇ ਨਾਲ ਯਾਨੀ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਨਾਮ ਬਦਲਿਆ ਗਿਆ। ਲੇਕ ਅਮੈਰੀਕਾ ਕਰਨ ਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਰਨ ਇਹ ਦੱਸਿਆ ਕਿ ਉਹ ਅਮਰੀਕਾ ਦੇ ਪਾਣੀਆਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਨੇ। ਜਿਵੇਂ ਅਮਰੀਕਾ ਦਾ ਲਈ ਨਾਰਾ ਦਿੱਤਾ ਸੀ ਕਿ ਮੇਕ ਅਮੈਰੀਕਾ ਗ੍ਰੇਟ ਅਗੇਨ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਨਾਰਾ ਦਿੱਤਾ ਕਿ ਮੇਕਿੰਗ ਦੀ ਗ੍ਰੇਟਰ ਲੇਕਸ ਈਵਨ ਗ੍ਰੇਟਰ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਨੇਡੀਅਨ ਲੋਕਾਂ ਦੇ ਉੱਤੇ ਇੱਕ ਹੋਰ ਤੰਜ ਕੱਸਿਆ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਇਸ ਦਰਮਿਆਨ ਟਰੰਪ ਦੇ ਇਸ ਨਾਮ ਬਦਲੀ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਹੈ ਕਿ ਇਹ ਇੰਡੀਜਨਸ ਓਰੀਜਨ ਦੀ ਇੱਕ ਲੇਕ ਹੈ ਔਰ ਇੱਥੋਂ ਦੇ ਮੂਲ ਵਸਨੀਕ ਲੋਕਾਂ ਦੀਆਂ ਭਾਵਨਾਵਾਂ ਇਸ ਦਰਿਆਈ ਪਾਣੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਨੂੰ ਹਮੇਸ਼ਾ ਤੋਂ ਹੀ ਔਰ ਅਕਸਰ ਹੀ ਲੇਕ ਓਨਟਾਰੀਓ ਕਹਿ ਕੇ ਲੋਕ ਜਾਣਦੇ ਨੇ, ਚਾਹੇ ਉਹ ਅਮਰੀਕਾ ਦੇ ਲੋਕ ਹੋਣ ਚਾਹੇ ਕੈਨੇਡਾ ਦੇ ਹੋਣ। ਪਰ ਜਦੋਂ ਟਰੰਪ ਇਸ ਤਰੀਕੇ ਦੇ ਨਾਲ ਇਤਿਹਾਸ ਦੀ ਛੇੜਛਾੜ ਕਰ ਰਹੇ ਨੇ ਤਾਂ ਇਹ ਬੜਾ ਹੀ ਖਤਰਨਾਕ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਕਿਸੇ ਭੂਗੋਲਿਕ ਥਾਂ ਦਾ ਨਾਮ ਬਦਲਣ ਦੀ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਗਲਫ ਆਫ ਮੈਕਸੀਕੋ ਨੂੰ ਉਹਨਾਂ ਨੇ ਗਲਫ ਆਫ ਅਮੈਰੀਕਾ ਕਰਾਰ ਦਿੱਤਾ ਸੀ ਜਦੋਂ ਜਨਵਰੀ 2025 ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਦਾ ਦੂਸਰੀ ਵਾਰ ਅਹੁਦਾ ਸੰਭਾਲਿਆ ਸੀ। ਇਸ ਦਰਮਿਆਨ ਗਲਫ ਆਫ ਅਮੈਰੀਕਾ ਕਹਿਣ ਦੇ ਪਿੱਛੇ ਉਹਨਾਂ ਦਾ ਤਰਕ ਇਹੀ ਸੀ ਕਿ ਮੈਕਸੀਕੋ ਨੂੰ ਥੋੜ੍ਹੀ ਜ਼ਿਆਦਾ ਹੀ ਤਵੱਜੋ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਭੂਗੋਲਿਕ ਥਾਵਾਂ ਦੇ ਲਈ ਛੇੜਛਾੜ ਕਰਨ ਦੀ ਗੱਲ ਕੀਤੀ ਸੀ। ਵੈਸੇ ਇਸ ਦਰਮਿਆਨ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਗੱਲ ਕਹਿਣ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਨਾਲ ਕਦੇ ਵੀ ਸੁਖਾਵੇਂ ਸੰਬੰਧਾਂ ਦੇ ਵਿੱਚੋਂ ਨਹੀਂ ਗੁਜ਼ਰਿਆ ਹੈ। ਕੌਮਾਂਤਰੀ ਖਬਰਾਂ ਦੀ ਸਾਂਝ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਈ ਇਸ ਹੜ੍ਹ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 469 ਤੱਕ ਚਲੀ ਗਈ ਹੈ। ਨੇਪਾਲ ਪੁਲਿਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਗਈ ਹੈ। ਉੱਥੇ ਹੀ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਕਿ ਤਿੱਬਤ ਦੇ ਵਿੱਚ ਹੜ੍ਹਾਂ ਦੇ ਕਾਰਨ ਫਸੇ ਹੋਏ 555 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦਰਮਿਆਨ ਭਾਰਤ, ਆਸਟ੍ਰੇਲੀਆ, ਅਮਰੀਕਾ ਨੇ ਕਿਹਾ ਹੈ ਕਿ ਇਸ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਨਾਗਰਿਕ ਜਿਹੜੇ ਲਾਪਤਾ ਨੇ ਉਹਨਾਂ ਦਾ ਪਤਾ ਲਗਾਉਣ ਦੇ ਲਈ ਉਹਨਾਂ ਦੀਆਂ ਆਪਣੀਆਂ ਟੀਮਾਂ ਇੱਥੇ ਭੇਜੀਆਂ ਜਾਣਗੀਆਂ। ਨੇਪਾਲ ਤਿੱਬਤ ਸਰਹੱਦ ਦੇ ਉੱਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਲਗਾਤਾਰ ਚੁਣੌਤੀਆਂ ਬਣੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਵੀਡੀਓਜ਼ ਇਸ ਵਕਤ ਸਾਹਮਣੇ ਆਈਆਂ, ਪਰ ਸਮੱਸਿਆ ਇਹ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਫਲੈਸ਼ ਫਲੱਡ ਤੋਂ ਇੱਕ ਦਿਨ ਬਾਅਦ ਝੀਲ ਦੇ ਵਿੱਚ ਖਤਰਾ ਹੋਰ ਵੱਧ ਗਿਆ। ਇਸ ਦਰਮਿਆਨ ਰਾਹਤ ਅਤੇ ਬਚਾਅ ਦੇ ਕੰਮਾਂ ਦੇ ਵਿੱਚ ਮੁਸ਼ਕਲ ਸਾਹਮਣੇ ਆ ਰਹੀ ਹੈ। ਖਬਰ ਏਜੰਸੀ AFP ਦੇ ਮੁਤਾਬਕ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਅਚਾਨਕ ਹੜ੍ਹਾਂ ਤੋਂ ਬਾਅਦ ਇੱਕ ਝੀਲ ਦੇ ਟੁੱਟਣ ਅਤੇ ਉਸਦਾ ਪਾਣੀ ਹੇਠਾਂ ਦੇ ਵੱਲ ਵਧਣ ਦੇ ਚੱਲਦਿਆਂ ਖਤਰਾ ਹੋਰ ਜ਼ਿਆਦਾ ਵੱਧ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੋਏਗੀ, ਭਾਵੇਂ ਕਿ ਉਹ ਘੱਟ ਤੋਂ ਘੱਟ ਬਾਰਿਸ਼ ਹੀ ਹੋਵੇ, ਪਰ ਇਸ ਝੀਲ ਦੇ ਵਿੱਚ ਕਰੀਬ 30 ਲੱਖ ਕਣ
ਮੀਟਰ ਪਾਣੀ ਜਮ੍ਹਾਂ ਹੋ ਸਕਦਾ ਹੈ। ਇਹ ਮਾਤਰਾ ਕਰੀਬ 1200 ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਦੇ ਬਰਾਬਰ ਹੈ। ਉਧਰ ਚੀਨ ਦੇ ਸਰਕਾਰੀ ਮੀਡੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਝੀਲ ਦਾ ਪਾਣੀ ਅਚਾਨਕ ਬਾਹਰ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੇਠਲੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਦੇ ਵਿੱਚ ਜਿਰੋਂਗ ਪੋਰਟ ਤੇ ਆਲੇ ਦੁਆਲੇ ਦੇ ਇਲਾਕੇ ਸ਼ਾਮਲ ਨੇ। ਨੇਪਾਲ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਅਚਾਨਕ ਹੜ੍ਹ ਤੋਂ ਬਾਅਦ 900 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨੇਪਾਲ ਦੇ ਰਸੂਵਾ ਜ਼ਿਲ੍ਹੇ ਦੇ ਵਿੱਚ ਆਈ ਇਸ ਹੜ੍ਹ ਤੋਂ ਬਾਅਦ ਅਮਰੀਕਾ ਆਪਣੀ ਹਰ ਇੱਕ ਮਦਦ ਦੇਣ ਨੂੰ ਤਿਆਰ ਹੈ। ਇੱਕ ਕਾਰਜਕਾਰੀ ਹੁਕਮ ਦੇ ਉੱਤੇ ਹਸਤਾਖਰ ਕਰਦਿਆਂ ਹੋਇਆਂ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਨੇਪਾਲ ਦੀ ਲੀਡਰਸ਼ਿਪ ਦੇ ਨਾਲ ਸੰਪਰਕ ਕੀਤਾ ਅਤੇ ਲੋੜ ਪੈਣ ਦੇ ਉੱਤੇ ਹਰ ਇੱਕ ਸਹਾਇਤਾ ਦੇਣ ਦੀ ਵੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਹ ਤਬਾਹੀ ਬੇਹੱਦ ਭਿਆਨਕ ਹੈ। ਅਸੀਂ ਨੇਪਾਲ ਦੇ ਨਾਲ ਗੱਲਬਾਤ ਕਰ ਰਹੇ ਹਾਂ, ਹਰ ਇੱਕ ਕਿਸਮ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਅਮਰੀਕਾ ਦੀ ਤਰਫ ਤੋਂ ਆਲਰੇਡੀ ਕਾਫ਼ੀ ਮਦਦ ਭੇਜੀ ਜਾ ਰਹੀ ਹੈ। ਕਰੀਬ 90 ਅਮਰੀਕੀ ਨਾਗਰਿਕ ਪ੍ਰਭਾਵਿਤ ਹੋਏ ਦੱਸੇ ਗਏ ਨੇ। ਨੇਪਾਲ ਪੁਲਿਸ ਦੇ ਮੁਤਾਬਕ ਅਮਰੀਕੀ ਨਾਗਰਿਕਾਂ ਦੀ ਹਾਲੇ ਫਿਲਹਾਲ ਕਿਤੇ ਵੀ ਕੋਈ ਨਿਸ਼ਾਨਦੇਹੀ ਨਹੀਂ ਲੱਗ ਸਕੀ ਹੈ। ਵੈਸੇ ਨੇਪਾਲ ਦੇ ਸੈਰ ਸਪਾਟਾ ਬੋਰਡ ਨੇ ਦੱਸਿਆ ਸੀ ਕਿ 31 ਦੇਸ਼ਾਂ ਦੇ 900 ਤੋਂ ਵਧੇਰੇ ਜਿਹੜੇ ਨਾਗਰਿਕ ਨੇ ਉਹ ਉਹਨਾਂ ਦਾ ਇਹ ਥਾਂ ਟਿਕਾਣਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉੱਥੇ ਹੀ ਨੇਪਾਲ ਦੇ ਸੱਤਾਧਾਰੀ ਪਾਰਟੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਾਮਿਛਾਨੇ ਨੇ ਭਾਰਤ ਅਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਤਬਦੀਲੀ ਦੇ ਮੁੱਦੇ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੁਣੌਤੀਆਂ ਨੇ ਅਰਲੀ ਵਾਰਨਿੰਗ ਸਿਸਟਮ ਤਿਆਰ ਕਰਨ ਦੇ ਲਈ ਅਤੇ ਹੋਰ ਵੀ ਸਾਰੇ ਕੰਮ ਕਰਨ ਦੇ ਲਈ ਕਾਠਮਾਂਡੂ ਦੇ ਨਾਲ ਰਲ ਕੇ ਇਹ ਦੇਸ਼ ਕੰਮ ਕਰਨ। ਕਾਠਮਾਂਡੂ ਦੇ ਵਿੱਚ ਲਾਮਿਛਾਨੇ ਨੇ ਇਹ ਗੱਲਬਾਤ ਤ੍ਰਾਸਦੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦਿਆਂ ਆਇਆ ਕਿਹਾ ਕਿ ਨੇਪਾਲ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਇਹ ਤਬਾਹੀ ਆਈ ਹੈ, ਇਹ ਤਬਾਹੀ ਇਹ ਨਹੀਂ ਦੇਖ ਰਹੀ ਕਿ ਇਹ ਕਿਹੜਾ ਦੇਸ਼ ਹੈ, ਕਿਹੜੀ ਸਰਹੱਦ ਹੈ। ਭਾਰਤ, ਚੀਨ, ਨੇਪਾਲ ਤਿੰਨ ਦੇਸ਼ ਨੇ ਪਰ ਇੱਕੋ ਹੀ ਪਰਬਤੀ ਪ੍ਰਣਾਲੀ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਬੁੱਧਵਾਰ ਦੇ ਦਿਨ ਜਿਸ ਪਾਣੀ ਨੇ ਲੋਕਾਂ ਦੀ ਜਾਨ ਲਈ, ਉਸ ਪਾਣੀ ਨੇ ਇਹ ਵੀ ਨਹੀਂ ਪੁੱਛਿਆ ਕਿ ਇਹ ਕਿੱਥੋਂ ਦਾ ਨਾਗਰਿਕ ਹੈ, ਇਹ ਕਿੱਥੋਂ ਦਾ ਇਲਾਕਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਹਿਮਾਲਿਆ ਦੇ ਵਿੱਚ ਜਿਹੜੇ ਬਦਲਾਅ ਆ ਰਹੇ ਨੇ ਉਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਆ ਰਹੇ ਨੇ। ਉਹਨਾਂ ਕਿਹਾ ਕਿ ਗਲੇਸ਼ੀਅਰ ਦੇ ਪਿੱਛੇ ਹਟ ਰਹੇ ਨੇ, ਜਿੱਥੇ ਬਰਫ਼ ਸੀ ਉੱਥੇ ਝੀਲਾਂ ਬਣ ਰਹੀਆਂ ਨੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨੇਪਾਲ, ਭਾਰਤ ਅਤੇ ਚੀਨ ਰਲ ਕੇ ਵਾਤਾਵਰਨ ਤਬਦੀਲੀ ਦੇ ਇਸ ਮਸਲੇ ਦੇ ਉੱਤੇ ਗੱਲ ਕਰਨ ਅਤੇ ਆਪਣੇ ਜਿਹੜੇ ਨਿੱਜੀ ਸਵਾਰਥ ਨੇ ਜਾਂ ਹਿੱਤ ਨੇ ਉਹਨਾਂ ਨੂੰ ਪਰੇ ਰੱਖਣ। ਉੱਥੇ ਬਰਤਾਨੀਆ ਦੇ ਵਿੱਚ ਵਸਣ ਅਤੇ ਨਾਗਰਿਕਤਾ ਲੈਣ ਦੇ ਚਾਹਵਾਨਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਬਰਤਾਨੀਆ ਦੇ ਗ੍ਰਹਿ ਮਹਿਕਮੇ ਦੀ ਤਰਫ ਤੋਂ ਜੂਨ 2026 ਨੂੰ ਖਤਮ ਹੋਏ ਵਰ੍ਹੇ ਦੇ ਦਰਮਿਆਨ ਦੱਸਿਆ ਗਿਆ ਕਿ 35,384 ਭਾਰਤੀਆਂ ਨੂੰ ਪੱਕੀ ਰਿਹਾਇਸ਼ ਦਿੱਤੀ ਗਈ ਹੈ, ਯਾਨੀ ILR ਦਿੱਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਨਾਲੋਂ 51% ਜ਼ਿਆਦਾ ਹੈ। ਭਾਰਤੀ ਪੱਕੀ ਰਿਹਾਇਸ਼ ਹਾਸਲ ਕਰਨ ਵਾਲਾ ਬਰਤਾਨੀਆ ਦੇ ਵਿੱਚ ਸਭ ਤੋਂ ਵੱਡੇ ਸਮੂਹ ਦੇ ਵਿੱਚੋਂ ਬਣੇ ਨੇ, ਯਾਨੀ ਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੀ ਹੈ। ਮੌਜੂਦਾ ਨਿਯਮਾਂ ਦੇ ਮੁਤਾਬਕ ਜਾਇਜ਼ ਵੀਜ਼ਾ ਯਾਨੀ ਵੈਲਿਡ ਵੀਜ਼ਾ ਰੱਖਣ ਵਾਲਿਆਂ ਨੂੰ 5 ਸਾਲ ਬਾਅਦ ਪੱਕੀ ਰਿਹਾਇਸ਼ ਮਿਲ ਜਾਂਦੀ ਹੈ, ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੀਆਂ ਤਜਵੀਜ਼ਾਂ ਇਸ ਸਮੇਂ ਇਸ ਨੂੰ ਵਧਾ ਕੇ ਦੁੱਗਣਾ ਕਰਨ ਯਾਨੀ 10 ਸਾਲ ਕਰਨ ਦਾ ਪ੍ਰਸਤਾਵ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪੱਕੀ ਰਿਹਾਇਸ਼ ਦੀ ਮਨਜ਼ੂਰੀ ਦੇ ਮਾਮਲਿਆਂ ਦੇ ਵਿੱਚ ਕੁੱਲ 24% ਵਾਧਾ ਦਰਜ ਕੀਤਾ ਗਿਆ, ਜੋ ਕਿ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਦੇ ਲਈ ਰਾਹ ਖੋਲ ਸਕਦਾ ਹੈ। ਉੱਥੇ ਅਗਲੀ ਖਬਰ ਵੀ ਨੇਪਾਲ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਏ ਇਹਨਾਂ ਫਲੈਸ਼ ਫਲੱਡਸ ਯਾਨੀ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਭਾਰਤ ਨੇਪਾਲ ਮੈਤਰੀ ਬੱਸ ਸੇਵਾ 28 ਤੇ 29 ਅਗਸਤ ਦੇ ਲਈ ਅਸਥਾਈ ਤੌਰ ਦੇ ਉੱਤੇ ਰੋਕ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ DTC ਅਤੇ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ। DTC ਨੇ ਦੱਸਿਆ ਕਿ ਨੇਪਾਲ ਦੇ ਵਿੱਚ ਨੈਸ਼ਨਲ ਹਾਈਵੇ ਅਤੇ ਦਿੱਲੀ ਕਾਠਮਾਂਡੂ ਮਾਰਗ ਦੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ, ਔਰ ਵੈਸੇ ਵੀ ਇਸ ਬੱਸ ਨੂੰ ਚਲਾਉਣ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦਿੱਲੀ ਵਾਲੇ ਪਾਸਿਓਂ ਕਾਠਮਾਂਡੂ ਦੇ ਵਿੱਚ ਹਾਲੇ ਕਿਸੇ ਨੂੰ ਵੀ ਨਹੀਂ ਭੇਜਿਆ ਜਾ ਰਿਹਾ। ਹਾਲਾਂਕਿ ਕਾਠਮਾਂਡੂ ਵਾਲੇ ਪਾਸਿਓਂ ਜਿਹੜੇ ਦਿੱਲੀ ਜਾਂ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚ ਆਉਣ ਦੇ ਰਾਹ ਹਾਲੇ ਵੀ ਖੁੱਲ੍ਹੇ ਰੱਖੇ ਗਏ ਨੇ। ਦਿੱਲੀ ਸਰਕਾਰ ਨੇ ਭਾਰਤ ਨੇਪਾਲ ਦੇ ਦਰਮਿਆਨ ਮਜ਼ਬੂਤ ਸੰਬੰਧਾਂ ਨੂੰ ਸੁਖਾਲਾ ਬਣਾਉਣ ਦੇ ਲਈ ਇਸ ਬੱਸ ਸੇਵਾ ਦੇ 2014 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇਸ ਨੂੰ ਹੁਣ ਬੰਦ ਕੀਤਾ ਗਿਆ ਹੋਵੇ। ਦੱਸ ਦਈਏ ਕਿ ਇਹ ਬੱਸ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਚੋਂ ਲੰਘਦੀ ਹੋਈ ਗੋਰਖਪੁਰ ਨੇੜੇ ਸਨੌਲੀ ਚੈੱਕ ਪੋਸਟ ਦੇ ਰਾਹੀਂ ਨੇਪਾਲ ਦੇ ਵਿੱਚ ਦਾਖਲ ਹੁੰਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਦੂਜੇ ਸ਼ਹਿਰਾਂ ਦੇ ਨਾਲ ਸੰਪਰਕ ਨੇਪਾਲ ਦੇ ਵਿੱਚ ਹਾਲੇ ਵੀ ਬਣੇ ਹੋਏ ਨੇ।
ਦਿੱਲੀ ਦੀ ਖਬਰ ਸਾਂਝੀ ਕਰੀਏ ਤਾਂ ਬੀਤੇ 24 ਘੰਟਿਆਂ ਦੇ ਵਿੱਚ H1N1 ਦੇ 166 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 2612 ਹੋ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਦੇ ਮੁਤਾਬਕ ਇਨਫਲੂਐਂਜ਼ਾ ਏ ਦੇ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3300 ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਨੇ ਇਹ ਜਾਣਕਾਰੀ ਇੰਦਰਾ ਗਾਂਧੀ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦਿੱਤੀ ਤੇ ਦੱਸਿਆ ਕਿ H1N1 ਮੌਸਮੀ ਇਨਫਲੂਐਂਜ਼ਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਸੂਬਾਈ ਸਰਕਾਰ ਦੀ ਤਰਫ ਤੋਂ ਤਿਆਰੀਆਂ ਕੀਤੀਆਂ ਗਈਆਂ ਨੇ, ਇਹਨਾਂ ਦੀ ਸਮੀਖਿਆ ਦੇ ਲਈ ਹੀ ਉਹਨਾਂ ਦਾ ਇਹ ਦੌਰਾ ਸੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਹਸਪਤਾਲ ਦੇ ਫਲੂ ਪ੍ਰਬੰਧਨ ਵਿਵਸਥਾ ਦਾ ਜਾਇਜ਼ਾ ਲਿਆ, ਜਿਸ ਦੇ ਵਿੱਚ ਆਈਸੋਲੇਸ਼ਨ ਬੈਡਜ਼, ਐਮਰਜੈਂਸੀ ਸੇਵਾਵਾਂ, ਜਾਂਚ ਸੰਬੰਧੀ ਬੁਨਿਆਦੀ ਢਾਂਚਾ, ਇਨਫਰਾਸਟਰਕਚਰ ਤੇ ਦਵਾਈਆਂ ਦੀ ਉਪਲਬਧਤਾ ਬਾਰੇ ਤੇ ਕਰਮਚਾਰੀਆਂ ਦੀ ਤੈਨਾਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਗੋਆ ਤੋਂ, ਜਿੱਥੇ ਗੋਆ ਮੰਤਰੀ ਮੰਡਲ ਨੇ ਧਰਮ ਤਬਦੀਲੀ ਦੇ ਖਿਲਾਫ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਵਿੱਚ ਹੋਰ ਵੀ ਸਖਤ ਵਿਵਸਥਾਵਾਂ ਤੈਅ ਕੀਤੀਆਂ ਗਈਆਂ ਨੇ। ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਸਤਾਵ ਹੈ। ਅਧਿਕਾਰੀਆਂ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਇਹ ਬਿੱਲ ਸੂਬਾ ਵਿਧਾਨ ਸਭਾ ਦੇ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਦਨ ਦੇ ਵਿੱਚ ਪੇਸ਼ ਕੀਤਾ ਜਾਏਗਾ। ਮੌਨਸੂਨ ਸੈਸ਼ਨ ਦੇ ਦੌਰਾਨ ਹੀ ਮਾਫ਼ ਕਰਨਾ, ਇਸ ਨੂੰ ਪੇਸ਼ ਕੀਤਾ ਜਾਏਗਾ। ਇਸ ਬਿੱਲ ਦੇ ਵਿੱਚ ਧੱਕੇ, ਦਬਾਅ ਤੇ ਅਨੁਚਿਤ ਪ੍ਰਭਾਵ, ਲਾਲਚ ਜਾਂ ਧੋਖਾਦੇਈ ਦੇ ਨਾਲ ਵਿਆਹ ਕਰਵਾਉਣ ਦੇ ਉੱਤੇ ਕਥਿਤ ਕਾਰਵਾਈ ਹੋਏਗੀ। ਬਿੱਲ ਦੇ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਤੋਂ ਇਲਾਵਾ ਘੱਟੋ ਘੱਟ 50,000 ਰੁਪਏ ਤੱਕ ਦੇ ਜੁਰਮਾਨਾ, ਪੀੜਤਾਂ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੇ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਬਿੱਲ 'ਚ ਇਹ ਵੀ ਵਿਵਸਥਾ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਵਿਆਹ ਸਿਰਫ ਧਰਮ ਤਬਦੀਲੀ ਦੇ ਮਕਸਦ ਦੇ ਨਾਲ ਕੀਤਾ ਗਿਆ ਤਾਂ ਅਜਿਹੇ ਵਿਆਹ ਨੂੰ ਨਾਮਨਜ਼ੂਰ ਐਲਾਨਿਆ ਜਾ ਸਕਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਵਰਗੇ ਕਈ ਹੋਰਨਾਂ ਸੂਬਿਆਂ ਦੇ ਵਿੱਚ ਪਹਿਲਾਂ ਤੋਂ ਹੀ ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਲਾਗੂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੀ ਨੈਸ਼ਨਲ ਬੁਸ਼ ਸਮਿਟ ਚੱਲ ਰਿਹਾ, ਉੱਥੋਂ ਖਾਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਸਭ ਤੋਂ ਪਹਿਲਾਂ ਖਬਰ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਕੈਂਪੇਨ ਦੇ ਨਾਲ ਜੁੜੀ ਹੋਈ, ਜਿਸ ਦੇ ਵਿੱਚ ਆਸਟ੍ਰੇਲੀਆ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਹਾਸਲ ਕਰਨ ਦੇ ਲਈ ਇੱਕ ਮੁਹਿੰਮ ਸ਼ੁਰੂ ਕਰੀ ਬੈਠਾ ਸੀ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੌਮਾਂਤਰੀ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਲਈ ਖਾਸੀਆਂ ਕੂਟਨੀਤਕ ਉਪਲਬਧੀਆਂ ਹਾਸਲ ਕੀਤੀਆਂ ਹੋਣਗੀਆਂ। ਕੌਪ ਸਮਿਟ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਰੱਖੀ ਔਰ ਆਸਟ੍ਰੇਲੀਆ ਦੇ ਜਿਹੜਾ ਆਯੋਜਨ ਨੂੰ ਲੈ ਕੇ ਆਸਟ੍ਰੇਲੀਆ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ। ਆਸੀਆਨ APEC G20 ਦੇ ਵਿੱਚ ਵੀ ਆਸਟ੍ਰੇਲੀਆ ਨੇ ਆਪਣੀ ਗੱਲ ਵਜ਼ਨਦਾਰ ਤਰੀਕੇ ਦੇ ਨਾਲ ਰੱਖੀ ਹੈ। ਪਰ ਇਸ ਦਰਮਿਆਨ ਖਾਸ ਗੱਲ ਇਹ ਹੋਏਗੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹੁਣ ਜਨਰਲ ਅਸੈਂਬਲੀ ਸੈਸ਼ਨ, ਜਿਹੜਾ ਸੰਯੁਕਤ ਰਾਸ਼ਟਰ ਦਾ ਯਾਨੀ ਯੂਨਾਈਟਿਡ ਨੇਸ਼ਨ ਦਾ, ਉਹ ਲਗਾਤਾਰ ਦੂਸਰੀ ਵਾਰ ਉਸ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਔਰ ਆਸਟ੍ਰੇਲੀਆ ਦੀ ਦਾਅਵੇਦਾਰੀ ਨੂੰ ਪੇਸ਼ ਕਰਨਗੇ। ਸਾਲ 2029-30 ਦੇ ਲਈ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਵਾਸਤੇ ਜਿਹੜੀ ਇੱਕ ਨੌਨ ਪਰਮਾਨੈਂਟ ਸੀਟ ਹੈ, ਉਸ ਦੇ ਲਈ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕੀਤੀ ਜਾਣੀ ਹੈ। ਉੱਥੇ ਇੰਡਸਟਰੀ ਮਿਨਿਸਟਰ ਟਿਮ ਆਇਰਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਉਸ ਜਿਹੜੀ ਬਿਆਨ ਸੀ ਕਿ ਰਿਫਿਊਜੀ ਇਨਟੇਕ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ, ਉਸ ਦਾ ਬਚਾਅ ਕੀਤਾ ਗਿਆ। ਹਾਲਾਂਕਿ ਕੱਲ੍ਹ ਦੇ ਦਿਨ, ਮਾਫ਼ ਕਰਨਾ, ਇਸ ਤੋਂ ਇੱਕ ਦਿਨ ਪਹਿਲਾਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਕਹਿ ਚੁੱਕੇ ਸੀ ਕਿ ਆਸਟ੍ਰੇਲੀਆ 'ਚ ਜਿਹੜਾ ਮੌਜੂਦਾ ਰਿਫਿਊਜੀ ਇਨਟੇਕ ਹੈ ਯਾਨੀ ਰਿਫਿਊਜੀਆਂ ਦੇ ਆਸਟ੍ਰੇਲੀਆ 'ਚ ਦਾਖਲਾ ਹੋਣ ਦੀ ਜਿਹੜੀ ਗਿਣਤੀ ਉਹ 20,000 ਸਾਲਾਨਾ ਹੈ, ਉਸ ਨੂੰ ਘੱਟ ਕਰਕੇ 13,750 ਕਰ ਦਿੱਤਾ ਜਾਏਗਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁਸ਼ ਸਮਿਟ ਦੇ ਦਰਮਿਆਨ ਇਹ ਗੱਲ ਕਹਿ ਦਿੱਤੀ ਕਿ ਸਾਲਾਨਾ ਰਿਫਿਊਜੀ ਇਨਟੇਕ ਉਸ ਨੂੰ ਘੱਟ ਨਹੀਂ ਕੀਤਾ ਜਾਏਗਾ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਅਜਿਹੇ 'ਚ News24 ਦੇ ਉੱਤੇ ਗੱਲ ਕਰਦੇ ਹੋਏ ਟਿਮ ਆਇਰਸ ਨੇ ਕਿਹਾ ਕਿ ਲੇਬਰ ਦੀ ਜਿਹੜੀ ਰਿਫਿਊਜੀਆਂ ਦੀ ਲੈ ਕੇ ਇੱਕ ਗਿਣਤੀ ਹੈ ਉਹ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗਿਣਤੀ ਦੇ ਨਾਲ ਹੀ ਮਿਲਦੀ ਰੱਖੀ ਜਾਏਗੀ। ਯਾਨੀ ਕਿ ਜੇਕਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘੱਟ ਕੀਤਾ ਜਾ ਰਿਹਾ ਆਸਟ੍ਰੇਲੀਆ 'ਚ ਤਾਂ ਜ਼ਾਹਰ ਜੀ ਗੱਲ ਹੈ ਕਿ ਉਸ ਦੇ ਅਸਰ ਦੂਸਰੇ ਵੀਜ਼ਾ ਕੈਟਾਗਰੀਆਂ ਦੇ ਉੱਤੇ ਵੀ ਪੈਣਗੇ ਜਾਂ ਪ੍ਰਵਾਸ ਦਾਖਲਿਆਂ ਦੇ ਉੱਤੇ ਵੀ ਪੈਣਗੇ। ਇਸ ਦਰਮਿਆਨ ਲਿਬਰਲ ਨੈਸ਼ਨਲ ਗੱਠਜੋੜ ਤੋਂ ਵੀ ਉਹਨਾਂ ਦੀ ਪੋਲਿਸੀ ਪੁੱਛਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਕੀ ਇਸ ਮਾਮਲੇ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸੇ ਹੀ ਜਿਹੜਾ ਇਨਟੇਕ ਨੂੰ ਜਾਰੀ ਰੱਖਣਾ ਚਾਹੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਰਿਫਿਊਜੀ ਇਨਟੇਕ ਦੀ ਮੌਜੂਦਾ ਗਿਣਤੀ 20,000 ਤੋਂ ਘੱਟ ਕਰਨਾ ਚਾਹੁੰਦੇ ਨੇ ਜਾਂ ਫਿਰ ਇਸ ਨੂੰ ਇੰਨਾ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ। ਇਸ ਦੇ ਵਾਸਤੇ ਆਪਣੇ ਸਾਰੇ ਵਿਕਲਪ ਫਿਲਹਾਲ ਖੁੱਲ੍ਹੇ ਰੱਖੇ ਹੋਏ ਨੇ।
ਲਿਬਰਲ ਨੈਸ਼ਨਲ ਗਠਜੋੜ ਨੇ ਹਾਲੇ ਤੱਕ ਆਪਣੀ ਪ੍ਰਵਾਸ ਦੇ ਕੁੱਲ ਪ੍ਰਵਾਸ ਦੇ ਦਾਖਲੇ ਦੀ ਗਿਣਤੀ ਕਿੰਨੀ ਹੈ ਉਸ ਨੂੰ ਵੀ ਜ਼ਾਹਰ ਨਹੀਂ ਕੀਤਾ। ਦੱਸ ਦਈਏ ਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਟੌਨੀ ਬਰਕ ਦੀ ਤਰਫ ਤੋਂ ਦੇਸ਼ ਨੂੰ ਸੰਬੋਧਨ ਕੀਤਾ ਜਾਣਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਸੀ, ਪਰ ਲੇਬਰ ਪਾਰਟੀ ਦੀ ਆਉਣ ਵਾਲੇ ਸਾਲਾਂ ਦੇ ਵਾਸਤੇ ਪ੍ਰਵਾਸ ਨੀਤੀ ਕੀ ਹੋਏਗੀ ਉਸ ਭਾਸ਼ਣ ਨੂੰ ਉਸ ਵਕਤ ਰੱਦ ਕਰ ਦਿੱਤਾ ਗਿਆ ਸੀ, ਜਿਸ ਦਾ ਖਾਸੀ ਚਰਚਾ ਵੀ ਹੋਈ ਸੀ, ਖਾਸਾ ਰੌਲਾ ਵੀ ਪਿਆ ਸੀ। ਪਰ ਇਸ ਦਰਮਿਆਨ ਹੁਣ ਜਿਹੜੀ ਲਿਬਰਲ ਪਾਰਟੀ ਹੈ ਉਹ ਇਹੀ ਉਮੀਦ ਲਗਾ ਕੇ ਬੈਠੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਾਂ ਟੌਨੀ ਬਰਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਬਾਰੇ ਐਲਾਨ ਕਰ ਦਿੰਦੇ ਨੇ, ਉਸੇ ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਆਪਣੇ ਪੱਤੇ ਖੋਲ੍ਹੇ ਤਾਂ ਬਿਹਤਰ ਹੋਏਗਾ। ਉੱਥੇ ਹਿਊਮੈਨੀਟੇਰੀਅਨ ਵੀਜ਼ਾ ਦੇ ਵਿੱਚ ਇਸ ਤਬਦੀਲੀ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਉੱਤੇ ਸਮਿਟ ਦੇ ਵਿੱਚ ਬਹਿਸ ਬਸਾਈਆਂ ਹੋ ਰਹੀਆਂ ਨੇ, ਜਿੱਥੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁਈਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਕਾਮਨਵੈਲਥ ਸਰਕਾਰ ਦੇ ਉੱਤੇ ਆਪਣੇ ਰੂਲ ਯਾਨੀ ਕਿ ਨਿਯਮ ਤਬਦੀਲੀ ਕਰਵਾ ਕੇ ਡੇਟਾ ਸੈਂਟਰ ਨੂੰ 100% ਰਿਨਿਊਬਲ ਐਨਰਜੀ ਤੋਂ ਇਲਾਵਾ ਐਨਰਜੀ ਵਰਤਣ ਦੇ ਲਈ ਜਿਹੜਾ ਇੱਕ ਬਿੱਲ ਸੀ ਉਸ ਦੇ ਉੱਤੇ ਮਨਾ ਚੁੱਕੇ ਨੇ। ਇਹ ਗੱਲ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਕਾਮਨਵੈਲਥ ਆਪਣੇ ਵਿਕਲਪਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਕੁਈਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਨੇ ਆਪਣੀ ਗੱਲ ਰੱਖੀ ਸੀ। ਕ੍ਰਿਸ ਬੋਵਨ ਇਹ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿਹੜੇ ਵੀ ਡੇਟਾ ਸੈਂਟਰ ਅਲੱਗ ਅਲੱਗ ਸੂਬਿਆਂ 'ਚ ਖੋਲ੍ਹੇ ਜਾਣਗੇ ਉਸ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਫੋਸਿਲ ਫਿਊਲ ਦੇ ਨਾਲ ਤਿਆਰ ਹੋਣ ਵਾਲੀ ਬਿਜਲੀ ਅਤੇ ਰਿਨਿਊਬਲ ਐਨਰਜੀ ਦੋਹਾਂ ਦੇ ਉੱਤੇ ਨਿਰਭਰ ਕਰੇਗੀ। ਦੋਹਾਂ ਦੇ ਨਾਲ ਹੀ ਜਿਹੜੇ ਡੇਟਾ ਸੈਂਟਰ ਚਲਾਏ ਜਾਣਗੇ, ਜਦਕਿ ਕੁਈਨਜ਼ਲੈਂਡ ਦਾ ਕਹਿਣਾ ਸੀ ਕਿ ਰਿਨਿਊਬਲ ਐਨਰਜੀ ਯਾਨੀ ਕਿ ਨਵਿਆਨਯੋਗ ਊਰਜਾ ਦੇ ਜਿਹੜੇ ਪੈਦਾ ਕਰਨ ਦੇ ਸਰੋਤ ਨੇ ਉਹਨਾਂ ਦਾ ਅਧਿਕਾਰ ਖੇਤਰ ਸਿਰਫ ਸੂਬਾਈ ਹੱਥਾਂ ਦੇ ਵਿੱਚ ਹੀ ਹੋਵੇ। ਉੱਥੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਹੁਣ ਹੋਬਾਰਟ ਪ੍ਰਾਈਵੇਟ ਹੋਸਪਿਟਲ ਦੀ ਸੇਲ ਕਲੇਵਰੀ ਹੈਲਥ ਕੇਅਰ ਨੂੰ ਦੇਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ ਅਤੇ ਭਵਿੱਖ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਦੱਸ ਦਈਏ ਕਿ ਹੋਬਾਰਟ ਪ੍ਰਾਈਵੇਟ ਹੋਸਪਿਟਲ ਦੀ ਸੇਲ ਦੇ ਦਰਮਿਆਨ ਹੀ ਇਹ ਵੀ ਗੱਲ, ਹਾਲਾਂਕਿ ACCC ਦੀ ਤਰਫ ਤੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੈਥੋਲਿਕ ਸੰਸਥਾ ਕਲੇਵਰੀ ਹੈਲਥ ਕੇਅਰ ਨੂੰ ਜੇਕਰ ਇਸ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਉੱਥੇ ਜੈਂਡਰ ਅਫਰਮਿੰਗ ਕੇਅਰ ਜਾਂ ਸਰਜੀਕਲ ਟਰਮੀਨੇਸ਼ਨਸ ਜਾਂ ਇਸ ਕਿਸਮ ਦੇ ਹੋਰ ਜਿਹੜੇ ਫਰਟੀਲਿਟੀ ਦੇ ਨਾਲ ਜੁੜੇ ਹੋਏ ਟ੍ਰੀਟਮੈਂਟਸ ਨੇ ਉਹ ਨਹੀਂ ਹੋਣਗੇ। ਕਲੇਵਰੀ ਹੈਲਥ ਕੇਅਰ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ। ਹੋਬਾਰਟ ਪ੍ਰਾਈਵੇਟ ਹੋਸਪਿਟਲ ਵੈਸੇ ਬਿਲਕੁਲ ਹੋਬਾਰਟ ਦੇ ਮੇਨ ਪਬਲਿਕ ਹੋਸਪਿਟਲ ਰੋਇਲ ਹੋਬਾਰਟ ਹੋਸਪਿਟਲ ਦੇ ਨਾਲ ਮੌਜੂਦ ਹੈ। ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਲਾਜ ਕਰਾਉਂਦੇ ਨੇ, ਗਰਭਵਤੀ ਮਹਿਲਾਵਾਂ ਇੱਥੇ ਪਹੁੰਚਦੀਆਂ ਨੇ, ਮਾਪੇ ਇੱਥੇ ਆ ਕੇ ਜੈਂਡਰ ਅਫਰਮੇਸ਼ਨ ਟੈਸਟ ਵੀ ਕਰਵਾਉਂਦੇ ਨੇ, ਔਰ ਇਸ ਤੋਂ ਇਲਾਵਾ ਸਰਜੀਕਲ ਟਰਮੀਨੇਸ਼ਨਸ ਹੁੰਦੀਆਂ ਨੇ ਯਾਨੀ ਕਿ ਗਰਭ ਨੂੰ ਗਿਰਾਇਆ ਜਾਂਦਾ, ਵਾਲੰਟਰੀ ਅਸਿਸਟਿਡ ਡਾਇੰਗ, ਫਰਟੈਲਿਟੀ ਟ੍ਰੀਟਮੈਂਟ, IVF, ਇਹ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ ਨੇ। ਪਰ ਕੈਥੋਲਿਕ ਧਰਮ ਨੂੰ ਮੰਨਣ ਵਾਲੀ ਇਹ ਸੰਸਥਾ ਜਿਹੜੀ ਕਿ ਸਿਹਤ ਸੈਕਟਰ ਦੇ ਵਿੱਚ ਵੀ ਹੈ, ਇਹਨਾਂ ਦਾ ਕਹਿਣਾ ਹੈ ਕਿ ਇਹ ਈਸਾਈ ਮਤ ਤੋਂ ਬਿਲਕੁਲ ਉਲਟ ਵਿਚਾਰ ਨੇ, ਇਹਨਾਂ ਨੂੰ ਹਸਪਤਾਲ ਦੇ ਘੇਰੇ ਦੇ ਅੰਦਰ ਤਾਂ ਘੱਟੋ ਘੱਟ ਨਹੀਂ ਹੋਣ ਦਿੱਤਾ ਜਾਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਹਾਕੀ ਦੇ ਲਈ ਆਸਟ੍ਰੇਲੀਆ ਦੇ ਵਾਸਤੇ ਮਾੜੀ ਖਬਰ, ਜਿੱਥੇ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਦਾ ਸਫ਼ਰ ਤਾਂ ਖਿਤਾਬੀ ਦੌੜ ਦੇ ਵਾਸਤੇ ਪਹਿਲਾਂ ਹੀ ਮੁੱਕ ਗਿਆ ਸੀ, ਪਰ ਹੁਣ ਜਿਹੜਾ ਇੱਕ ਟੀਮ ਦੀ ਤਰਫ ਤੋਂ ਅਰਜਨਟੀਨਾ ਦੇ ਨਾਲ ਸੈਮੀਫਾਈਨਲ ਖੇਡਿਆ ਜਾਣਾ ਸੀ ਉਸ ਦੇ ਵਿੱਚ ਅਰਜਨਟੀਨਾ ਦੇ ਹੱਥੋਂ ਹਾਰ ਆਸਟ੍ਰੇਲੀਆ ਨੂੰ ਮਿਲੀ ਹੈ। 40 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੀਮ ਸੈਮੀਫਾਈਨਲ ਤੋਂ ਪਹਿਲਾਂ ਹੀ ਜਿਹੜੀ ਹੈ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ ਹੋਵੇ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਦਾ ਸੁਪਨਾ ਇੱਥੇ ਹੀ ਖਤਮ ਹੋ ਗਿਆ। ਦੱਸ ਦਈਏ ਕਿ ਆਸਟ੍ਰੇਲੀਆ 1-0 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਹਾਰ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: Rhythm Boys Entertainment presents Bol Paave Na Bol।
2: Pyar nu sunan layi kanna di nahi, dil di lod hundi।
1: Kuch gallan kehniyan nahi pendiyan, bas mehsoos karniyan pendiyan ne।
2: Eho gall hai te main hune apni zuban vadd ke ho janda।
1: Is var gall sirf bolan di nahi, dil di sunan di hai।
3: Meri zindagi kive kattangi, main nahi reh sakti ohde bina, mainu oh chahida।
1: Releasing worldwide 4th September, written and directed by Rakesh Dhawan। Love, emotions ate relationships di kahani, Bol Paave Na Bol।
3: वाओ, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट।
4: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
2: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ਏਟੀਓ ਆਡਿਟਸ ਟੈਕਸ ਡਿਸਪਿਊਟਸ ਏਟੀਓ ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ

0: ਨਹੀਂ ਯਾਰ
1: ਤੁਸੀਂ ਗੱਲ ਕਰੋ ਬਾਈ ਨਹੀਂ ਤੁਸੀਂ ਕਰੋ ਗੱਲ ਤੁਹਾਡਾ ਜ਼ਿਆਦਾ ਜ਼ਰੂਰੀ ਹੈ
2: ਡਿਸਰਿਸਪੈਕਟ ਨਾ
0: ਜਾਂ ਤੇ ਪਹਿਲਾਂ ਰਿਸਪੈਕਟ ਨਾ ਕਰ ਦੇ ਨਹੀਂ
1: ਤੁਹਾਡੇ
0: ਫਿਰ ਇੱਕਦਮ ਜਿਹੜੀ ਡਿਸਰਿਸਪੈਕਟ ਕਰਦੀ
1: ਅੱਗ ਦੇ ਬਲਬਲੇ ਜਾਗੇ ਪਏ ਨੇ ਕਿ ਯਾਰ ਮੈਂ ਦੱਸਣੀ ਆ ਗੱਲ ਜਿਹੜੇ ਮਨ ਚ ਨਾ ਤੁਸੀਂ ਦੱਸੋ ਬਾਈ
2: ਪ੍ਰਤਾ ਜੀ
0: ਗੱਲਾਂ ਤੇ 100 ਕਰ ਲਈਆਂ ਨੇ
1: ਸਤਿ ਸ਼੍ਰੀ ਅਕਾਲ
2: ਮਨ ਚ ਆਉਂਦੀਆਂ ਜੋ ਕਰਨੀਆਂ ਨੇ
1: ਹਾਂਜੀ
2: ਗੱਲਾਂ ਤਾਂ ਉਹ ਚ 100 ਕਰਨੀਆਂ ਨੇ
1: ਆਏ ਹਾਏ ਹਾਏ ਕਿਆ ਬਾਤ ਆ ਬਹੁਤ ਸੁਣੀਆਂ ਆਹਾ ਗੱਲ
2: ਆਉਂਦੀਆਂ 100 ਕਰਨੀਆਂ ਨੇ
0: ਹਾਂਜੀ ਹਾਂਜੀ ਹਾਂਜੀ
2: ਪਰ ਸਵੇਰ ਦੇ ਬੈਠਿਆਂ ਲੱਗਿਆਂ ਕੰਮ ਤੇ ਕੱਪੜਿਆਂ 'ਚ ਥੋੜੀ ਮੁਸ਼ਕ ਆ ਰਹੀ ਆ ਕੱਪੜੇ ਧੋ ਕਰਨੀਆਂ ਨੇ ਕੱਪੜੇ ਧੋ ਕਰਨੀਆਂ ਨੇ ਇਸ ਕਰਕੇ ਅੱਜ ਨਹੀਂ ਕਰ ਸਕਦੇ
1: ਇਸ ਤਰ੍ਹਾਂ ਜੀ ਇਹਦੀ ਵਿਆਖਿਆ ਤੁਸੀਂ ਬਾਅਦ 'ਚੋਂ ਆਪੇ ਉਧੇੜ ਲਿਓ ਠੀਕ ਹੈ ਜੀ ਅਸੀਂ ਅਸੀਂ ਜੋ ਕਹਿਣਾ ਸੀ ਕਹਿ ਦਿੱਤਾ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਤੁਹਾਨੂੰ ਇਹ ਇੰਨੀ ਜ਼ਰਾ ਕੈਜੂਅਲ ਇੰਟਰੋ ਤੋਂ ਪਤਾ ਲੱਗ ਗਿਆ ਹੋਣਾ ਕਿ ਇਟਸ ਟਾਈਮ ਫੋਰ ਬੋਇਜ਼ ਮੀਟ ਅਪ ਵਿਦ ਕ੍ਰਿਸ਼ਨਾ ਐਂਡ ਬਨੀ ਤੇ ਐਪੀਸੋਡ ਨੰਬਰ ਤਾਂ ਮੈਨੂੰ ਵੀ ਨਹੀਂ ਧਿਆਨ 'ਚ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ ਬਈ
2: ਯਾਰ ਜਿਨ੍ਹਾਂ ਨੇ ਲੰਮੀਆਂ ਰਾਵਾਂ 'ਤੇ ਜਾਣਾ ਹੁੰਦਾ ਨਾ ਉਹ ਪਿੰਡ ਨਹੀਂ ਗਿਣਦੇ
1: ਵਾਹ
2: ਇਹ ਨਹੀਂ ਗਿਣਦੇ ਵੀ ਕਿੱਥੇ ਪਹੁੰਚ ਗਏ
1: ਵਾਹ ਮੇਰੇ ਇਨ ਹਾਊਸ ਅਮਰਿੰਦਰ ਗਿੱਲ
2: ਬਸ ਪਹੁੰਚਦੇ ਨੇ
1: ਜਿਉਂਦਾ
2: ਇਨ ਹਾਊਸ ਇਹਦਾ ਕੀ ਮਤਲਬ ਹੋਇਆ
1: ਇਨ ਹਾਊਸ ਹੁੰਦਾ ਕਿ ਘਰ ਦਾ
2: ਅੱਛਾ
1: ਸਾਡੇ ਘਰ ਦਾ
2: ਬੜੇ ਅਮੀਰ ਹੋ ਤੁਸੀਂ ਘਰ ਦੇ ਬੰਦੇ ਰੱਖੇ
1: ਭਰਾ ਇੱਦਾਂ ਹੀ ਹੈ
2: ਗੱਲ ਇਨਵੈਸਟਮੈਂਟ ਬਹੁਤ ਕਰਦੇ ਨਾ
1: ਤੁਸੀਂ ਉਹ ਤਾਂ ਅਮੀਰ ਹੀ ਹੈ
2: ਇਨਵੈਸਟਮੈਂਟ ਘੱਟ ਕਰਿਆ ਕਰੋ
1: ਇਨਵੈਸਟਮੈਂਟ ਦੀ ਤਾਂ ਖੈਰ ਅੱਜ ਕੱਲ੍ਹ ਕਾਫੀ ਲੋਕਾਂ ਦੇ ਬੁਰੇ ਹਾਲਾਤ
2: ਇਨਵੈਸਟਮੈਂਟ ਤੁਹਾਨੂੰ ਇਨਵੈਸਟਮੈਂਟ
1: ਮੈਨੂੰ ਇਨਵੈਸਟਮੈਂਟ ਸੁਣਿਆ
2: ਇਨਵੈਸਟਮੈਂਟ ਕਰਦੇ ਹੋ
1: ਇਨਵੈਸਟਮੈਂਟ ਕਰਦਾ
0: ਚਲੋ ਇਹ ਨਹੀਂ ਮੈਨੂੰ ਪਤਾ ਕਿਹੜੀ ਚੀਜ਼ ਹੁੰਦੀ ਹੈ ਬਈ ਲੱਲੀ ਤੋਂ ਬਾਅਦ ਹੁਣ ਇਨਵੈਸਟਮੈਂਟ ਆ ਗਿਆ ਹਰ ਰੋਜ਼ ਬੰਦਾ ਕੁਛ ਨਾ ਕੁਛ ਨਵਾਂ ਸਿੱਖਦਾ ਲਾਈਫ ਦੇ ਅੰਦਰ ਗਾਇਸ ਤਾਂ ਇਹ ਵੀ ਇੱਕ ਚੀਜ਼ ਹੋ ਗਈ
2: ਉਹ ਚਿਕਨ ਡੇ ਇਜ਼ ਅ ਡਿਫਰੈਂਟ ਡੇ ਵਾਈ
0: ਐਵਰੀ ਡੇ ਇਜ਼ ਅ ਡਿਫਰੈਂਟ
2: ਡੇ ਉਹ ਹਾਂ ਫਰਕ ਪਿਆ ਯਾਰ ਮੈਨੂੰ ਵੀ ਥੋੜਾ ਫਰਕ
1: ਪਿਆ ਲੋ ਲੋ ਲੋ ਤੁਸੀਂ ਵੀ ਬੈਟਰ
2: ਇੱਕ ਵਾਰੀ ਹੋਰ ਗਾਣਾ ਪਾਈ ਨਹੀਂ ਪਤਾ ਨਹੀਂ ਕਿੱਦਾਂ ਦੇ ਵੇਖ ਲਓ ਹਨਾ ਇੱਕ ਉਹ ਲੈਵਲ ਜਿਹਾ ਹੀ ਨਹੀਂ ਸੈੱਟ ਆਉਂਦੇ
1: ਸਾਡੀ ਆਵਾਜ਼ ਦਾ ਲੈਵਲ ਨਹੀਂ ਸੈੱਟ ਆਉਂਦਾ ਪਿਆ ਪਰ ਤੁਸੀਂ ਯਾਰ ਸੁਣਨ ਬਸ ਇੱਕ ਫੀਡਬੈਕ ਜ਼ਰੂਰ ਭੇਜੋ ਕਿ ਤੁਹਾਨੂੰ ਸਾਡੀ ਆਵਾਜ਼ ਇੱਕਦਮ ਪ੍ਰੋਪਰ ਆਉਂਦੀ ਕਿ ਨਹੀਂ
2: ਹਾਂ ਯਾਰ
1: ਹੋਰ ਨਹੀਂ
2: ਕੁਝ ਦੱਸਣਾ ਐਟਲੀਸਟ
1: ਹੋਰ ਕੁਝ ਨਾ ਦੱਸੋ ਇਹ ਨਾ ਦੱਸੋ ਕਿ ਤੁਹਾਨੂੰ ਸ਼ੋ ਵਧੀਆ ਲੱਗਾ ਨਹੀਂ ਲੱਗਾ ਉਹ ਤਾਂ ਬਾਅਦ ਦੀ ਗੱਲ
2: ਉਹ ਤਾਂ ਸਾਨੂੰ ਪਤਾ ਆ
1: ਕਿ ਕਿਆ ਹੀ ਲੱਗ ਰਿਹਾ ਨਾ ਤੁਹਾਨੂੰ
2: ਕਿ ਵਧੀਆ ਹੀ ਲੱਗੂਗਾ ਯਾਰ
1: ਵਧੀਆ ਲੱਗੂਗਾ ਯਾਰ
2: ਤੁਸੀਂ ਆਪ ਹੀ ਸਾਰਾ ਕੁਝ ਕਰੀ ਜਾਂਦੇ ਜੇ
1: ਗੱਲ ਠੀਕ ਹੈ
2: ਇੱਦਾਂ ਨਹੀਂ ਕਰੀਦਾ ਹੁੰਦਾ
1: ਓਕੇ ਡਨ ਹੋ ਗਿਆ
2: ਹਾਂ ਉਧਰ ਭਰਾਵਾ
1: ਸੈਡ ਨਹੀਂ ਹੋਣਾ ਲਾਈਫ
2: ਚਾਹ ਵੇਚਣ ਵਾਲੇ ਪ੍ਰਧਾਨ ਮੰਤਰੀ ਬਣ ਸਕਦੇ
1: ਹਾਂ ਤਾਂ ਅਸੀਂ ਤਾਂ ਕੁਛ ਵੀ ਕਰ ਸਕਦੇ
2: ਫਿਰ ਮਾੜੀ ਮੋਟੀ ਬਟਨ ਦੱਪਣ ਦੀ ਨੌਲੇਜ
1: ਗੱਲ ਤੇ ਸੀ
2: ਤੁਸੀਂ ਲੈਵਲ ਨਾ ਡਾਊਨ ਕਰਿਆ ਕਰੋ
1: ਲੈਵਲ ਲੈਵਲ ਨਹੀਂ ਡਾਊਨ ਕਰਨਾ ਲੈਵਲ ਤਾਂ ਡਾਊਨ ਕਰਨਾ ਹੀ ਨਹੀਂ ਡਨ ਹੋ
2: ਲੈਵਲ ਥੋੜਾ ਅਪ ਹੀ ਰੱਖਿਆ ਕਰੋ
1: ਲੈਵਲ ਇਜ਼ ਆਲਵੇਜ਼ ਅਪ ਹੋਰ ਸੁਣਾਓ ਬਲਕੀਰਤ ਜੀ ਕਿਵੇਂ ਹੋ ਕਿੱਦਾਂ ਜੀ ਥੋੜਾ ਚੱਲ ਰਿਹਾ ਅੱਜ ਦਾ ਦਿਨ ਕਿੱਦਾਂ ਦਾ ਰਿਹਾ
2: ਅੱਜ ਦਾ ਹਫ਼ਤਾ ਬਹੁਤ ਹੈਕਟਿਕ ਚੱਲ ਰਿਹਾ ਯਾਰ
1: ਹਨਾ ਚੱਕਰ ਤੇ ਹੈ
2: ਬਹੁਤ ਜ਼ਿਆਦਾ ਹੈਕਟਿਕ ਚੱਲ ਰਿਹਾ
1: ਲਾਈਫ ਬਹੁਤ ਹੈਕਟਿਕ ਹੋ ਗਈ ਹੈ ਯਾਰ
2: ਹਾਂ ਤੁਹਾਡੀ ਵੀ
1: ਹਾਂ
2: ਯਾਰ ਮੈਨੂੰ ਲੱਗਣ ਡਿਆ ਕਿਹੜੇ ਵੇਲੇ ਨਿਕਲ ਜਾਂਦੇ ਆ ਜਿੱਦਣ ਕਿਤੇ ਕੰਮ ਕਰਨ ਆ ਜੋ ਉਦਣ ਓਦਾਂ ਹੀ ਨੀ ਪਤਾ ਲੱਗਦਾ ਵੀ ਕਿੱਦਾਂ ਨਿਕਲ ਮੈਂ ਹੈਕਟਿਕ ਹੋ ਜਾਂਦਾ
1: ਮੈਂ ਤੇ ਯਾਰ ਇਹ ਸੋਚਦਾ ਕਿ ਅੱਜ ਆਪਾਂ ਹਫਤੇ ਦੇ ਹਫਤੇ ਇਕੱਠੇ ਬਹਿੰਦੇ ਹਾਂ ਹਨਾ ਇਸ ਸ਼ੋਅ ਦੇ ਕਾਰਨ ਤੇ ਮੈਂ ਇਹ ਸੋਚਦਾ ਸੀ ਕਿ
2: ਮੈਂ ਵੀ ਇਹ ਸੋਚਦਾ ਸੀ ਕਿ ਜੇ ਸਾਡੀ ਕੋਈ ਕਾਰਨ ਨਾ ਹੁੰਦਾ ਤੇ ਆਪਾਂ ਸ਼ਾਇਦ ਨਾ ਬਹਿੰਦੇ
1: ਹਾਂ ਇੱਕ ਇਹ ਵੀ ਗੱਲ ਹੈ ਕਿ ਇੱਕ ਹਨਾ ਉਹ ਬਣਿਆ ਪਿਆ ਰੂਟੀਨ ਬਣਿਆ ਪਿਆ ਉਸ ਚੱਕਰ 'ਚ ਆਪਾਂ ਚਲੋ ਮਿਲ ਗਏ ਲਈਦਾ ਪਰ ਤੁਸੀਂ ਇਹ ਵੇਖੋ ਕਿ ਇੱਦਾਂ ਨਹੀਂ ਲੱਗਦਾ ਕਿ ਆਪਾਂ ਕੱਲ੍ਹ ਹੀ ਮਿਲੇ ਸੀ ਇੱਦਾਂ ਫੀਲ ਨਹੀਂ ਹੁੰਦਾ ਪਿਆ ਇੱਦਾਂ ਨਹੀਂ ਲੱਗਦਾ ਪਿਆ ਕਿ ਆਪਾਂ ਸੈਕਿੰਡ ਡੇ ਨਾਲ ਰੋ ਕਰਦੇ ਪਏ ਕਿਉਂਕਿ ਹਫ਼ਤਾ ਨਿਕਲ ਕਿੱਦਾਂ ਗਿਆ ਪਤਾ ਨਹੀਂ ਲੱਗਦਾ
2: ਸਹੀ ਗੱਲ ਹੈ ਯਾਰ
1: ਹਾਂ
2: ਉਹੀ ਦਾੜੀ ਆ
1: ਹਾਂ
2: ਉਹੀ ਮੁੱਛਾਂ
1: ਉਹੀ ਰਹਿਣਾ
2: ਉਹੀ ਅਕਲ ਹੈ
1: ਉਹੀ ਅਕਲ ਹੈ ਗਰੋਥ ਹੀ ਨਹੀਂ ਹੋ ਰਹੀ
2: ਉਹੀ ਮੱਥਾ
1: ਸਾਡਾ ਨਾ ਮੇਰੇ ਹਿਸਾਬ ਨਾਲ ਉਹ ਰੈਮ ਮੈਮਰੀ ਹੈ ਨਾ ਰੈਮ ਮੈਮਰੀ ਬਹੁਤ ਨਾ ਹੁਣ ਸਲੋ ਹੋ ਗਈ ਹੈ ਤੇ ਲਾਈਫ ਦੇ ਅੰਦਰ ਜਿਹੜੀ ਯੂਸੇਜ ਹੈ ਨਾ ਉਹ ਲਾਈਫ ਦੀ ਐਪਸ
2: ਯਾਰ ਬੜੀ ਸੀਰੀਅਸ ਗੱਲ ਆ ਆਪਾਂ ਇਹਨੂੰ ਹਾਸੇ ਮਜ਼ਾਕ ਚ ਕਰੀ ਜਾਂਦੇ ਹਾਂ ਪਰ ਹਾਂ ਕ੍ਰਿਸ਼ਨਾ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਯਾਰ ਥੋੜੀ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਹੈਕਟਿਕ ਹੋ ਗਈ ਆ ਹਾਲਾਂਕਿ ਇੰਨੀ ਜ਼ਿਆਦਾ ਹੈਕਟਿਕ ਹੋ ਗਈ ਆ ਤੇ ਅੱਜ ਕੱਲ੍ਹ ਮੈਂ ਜੇ ਤੁਹਾਨੂੰ ਦੱਸਾਂ ਤੇ ਬੰਦੇ ਦਾ ਮੂੰਹ ਵੇਖ ਕੇ ਕੰਮ ਯਾਦ ਆਉਂਦਾ ਇਹ ਬੰਦੇ ਨੇ ਸਾਨੂੰ ਕੀ ਕੰਮ ਕਿਹਾ ਸੀ ਫਿਰ ਉਹ ਅੱਛਾ ਅੱਛਾ ਫਿਰ ਉਸੇ ਵੇਲੇ ਉਹਦੇ ਕੰਮ ਦੀ ਗੱਲ ਕਰੀ ਦੀ ਮਤਲਬ ਜੇ ਉਹ ਅੱਖਾਂ ਤੋਂ ਓਹਲੇ ਆ ਤੇ ਇਹਦਾ ਮਤਲਬ ਵੀ
1: ਸਾਨੂੰ
2: ਪਤਾ ਨੀ ਇਹਨੂੰ ਹੁਣ
1: ਪਰ ਨਾ ਇੱਕ ਗੱਲ ਦੱਸਾਂ ਇਹ ਆਪਾਂ ਤਾਂ ਇਸ ਤਰ੍ਹਾਂ ਸੋਚ ਲੈਂਦੇ ਹਾਂ ਮੈਂ ਵੀ ਤੇਰੇ ਹੀ ਸਕੂਲ ਆਫ ਥਾਟ ਤੋਂ ਆਉਂਦਾ ਪਰ ਇੱਕ ਹੋਰ ਗੱਲ ਦੱਸਾਂ ਤੈਨੂੰ
2: ਦੱਸੋ ਦੱਸੋ
1: ਜਿਹੜਾ ਬਹੁਤਾ ਕੋਈ ਐਫੀਸ਼ੀਐਂਟ ਆਦਮੀ ਹੋਏਗਾ ਨਾ ਇਹ ਗੱਲ ਸੁਣ ਰਿਹਾ ਹੋਏਗਾ ਸਾਡੀ ਉਹ ਕਹਿ ਰਹੇ ਲੇਜ਼ੀ ਨੇ
2: ਹਾਂ ਉਹਨਾਂ ਦੇ ਹਿਸਾਬ ਨਾਲ ਵੇਖੋ ਜੇ ਆਪਾਂ ਵੇਖੀਏ ਬੁੱਕਸ ਦੇ ਹਿਸਾਬ ਨਾਲ ਤੇ ਬੁੱਕਸ ਦੇ ਹਿਸਾਬ ਨਾਲ ਤੇ ਸਾਨੂੰ ਲੀਜੀ ਕਿਹਾ
0: ਜਾਂਦਾ ਸਹੀ ਗੱਲ ਆ ਹਨਾ
2: ਕਿਉਂਕਿ ਪਰਿਭਾਸ਼ਾ ਲੀਜੀ ਦੀ ਇਹੋ ਹੀ ਆ
0: ਪਰ ਸਬਕਾ ਆਪਣਾ ਆਪਣਾ ਨੋਰਮਲ ਹੈ ਜੀ ਇਹ ਗੱਲ ਕਹਿਣਾ ਚਾਹੁੰਦਾ ਬੇਸਿਕਲੀ
2: ਇਸ ਤੋਂ ਮੈਨੂੰ ਯਾਦ ਆਇਆ ਕਿ ਇਹਦੀ ਜਿਹੜੀ ਸਿਮਰਨ ਸੀਗੀ ਇਸ ਫਿਲਮ ਦੇ ਵਿੱਚ
0: ਉਹਦੀ ਹੋਈ ਆ
2: ਹਾਂ ਉਹ ਛੇਤੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਵੇਖਣੀ ਤੇ ਹੈ ਨੀ ਪਰ ਫਿਰ ਵੀ ਜੇ ਤੁਹਾਡੇ ਕੋਲ ਟਾਈਮ ਹੋਇਆ ਛੋਟੀ ਜਿਹੀ ਇੰਟਰਵਿਊ ਚਾਰ ਪੰਜ
0: ਮਿੰਟ ਦੀ
2: ਤੁਸੀਂ ਵੇਖਿਓ ਜ਼ਰੂਰ ਕਿਉਂਕਿ ਵੱਡੇ ਐਕਟਰ ਜਿਹੜੇ ਹੁੰਦੇ ਨੇ ਜਾਂ ਜਿਹੜੇ ਨਾਮੀ ਜਿਹਨਾਂ ਦਾ ਨਾਮ ਆਲਰੇਡੀ ਬੜਾ ਮਸ਼ਹੂਰ ਹੋ ਗਿਆ ਉਹਨਾਂ ਦੀ ਆਪਾਂ ਵੇਖਦੇ ਹਾਂ ਖੁਸ਼ ਹੁੰਦੇ ਹਾਂ
0: ਉਹਨਾਂ ਦਾ ਤਾਂ ਯਾਰ ਨਾਲ ਹੈ ਵੀ ਏਦਾਂ ਹੀ ਕਿ ਬਸ ਉਹ ਕੱਪੜਾ ਹੀ ਚੇਂਜ ਆ ਗੱਲਾਂ ਬਾਤਾਂ ਸਿਮਿਲਰ ਹੁੰਦੀਆਂ ਹਰ ਕਿਸੇ
2: ਪਰ ਮਤਲਬ ਇੱਕ ਮਸੂਮੀਅਤ ਇੱਕ ਸੁਣ ਕੇ ਤੁਹਾਨੂੰ ਐਂ ਲੱਗੂਗਾ ਖੁਸ਼ੀ ਅੰਦਰੋਂ ਹੀ ਹੋਊਗੀ ਤੁਹਾਨੂੰ ਕਿ ਯਾਰ ਹਾਂ ਕਿੰਨੀ ਸੋਹਣੀ ਭਾਵੇਂ ਉਹ ਥੋੜਾ ਜਿਹਾ ਉਹਨੂੰ ਸਪੀਕਿੰਗ ਦੀ ਪ੍ਰੋਬਲਮ ਆ ਪਰ ਫਿਰ ਵੀ ਤੁਹਾਨੂੰ ਮਜ਼ਾ ਆਊਗਾ ਉਹਦੀ ਚਾਰ ਪੰਜ ਮਿੰਟ ਦੀ ਗੱਲ ਸੁਣ ਕੇ ਕਿਉਂਕਿ ਤੇ ਲਾਗੇ ਉਹਦੀ ਮੰਮਾ ਬੈਠੇ ਸੀ ਜਿਹੜੇ ਉਹ ਤੁਹਾਨੂੰ ਕੈਮਰੇ 'ਚ ਨਹੀਂ ਦਿਖਣੇ ਪਰ ਉਹ ਮੈਂ ਲਾਈਵ ਵੇਖੇ ਨੇ ਕਿ ਉਹ ਮਤਲਬ ਇੱਕ ਇਮੋਸ਼ਨਸ ਜਿਹੜੇ ਸੀ ਇੱਕ ਪੇਰੈਂਟ ਦੇ ਜੋ ਉਹਦੀ ਮੰਮੀ ਦੇ ਉਹ ਵੇਖ ਕੇ ਤੁਹਾਨੂੰ ਹੋਰ ਜ਼ਿਆਦਾ
0: ਬਿਲਕੁਲ
2: ਮਤਲਬ ਉੱਦਣ ਸੱਚੀ ਦੱਸਾਂ ਮੈਂ ਉਹ ਇੰਟਰਵਿਊ ਜਿੱਦਣ ਆਪਾਂ ਕੀਤੀ ਉਹਦੀ ਮੰਮੀ ਦੇ ਜਿਹੜੇ ਮੈਂ ਗੈਸਚਰਸ ਵੇਖੇ ਹੈ ਨਾ ਉਹ ਮਤਲਬ ਸਾਇੰਸ 'ਚ ਹੀ ਮੈਂ ਪੜ੍ਹ ਲਿਆ ਉਹਨਾਂ ਦਾ ਮੂੰਹ ਹੀ ਪੜ੍ਹ ਲਿਆ ਉੱਦਣ ਮੈਨੂੰ ਮਤਲਬ ਮੈਂ ਉੱਦਣ ਸਾਰਾ ਕੁਛ ਭੁੱਲ ਗਿਆ ਕੰਮ ਕਾਰ ਅਤੇ ਮੈਨੂੰ ਇੱਕ ਰਿਲੈਕਸੇਸ਼ਨ ਜਿਹੀ ਮਹਿਸੂਸ ਹੋਈ ਵੀ ਪੀ ਆਰ ਹਾਂ
0: ਹਨਾ ਇੱਕ ਪ੍ਰਿਵਲੇਜ ਚੱਪਰ ਨਹੀਂ ਸਹੀ ਗੱਲ ਬੜੀ ਇੱਕ ਅਨਸੈਡ ਜੀ ਗੱਲ ਹੋਈ ਸਾਡੇ ਦੋਨਾਂ ਦੇ ਨਾਲ ਉਸ ਇੰਟਰਵਿਊ ਤੋਂ ਰਿਲੇਟਡ ਆਪਾਂ ਜਦੋਂ ਇੰਟਰਵਿਊ ਖਤਮ ਕੀਤਾ ਅਸੀਂ ਦੋਨੋਂ ਹਲਕੇ ਜਿਹੇ ਇਮੋਸ਼ਨਲ ਸੀਗੇ ਪਰ
2: ਆਪਾਂ
0: ਥੋੜਾ ਮੈਂ ਵੀ ਮੈਂ ਕਿਹਾ ਗਲੇ ਗਲਾ ਥੋੜਾ ਭਾਰ ਆਇਆ ਹਨਾ ਕਿਸੇ ਤਰੀਕੇ ਕੋਈ ਏਦਾਂ ਕੋਈ ਗੱਲਬਾਤ ਨਹੀਂ ਹੋਈ ਪਰ ਹਨਾ ਤੁਸੀਂ ਜਦੋਂ ਇੱਕ ਦੇਖਦੇ ਹੋ ਕਿ ਯਾਰ ਅਸੀਂ ਕਿੰਨੀ ਚੀਜ਼ਾਂ 'ਚ ਇਰੀਟੇਟਡ ਰਹਿੰਦੇ ਹੁਣ ਵੀ ਸ਼ੁਰੂਆਤ ਕੀ ਕੀਤੀ ਹੈ ਲਾਈਫ ਬੜੀ ਹੈਕਟਿਕ ਹੈ ਹਨਾ ਇੱਕ ਖਿੱਜ ਇੱਕ ਇਰੀਟੇਸ਼ਨ ਕਿ ਯਾਰ ਲਾਈਫ ਬੜੀ ਹੈਕਟਿਕ ਹੈ ਤਾਂ ਆਪਾਂ ਇਹ ਨਹੀਂ ਵੇਖਦੇ ਹਨਾ ਕਿ ਦੇਰ ਆਰ ਸੋ ਮੈਨੀ ਥਿੰਗਸ ਅਰਾਊਂਡ ਅਸ ਕਿੰਨੀ ਡਿਸੇਬਿਲਿਟੀਜ਼ ਨੇ ਹਰ ਤਰ੍ਹਾਂ ਦੀ ਪ੍ਰੋਬਲਮ ਹੈ ਦੁਨੀਆਂ ਦੇ ਅਤੇ ਆਪਾਂ ਬਹੁਤ ਪ੍ਰਿਵਲੇਜ ਹਾਂ ਹਨਾ ਆਪ ਇੰਟਰਵਿਊ ਦੀ ਗੱਲ ਹੁੰਦੀ ਵੀ ਆ ਤਾਜ਼ਾ ਤਰਾਰ ਜਿਹੜਾ ਆਪਾਂ ਇੰਟਰਵਿਊ ਕੀਤਾ ਥੋੜੇ ਟਾਈਮ ਪਹਿਲਾਂ ਬੋਲ ਭਾਵੇਂ ਨਾ ਬੋਲ ਦੀ ਟੀਮ ਨਾਲ
2: ਹਾਂ
0: ਹਨਾ
2: ਉਹ ਵੀ ਬੜੀ ਐਕਟਿਵ ਚੱਲ ਰਹੀ ਸੀ ਲਾਈਵ ਇਹ ਦੱਸ ਰਹੇ ਸੀਗੇ ਆਪਾਂ ਨੂੰ ਥੋੜਾ ਜਿਹਾ ਜਦੋਂ ਇੰਟਰਵਿਊ ਆਪਾਂ ਖਤਮ ਕੀਤੀ ਫਿਰ ਇੱਕ ਦੋ ਗੱਲਾਂ ਇਹਨਾਂ ਨਾਲ ਆਪਾਂ ਫਿਰ ਕੀਤੀਆਂ ਕਿਉਂਕਿ ਆਪਾਂ ਕਰਦੇ ਹੁੰਦੇ ਹਾਂ ਯਾਰ ਮਾੜਾ ਮੋਟਾ ਜਾਣ ਲਈਦਾ ਕੀ ਚੱਲਣ ਦਿਆ ਯਾਰ ਕੱਲ ਨੂੰ ਜੇ ਵੱਡੇ ਬੰਦੇ ਬਣ ਗਏ ਪਤਾ ਤੇ ਲੱਗੇ ਯਾਰ ਕੀ ਹੁੰਦਾ ਬੰਦੇ ਨਾਲ
0: ਸਹੀ ਗੱਲ
2: ਤੇ ਉਹਨਾਂ ਨੇ ਕਿਹਾ ਵਾ ਵੀ ਹੈਕਟਿਕ ਤਾਂ ਚੱਲ ਰਿਹਾ ਪਰ ਹੁਣ ਕਹਿ ਨਹੀਂ ਸਕਦੇ ਕੈਮਰੇ ਦੇ ਸਾਹਮਣੇ ਕਿਉਂਕਿ ਕੰਮ ਆ ਯਾਰ ਕੰਮ ਆ ਹੈਕਟਿਕ ਲੱਗ ਸਕਦਾ ਵਾ ਪਰ ਉਹ ਆਪਾਂ ਕਹਿਣਾ
0: ਪਰ ਉਹਦੇ ਅੰਦਰ ਇਹ ਵੀ ਗੱਲ ਆ ਨਾ ਕਿੰਨਾ ਫਰੈਸ਼ ਜਿਹਾ ਫੀਲ ਹੁੰਦਾ ਜਦੋਂ ਤੁਸੀਂ ਨਵੇਂ ਆਰਟਿਸਟਾਂ ਨਾਲ ਖਾਸ ਕਰੋ ਐਕਸਾਈਟਮੈਂਟ ਲੈਵਲ ਸਾਰਿਆਂ ਨਾਲ ਹੁੰਦਾ ਅਸੀਂ ਆਪਣੀ ਲਾਈਫ 'ਚ ਕੋਈ ਵੀ ਚੀਜ਼ ਜਦੋਂ ਪਹਿਲੇ ਪਹਿਲੇ ਦਿਨ ਕਰਨ ਲੱਗਦੇ ਹਾਂ ਪਹਿਲਾ ਪਹਿਲਾ ਹਫ਼ਤਾ ਹੁੰਦਾ ਉਹ ਸਭ ਤੋਂ ਬੈਸਟ ਥ੍ਰਿਲ ਹੁੰਦਾ ਨਾ ਉਹਦੇ ਨਾਲ ਦਾ ਹਾਏ ਕੋਈ ਹਾਏ ਨਹੀਂ ਹੁੰਦਾ
2: ਹਾਂ ਯਾਰ ਪਹਿਲੇ ਦਿਨ ਤੁਸੀਂ ਆਸਟ੍ਰੇਲੀਆ ਆਏ ਉਹ ਦਿਨ ਤੁਹਾਡਾ ਕਿੰਨਾ ਵਧੀਆ ਪਹਿਲੇ ਦਿਨ ਤੁਸੀਂ ਕਾਲਜ ਗਏ ਇੱਥੇ ਉਹ ਕਿੰਨਾ ਵਧੀਆ ਪਹਿਲੇ ਦਿਨ ਕੰਮ ਤੇ ਗਏ
0: ਪਹਿਲੀ ਵਾਰੀ ਯਾਰ ਵੇਖੀ
2: ਕੋਈ ਚੰਗਾ ਕੰਮ ਮਿਲ ਗਿਆ ਪਹਿਲੇ ਦਿਨ ਉਹਦੀ ਐਕਸਾਈਟਮੈਂਟ ਇਟ ਇਜ਼ ਮਾਈਂਡ ਹੈਕਟਿਕ ਲਾਈਫ ਦੇ ਨਾਲ ਨਾਲ ਇਹ ਚੀਜ਼ਾਂ ਤੇ ਵੇਖੋ ਚੱਲਣੀਆਂ ਨੇ
0: ਉਹ ਹੁੰਦਾ ਕੀ ਹੈ ਇਹੀ ਚੀਜ਼ਾਂ ਮੁੜ ਕੇ ਹੈਕਟਿਕ ਹੋ ਜਾਂਦੀਆਂ ਸਾਡੇ ਵਾਸਤੇ
2: ਹਾਂ ਯਾਰ ਅਲਟੀਮੇਟਲੀ ਵਿੱਚ ਨਾ ਮਤਲਬ ਮੈਂ ਤਾਂ ਕਹਿਣਾ ਚਾਹੁੰਦਾ ਕਿਉਂਕਿ ਕਈ ਕਹਿ ਦਿੰਦੇ ਨੇ ਕਿ ਯਾਰ ਇਨ ਹਰ ਇੱਕ ਬੰਦੇ ਨੂੰ ਜਿਹਦੀ ਮੰਨ ਲਓ ਜੇ ਮੈਂ ਕਿਸੇ ਨੂੰ ਕਹਿੰਦਾ ਕਿ ਯਾਰ ਮੇਰੀ ਹੈਕਟਿਕ ਬੜੀ ਤੇ ਉਹਨੇ ਕਹਿਣਾ ਯਾਰ ਇਹਨੇ ਨਾ ਆਪ ਕਰ ਲਈ ਆ ਆਪ ਹੈਕਟਿਕ ਕੀਤੀ ਕਿਸੇ ਨੇ ਕਿਹੜਾ
0: ਉਹ ਤਾਂ ਓਬਵੀਅਸ ਆਪ ਹੀ ਕਰਾਂਗੇ ਆਪਣੀ ਲਾਈਫ ਤਾਂ ਆਪਣੇ ਹੱਥਾਂ ਆਪ ਹੀ ਕਰਾਂਗੇ
2: ਮਤਲਬ ਮੈਨੂੰ ਹੁਣ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਯਾਰ ਇਨਸਾਨ ਆਪਣੇ ਆਪ ਨੂੰ ਹੈਕਟਿਕ ਕਿਉਂ ਕਰੂਗਾ ਕਿਉਂ ਕਰੂ ਹਨਾ ਰੀਜ਼ਨ ਉਹਦੇ ਪਿੱਛੇ ਕੀ ਆ ਕਿ ਉਹ ਕਿਉਂ ਚਾਹੂਗਾ ਕਿ ਉਹਨੂੰ ਮੈਮਰੀ ਲੋਸ ਹੋਵੇ ਉਹ ਕਿਉਂ ਚਾਹੂਗਾ ਕਿ ਉਹਨੂੰ ਗੱਲਾਂ ਭੁੱਲਣ ਬਲਿੰਕ ਆਫ ਦਾ ਆਈ ਨਾਲ ਉਹ ਕਿਉਂ ਚਾਹੂਗਾ ਕਿ ਉਹ ਸਾਰੀ ਦਿਹਾੜੀ ਭੁੱਖਾ ਤੁਰਿਆ ਫਿਰੇ ਉਹ ਕਿਉਂ ਚਾਹੂਗਾ ਕਿ ਉਹ
0: ਬੰਦਾ ਚੇਜ਼ ਹੀ ਕਰਦਾ
2: ਰਹੇ
0: ਚੀਜ਼ਾਂ ਹੀ ਚੇਜ਼ ਕਰਦਾ ਰਹਿੰਦਾ ਡੈਡਲਾਈਨਾਂ ਹੀ ਚੇਜ਼ ਕਰਦੇ ਰਹੋ
2: ਹਰ ਇੱਕ ਚੀਜ਼ ਆ ਉਹ ਆਪਣੇ ਤੋਂ ਪੁੱਠਾ ਕਿਉਂ ਜਾਊਗਾ ਮਤਲਬ ਇੱਕ ਸੋਚਣ ਵਾਲੀ ਗੱਲ ਆ ਪਰ ਆਪਾਂ ਕਦੀ ਇਹ ਨਹੀਂ ਸੋਚਿਆ ਕਿ ਯਾਰ ਜੇ ਆਪਾਂ ਹੈਕਟਿਕ ਨਾ ਹੋਈਏ ਹੁਣ ਹੈਕਟਿਕ ਕੀ ਆ ਜੇ ਸਿੱਧੇ ਸਿੱਧੇ ਲਫ਼ਜ਼ਾਂ 'ਚ ਵੇਖੀਏ ਤੇ ਜ਼ਿੰਮੇਵਾਰੀਆਂ ਠੀਕ ਹੈ ਜਿਹੜੀਆਂ ਵਰਕ ਰਿਲੇਟਿਡ ਵੀ ਹੋ ਸਕਦੀਆਂ ਨੇ ਪਰਸਨਲ ਵੀ ਹੋ ਸਕਦੀਆਂ ਨੇ ਇੱਧਰ ਉੱਧਰੋਂ ਕਮਰਸ਼ੀਅਲ ਵੀ ਹੋ ਸਕਦੀਆਂ ਨੇ ਕਿਸੇ ਵੰਗਾਰਾਂ ਵੀ ਚਲੋ ਵਿੱਚ ਉਹਦੇ ਆ ਜਾਂਦੀਆਂ
0: ਬਿਲਕੁਲ ਬਿਲਕੁਲ
2: ਆਪਣੇ ਆਪ 'ਤੇ ਡਿਪੈਂਡ ਕਰਦਾ ਹੁਣ ਉਹ ਸਾਰਾ ਕੁਛ ਕੁੱਲ ਮਿਲਾ ਕੇ ਉਹ ਚੀਜ਼ ਨੂੰ ਹੈਕਟਿਕ ਹੋ ਜਾਂਦੀ ਹੈ ਨਾ ਉਹਦੇ ਵਿੱਚ ਟਰੈਵਲਿੰਗ ਆ ਗਈ ਸਾਰਾ ਕੁਝ ਆ ਜਾਂਦਾ ਪ੍ਰੋਬਲਮਸ ਆ ਗਈਆਂ
0: ਜੀ
2: ਹੁਣ ਉਹ ਪ੍ਰੋਬਲਮਸ ਜਿਹੜੀਆਂ ਨੇ ਉਹ ਵੇਖੋ ਕੋਈ ਵੀ ਬੰਦਾ ਆਪਣੀ ਲੈ ਕੇ ਆਉਂਦਾ ਆਪਣੇ ਦੇ ਉੱਤੇ
0: ਹਾਂ
2: ਉਹ ਆ ਜਾਂਦੀਆਂ ਨੇ ਕਈ ਕਹਿੰਦੇ ਨੇ ਜੀ ਉਹ ਲਿਖੀਆਂ ਹੁੰਦੀਆਂ ਕਰਮਾਂ ਦੇ ਵਿੱਚ ਕਈ ਕਹਿੰਦੇ ਨੇ ਜੀ
0: ਮਿਆਰਡਿੰਗਲੀ ਆ ਕਿਉਂਕਿ 24 ਘੰਟੇ ਸਾਰਿਆਂ ਕੋਲ ਬਰਾਬਰ ਨੇ ਹਨਾ ਇਹ ਇਹ ਹਨਾ ਜਿਸ ਤਰ੍ਹਾਂ ਆਪਾਂ ਥੋੜੇ ਦਿਨ ਪਹਿਲਾਂ ਸਾਡੇ ਕੋਲ ਗੈਸਟ ਆਏ ਹੋਏ ਸੀ ਉਹਨਾਂ ਨੇ ਦੱਸਿਆ ਨਾ ਕਿ ਇਲੋਨ ਮਸਕ ਨੇ ਕੋਈ ਬਿਆਨ ਦੇ ਦਿੱਤਾ ਤੇ ਕਿੰਨੇ ਬਿਲੀਅਨ ਡਾਲਰ ਦਾ ਲੋਸ ਹੋ ਗਿਆ ਸੀ ਉਹਦੀ ਕੰਪਨੀ ਨੂੰ ਉਹਨੇ ਕੋਈ ਇੱਦਾਂ ਦੀ ਗੱਲ ਕਹਿ ਦਿੱਤੀ ਸੀ ਹੁਣ ਮੇਰੇ ਵੀ ਧਿਆਨ 'ਚ ਨਹੀਂ ਹੈ ਪਰ ਇਲੋਨ ਮਸਕ ਨੇ ਮੇਰੇ ਖਿਆਲ ਨਾਲ ਇੱਕ ਪਰਟੀਕੁਲਰ ਕਮਿਊਨਿਟੀ ਦੇ ਲੋਕਾਂ ਬਾਰੇ ਬੜੀ ਸਿੱਧੀ ਜੀ ਪੱਧਰ 'ਤੇ ਐਂਟੀ ਜੀ ਗੱਲ ਕਰਤੀ ਸੀ ਜਿਸ ਕਰਕੇ ਸ਼ੇਅਰ ਮਾਰਕੀਟ ਤੋਂ ਕਾਫੀ ਲੋਕਾਂ ਨੇ ਡਿਸਇਨਵੈਸਟ ਕਰ ਲਿਆ ਜਿਹੜੇ ਹਨਾ ਉਸ ਚੀਜ਼ ਤੋਂ ਓਕੇ ਨਹੀਂ ਮੰਨਦੇ ਸੀਗੇ ਉਹਦੀ ਗੱਲ ਨੂੰ ਤੇ ਉਹਦੀ ਕੰਪਨੀ ਨੂੰ ਘਾਟਾ ਹੋਇਆ ਗੱਲ ਇਹ ਹੈ ਕਿ ਆਪਾਂ ਇਹ ਵੇਖ ਲੈਂਦੇ ਕੋਈ ਬੰਦਾ ਟ੍ਰਿਲੀਅਨਰ ਹੈ ਬਿਲੀਅਨਰ ਹੈ ਪਰ ਤੁਸੀਂ ਇਹ ਵੇਖੋ ਬੰਦੇ ਦੀ ਲਾਈਫ ਕਿੰਨੀ ਹੈਕਟਿਕ ਹੋਣੀ ਕਿ ਉਹਨੂੰ ਆਪਣੀ ਹੀ ਪਰਸਨੈਲਿਟੀ ਦਾ ਇੱਕ ਜਾਮਾ ਪਾ ਕੇ ਇੱਕ ਮੁਖੌਟਾ ਪਾ ਕੇ ਫਿਰਨਾ ਪੈਂਦਾ ਕਿ ਪਤਾ ਨਹੀਂ ਮੈਂ ਪੜ੍ਹਿਆ ਪੜ੍ਹਾਇਆ ਬੋਲੂੰਗਾ ਜੇ ਜਿਸ ਤਰ੍ਹਾਂ ਮੈਨੂੰ ਸਿਖਾਇਆ ਗਿਆ ਮੇਰੀ ਟੀਮ ਸਿਖਾਉਂਦੀ ਹੈ ਬੋਲਾਂਗਾ ਤਾਂ ਹੀ ਠੀਕ ਹੈ ਨਹੀਂ ਤਾਂ ਮੇਰੇ ਹਨਾ ਕਿ ਮੇਰੇ ਵਾਕ ਮੇਰੇ ਮੇਰੇ ਇੱਕ ਵਾਕ ਦਾ ਮੁੱਲ 6,000 crore 7,000 crore ਰੁਪਏ ਹੈ ਇਹ ਵੀ ਹੈ ਇਕੋਨਮੀ ਇਸ ਤਰ੍ਹਾਂ ਮੂਵ ਕਰਦੀ ਪਈ ਹੈ
2: ਪਰ ਇਹ ਵੀ ਗੱਲ ਆ ਕਿਉਂਕਿ ਕਹਿੰਦੇ ਨਾ ਜਿੰਨਾ ਵੱਡਾ ਬੰਦਾ ਹੋ ਜਾਂਦਾ ਉਹਦੀਆਂ ਓਨੀਆਂ ਹੀ ਰਿਸਪੋਂਸੀਬਿਲਟੀਜ਼ ਹੋ ਜਾਂਦੀਆਂ
0: ਬਿਲਕੁਲ
2: ਉਹਦੇ ਨਾਲ ਨਾਲ ਫਿਰ ਉਹ ਹੈਕਟਿਕ ਵੀ ਓਨਾ ਹੀ ਹੋ ਜਾਂਦਾ ਅਤੇ ਇਸ ਕਰਕੇ ਆਪਾਂ ਚਾਹੁੰਦੇ ਤਾਂ ਹੈਗੇ ਹਾਂ ਲਾਈਫ ਦੇ ਵਿੱਚ ਆਪਾਂ ਅੱਗੇ ਵੱਧ ਜਾਈਏ ਆਪਾਂ ਆਹ ਕਰ ਲਈਏ ਆਪਾਂ ਉਹ ਕਰ ਲਈਏ ਸੋ ਇੱਕ ਗੱਲ ਤਾਂ ਆਪਾਂ ਨੂੰ ਵੇਖੋ ਨਾਲ ਨਾਲ ਰੱਖਣੀ ਪੈਣੀ ਆ ਕਿ ਜੋ ਜੋ ਵੀ ਕਰਾਂਗੇ ਉਹਦੇ ਵਿੱਚ ਉਹ ਚੀਜ਼ਾਂ ਮੈਨੇਜ ਆਖਿਰ 'ਚ ਆਪਾਂ ਨੂੰ ਹੀ ਕਰਨੀਆਂ ਪੈਣੀਆਂ ਅਤੇ ਹੈਕਟਿਕ ਤਾਂ ਫਿਰ ਹੋਣਾ ਹੀ ਆ ਹੁਣ ਮੰਨ ਲਓ ਆਪਾਂ ਚਾਹੁੰਦੇ ਕਿ ਆਪਾਂ 2 ਕੰਮ ਕਰ ਲਈਏ 3 ਕੰਮ ਕਰ ਲਈਏ ਅਤੇ ਉਹ 3 ਕੰਮਾਂ ਨੂੰ ਮੈਨੇਜ ਕਿੰਨੇ ਕਰਨਾ 1% ਅਤੇ 1% ਹੈਕਟਿਕ ਕਿੱਦਾਂ ਨਹੀਂ ਹੋਊਗਾ ਅਤੇ ਨਾਲ ਇਹ ਵੀ ਸੱਚ ਆ ਕੰਮ ਨਾ ਕਰੂਗਾ ਜੇ ਉਹ ਤੇ ਉਹ ਤੇ ਫਿਰ ਉਦਾਂ ਹੀ ਐਕਟਿਵ
0: ਸਹੀ ਗੱਲ ਪੈਸਾ ਨਹੀਂ ਆੜਾ ਕੰਮ ਹੋ ਜੂ ਹਨਾ ਅੱਛਾ ਫਿਰ ਇਹ ਦੇਖੋ ਇਹ ਸਭ ਚੀਜ਼ਾਂ ਤਾਂ ਇੱਕ ਪਾਰਟ ਆਫ ਲਾਈਫ ਹੈ ਉਸ ਤੋਂ ਬਾਅਦ ਤੁਹਾਡਾ ਸੋਸ਼ਲ ਸਰਕਲ ਹੈ ਤੁਹਾਡੀਆਂ ਦੋਸਤੀਆਂ ਯਾਰੀਆਂ ਤੁਹਾਡੇ ਸ਼ੌਂਕ ਤੁਹਾਡੀ ਫੈਮਿਲੀ ਹਨਾ ਜੇ ਵਿਆਹੇ ਹੋਏ ਹੋ ਤਾਂ ਤੁਹਾਡਾ ਪਾਰਟਨਰ ਉਹ ਚੀਜ਼ਾਂ ਵੀ ਇਸੇ ਗਿਣਤੀ 'ਚ ਆ ਜਾਂਦੀਆਂ ਹਨਾ ਕਿ ਮੈਨੂੰ ਲੱਗਦਾ ਕਿ ਬੰਦੇ ਕੋਲ ਨਾ ਬਹੁਤੇ ਐਵੇਨਿਊਜ਼ ਨਹੀਂ ਹੈਗੇ ਆਪਣੀ ਐਨਰਜੀ ਜਦੋਂ ਥੋੜ੍ਹਾ ਫਰੀ ਹੈ ਆਪਣੀ ਐਨਰਜੀ ਨੂੰ ਚੈਨਲਾਈਜ਼ ਕਰਨ ਲਈ ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀ ਆਹ ਬੁੱਧੀ ਹੈ ਨਾ ਸਾਡੀ ਉਹ ਜਦੋਂ ਵਿਹਲੀ ਉਹ ਕਹਿੰਦੇ ਮੈਂ ਕੋਈ ਹੋਰ ਕੰਮ ਪਾਲ ਲਵਾਂ ਕਿਉਂਕਿ ਉਹੀ ਗੱਲ ਜੋ ਆਪਾਂ ਸਟਾਰਟਿੰਗ 'ਚ ਕਹੀ ਕਿ ਪਹਿਲਾਂ ਜਿਹੜੀ ਚੀਜ਼ ਤੁਹਾਡੇ ਲਈ ਸ਼ਾਇਦ ਸ਼ੌਂਕ ਹੁੰਦੀ ਆ ਜਾਂ ਤੁਹਾਨੂੰ ਬਹੁਤ ਚਾਹ ਹੁੰਦਾ ਉਹ ਕਰਨ ਦਾ ਉਹੀ ਤੁਹਾਡੀ ਮੋਨੋਟਨਸ ਵਾਲੀ ਲਾਈਫ ਰੂਟੀਨ ਵਾਲੀ ਲਾਈਫ ਜਾਂ ਫਿਰ ਆਪਾਂ ਕਹਿ ਲਈਏ ਹੈਕਟਿਕ ਲਾਈਫ ਦਾ ਬਹੁਤ ਮੇਜਰ ਹਿੱਸਾ ਬਣ ਜਾਂਦੀ ਆ
2: ਹਾਂ
0: ਹੈਨਾ ਅਤੇ ਇਹਦੇ ਅੰਦਰ ਫਿਰ ਇੱਕ ਹੋਰ ਬਹੁਤ ਮੇਜਰ ਆ ਮੈਂ ਕਿਸੇ ਨਾ ਕਿਸੇ ਤਰੀਕੇ ਥੋੜ੍ਹਾ ਬਹੁਤ ਨਾ ਇਸ ਬਾਰੇ ਗੱਲ ਕਰਦਾ ਰਹਿੰਦਾ ਕਿ ਉਹ ਜਿਹੜਾ ਸਭ ਤੋਂ ਮੇਰਾ ਫਿਲੋਸਫੀ ਦੇ ਅੰਦਰ ਨਾ ਸਾਈਕੋਲੋਜੀ ਦੇ ਅੰਦਰ ਸਭ ਤੋਂ ਵਧੀਆ ਜਿੰਨੀਆਂ ਵੀ ਆਹ ਆਪਾਂ ਥਿਊਰੀਆਂ ਪੜ੍ਹ ਲੈਂਦੇ ਹਾਂ ਨਾ ਮੈਨੂੰ 2 ਬਹੁਤ ਵਧੀਆ ਲੱਗਦੀਆਂ ਇੱਕ ਤਾਂ ਮਰਫੀਜ਼ ਲੋਅ ਹੈ ਉਹ ਆਪਣੇ ਇੱਥੇ ਨਹੀਂ ਚੱਲਦਾ ਇਹ ਜਿਹੜਾ ਆਪਾਂ ਅੱਜ ਟੋਪਿਕ ਕਰਦੇ ਹਾਂ ਮਰਫੀਜ਼ ਲੋਅ ਦਾ ਮਤਲਬ ਹੁੰਦਾ ਕਿ ਜੇ ਤੁਸੀਂ ਸੋਚ ਲਿਆ ਮਾੜਾ ਹੋਣਾ ਤਾਂ ਹੋ ਜਾਣਾ ਜੇ ਤੁਸੀਂ ਸੋਚ ਲਿਆ ਨਾ ਕਿ ਜਿਸ ਚੀਜ਼ ਦਾ ਡਰ ਬੋਲਤਾ ਮਨ ਨੂੰ ਉਹ ਅਸਲ ਹੋਣਾ ਹੀ ਹੋਣਾ ਇਹ ਮਰਫੀ ਲੋਅ ਹੈ ਪਰ ਜਿਹੜੀ ਆਪਾਂ ਗੱਲ ਕਰਾਂਗੇ ਉਹ ਸੰਕ ਕੋਸਟ ਫੈਲਸੀ ਉਹਨੂੰ ਉਹੀ ਮੇਨ ਜੜ ਹੈ ਬੜੀਆਂ ਚੀਜ਼ਾਂ ਦੀ ਪਤਾ ਉਹ ਕੀ ਹੁੰਦਾ ਉਹ ਹੁੰਦਾ ਕਿ ਮੈਂ ਅੱਜ ਇਸ ਚੀਜ਼ ਦੇ ਉੱਪਰ ਸਮਾਂ ਟਾਈਮ ਵਟ ਐਵਰ ਹਨਾ ਉਹ ਮੈਂ ਇਨਵੈਸਟ ਜਦੋਂ ਐਫਰਟਸ ਜਦੋਂ ਮੈਂ ਇਨਵੈਸਟ ਕਰਤੇ ਆ ਹੁਣ ਉਸ ਤੋਂ ਬਾਅਦ ਉਸ ਚੀਜ਼ ਤੋਂ ਨਾ ਮੈਨੂੰ ਰੈਸੀਪ੍ਰੋਕੇਸ਼ਨ ਨਹੀਂ ਆ ਰਹੀ ਮੈਨੂੰ ਰਿਟਰਨ ਨਹੀਂ ਆ ਰਿਹਾ ਪਰ ਕਿਉਂਕਿ ਮੈਂ ਇੱਕ ਟਾਈਮ ਤੇ ਉਸ ਚੀਜ਼ 'ਚ ਆਹ ਆਪਣੀ ਇੱਕ ਜਮ੍ਹਾਂ ਪੂੰਜੀ ਲਾਈ ਸੀ
2: ਹਾਂਜੀ
0: ਮੈਂ ਉਸ ਚੀਜ਼ ਨੂੰ ਛੱਡਦਾ ਨਹੀਂ ਅਸੀਂ ਹਾਂ ਅਸੀਂ ਡੈੱਡ ਹੋਏ ਰਿਸ਼ਤੇ ਨਾਤੇ ਅਸੀਂ ਡੈੱਡ ਹੋਈ ਇਨਵੈਸਟਮੈਂਟਾਂ ਅਸੀਂ ਡੈੱਡ ਹੋਏ ਕੰਮ ਕਾਰ ਉਹਨਾਂ 'ਚ ਹੋਰ ਰੁੱਝਦੇ ਰਹਿੰਦੇ ਹਾਂ ਆਪਣੇ ਮੈਨੂੰ ਰਿਟਰਨ ਨਹੀਂ ਆ ਰਿਹਾ ਪਰ ਕਿਉਂਕਿ ਮੈਂ ਇੱਕ ਟਾਈਮ ਤੇ ਉਸ ਚੀਜ਼ 'ਚ ਆਹ ਆਪਣੀ ਇੱਕ ਜਮ੍ਹਾਂ ਪੂੰਜੀ ਲਾਈ ਸੀ
2: ਹਾਂਜੀ
0: ਮੈਂ ਉਸ ਚੀਜ਼ ਨੂੰ ਛੱਡਦਾ ਨਹੀਂ ਅਸੀਂ ਡੈੱਡ ਹੋਏ ਰਿਸ਼ਤੇ ਨਾਤੇ ਅਸੀਂ ਡੈੱਡ ਹੋਈ ਇਨਵੈਸਟਮੈਂਟਾਂ ਅਸੀਂ ਡੈੱਡ ਹੋਏ ਕੰਮ ਕਾਰ ਉਹਨਾਂ 'ਚ ਹੋਰ ਰੁੱਝਦੇ ਰਹਿੰਦੇ ਹਾਂ ਆਪਣੇ ਰੂਟੀਨ ਨੂੰ ਹੋਰ ਔਖਾ ਕਰਦੇ ਰਹਿੰਦੇ ਹਾਂ ਕਿਉਂਕਿ ਆਪਾਂ ਇੱਕ ਸਮੇਂ 'ਤੇ ਉਹਨੂੰ ਲੈ ਕੇ

0: ਬਹੁਤ ਜ਼ਿਆਦਾ ਪੋਜ਼ਿਟਿਵ ਸੀਗੇ ਇੱਕ ਸਮੇਂ ਤੇ, ਸਾਨੂੰ ਉਸ ਚੀਜ਼ ਦਾ ਬਹੁਤ ਆਨੰਦ ਸੀ, ਉਸ ਚੀਜ਼ ਤੋਂ ਬਹੁਤ ਆਨੰਦ ਮਿਲਦਾ ਸੀ, ਤੇ ਹੁਣ ਸ਼ਾਇਦ ਉਹ ਵਾਲੀ ਗੱਲਬਾਤ ਨਹੀਂ, ਹੁਣ ਸ਼ਾਇਦ ਉਹ ਚੀਜ਼ ਨੂੰ ਉਸ ਕਿੱਤੇ ਨੂੰ ਜਾਂ ਫਿਰ ਉਸ ਰਿਸ਼ਤੇ ਨੂੰ ਜਾਂ ਫਿਰ ਉਸ ਇਨਵੈਸਟਮੈਂਟ ਨੂੰ ਜੇ ਛੱਡ ਦਈਏ ਤਾਂ ਲਾਈਫ ਥੋੜ੍ਹੀ ਜ਼ਿਆਦਾ ਬੈਟਰ ਹੈ, ਥੋੜ੍ਹੀ ਈਜ਼ੀ ਹੈ, ਥੋੜ੍ਹਾ ਫਰੀ ਮਾਇੰਡ ਹੈ, ਪਰ ਉਹ ਸਾਡਾ ਮਾਇੰਡ ਨਹੀਂ ਮੰਨਦਾ, ਮਾਇੰਡ ਬੜੀ ਆਈਟਮ ਹੈ।
1: ਕਿਉਂਕਿ ਮਾਇੰਡ ਮੰਨੇ ਵੀ ਕਿਉਂ ਯਾਰ, ਕਿਉਂਕਿ ਮਾਇੰਡ ਦੇ ਵਿੱਚ ਹੁਣ 100 ਚੀਜ਼ਾਂ ਚੱਲਣ ਦੀਆਂ, ਮਾਇੰਡ ਕਿਹਦੀ ਕਿਹਦੀ ਮੰਨੇ, ਕਿੱਧਰਲੇ ਪਾਸੇ ਜਾਵੇ ਹੁਣ, ਜਾਂ ਤੇ ਮਾਇੰਡ ਨੂੰ ਕੌਣ ਦੱਸੇ, ਜਾਂ ਤੇ ਮਾਇੰਡ ਨੂੰ ਵੀ ਕੋਈ ਦੱਸੇ ਵੀ ਤੂੰ ਆਹ ਕਰ, ਪਰ ਮਾਇੰਡ ਸਾਨੂੰ ਦੱਸਦਾ, ਤੇ ਇਹਦਾ ਮਤਲਬ ਜੇ ਮਾਇੰਡ ਦੇ ਵਿੱਚ 100 ਚੀਜ਼ਾਂ ਨੇ ਤੇ ਮਾਇੰਡ ਵਿਲ ਡਿਸਾਈਡ, ਤੇ ਮਾਇੰਡ ਵੀ ਡਿਸਾਈਡ ਕਰਨ ਦੇ ਵਿੱਚ ਥੋੜ੍ਹਾ ਜਿਹਾ ਉਲਝ ਜਾਂਦਾ ਤੇ ਉਹ 5-7 ਚੀਜ਼ਾਂ ਸਾਨੂੰ ਇਕੱਠੀਆਂ ਦੱਸਦਾ ਜਿਹੜੀਆਂ ਕਿ ਸਾਡੇ 'ਤੇ ਸਟ੍ਰੈਸ ਕਰ ਦਿੰਦੀਆਂ ਨੇ ਮੁੜ ਕੇ। ਪਰ ਜੇ ਆਪਾਂ ਵੇਖ ਲਈਏ ਅੱਜ ਕੱਲ੍ਹ ਕ੍ਰਿਸ਼ਨਾ ਜੀ, ਪਤਾ ਕੀ ਆ, ਜੇ ਆਪਾਂ ਹੈਕਟਿਕ ਲਾਈਫ ਦੀ ਹੀ ਗੱਲ ਕਰਦੇ ਹਾਂ, ਤੇ ਮੰਨ ਲਓ ਮੈਂ ਤੁਹਾਨੂੰ ਕਿਹਾ ਵੀ ਮੈਂ ਬਿਜ਼ੀ ਹਾਂ, ਉਹ ਇੱਕ ਨਾ ਕਿਤੇ ਨਾ ਕਿਤੇ ਇੱਕ ਸਟੇਟਸ ਸਿੰਬਲ ਵੀ ਬਣ ਗਿਆ ਵਾ ਕਿ ਮੈਂ ਬਿਜ਼ੀ ਹਾਂ। ਮੰਨ ਲਓ ਕੋਈ ਵੀ ਕਿਤੇ ਵੀ ਆ, ਮੈਨੂੰ ਐਂ ਲੱਗ ਹਾਂ ਉਹ ਤੇ ਬਹੁਤ ਬਿਜ਼ੀ ਆ ਜਾਂ ਮੈਂ ਤੇ ਬਹੁਤ ਬਿਜ਼ੀ ਹਾਂ, ਮੰਨ ਲਓ ਐਵੇਂ ਹੀ ਕਈ ਨਹੀਂ ਵੀ ਆ, ਮੈਂ ਬਿਜ਼ੀ, ਮੈਂ ਤਾਂ ਵੀ ਕਹੀ ਜਾਊਂਗੀ ਕਿ ਮੈਂ ਬਹੁਤ ਬਿਜ਼ੀ ਹਾਂ, ਹਨਾ। ਕਹੀ ਜਾਓ, ਮੰਨ ਲਓ ਕਿਸੇ ਦਾ ਫੋਨ ਆਵੇ, ਉਹ ਕਵੇ ਯਾਰ ਤੂੰ ਮੇਰਾ ਪਰਸੋਂ ਫੋਨ ਹੀ ਚੁੱਕਿਆ ਕਰ, ਬਹੁਤ ਬਿਜ਼ੀ ਚੱਲਣ ਦਿਆ
0: ਯਾਰ,
1: ਮੈਂ ਬਹੁਤ ਬਿਜ਼ੀ ਹਾਂ।
0: ਇਹ ਇੱਕ ਇਹ ਅਗੇਨ ਉਹ ਜਿਹੜਾ ਐਂਡਰਿਊ ਟੇਟ ਸਮਾਜ ਹੈ ਜਿਹੜਾ ਐਲਫਾ ਮੇਲ ਐਂਡ ਉਹ ਸਭ ਇਨਸਿਕਿਉਰਡ ਮਰਦਾਂ ਵਾਲੀਆਂ ਚੀਜ਼ਾਂ ਸਿਖਾਉਂਦਾ ਲੋਕਾਂ ਨੂੰ, ਆਹ ਕਹਿ ਕੇ ਕਿ ਨਹੀਂ ਇਹੀ ਅਸਲ ਮਰਦਾਂ ਦਾ, ਤੂੰ ਇਹ ਵਾਲੇ ਪੇਜਾਂ 'ਤੇ ਚੱਲ ਜਾ, ਉਹ ਤੁਹਾਨੂੰ ਸਿਖਾਉਂਦੇ ਕੀ ਆ, ਉਹ ਤੁਹਾਨੂੰ ਉਹ ਚੀਜ਼ਾਂ ਸਿਖਾ ਰਹੇ ਜੋ ਚੀਜ਼ਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਉਸ ਤੋਂ ਉਲਟ ਸਿਖਾਇਆ, ਹੈਨਾ। ਉਹ ਨਿਮਰਤਾ ਹੋ ਗਈ ਤੁਹਾਡੇ ਅੰਦਰ, ਹੰਬਲਨੈਸ ਹੋ ਗਈ ਤੁਹਾਡੇ ਅੰਦਰ, ਕਿਸੇ ਲਈ ਅੱਗੇ ਵੱਧ ਕੇ ਖੁਦ ਕਿਸੇ ਨਾਲ ਜੁੜਨ ਦੀ ਗੱਲ ਹੋ ਗਈ, ਉਸ ਤੋਂ ਪਰੇ ਕਰ ਦਿੰਦਾ। ਜਿਸ ਤਰ੍ਹਾਂ ਤੁਸੀਂ ਕਿਹਾ, ਮੈਨੂੰ ਅਚਾਨਕ ਮਾਇੰਡ 'ਚ ਆਇਆ ਕਿ ਇੰਸਟਾਗ੍ਰਾਮ 'ਤੇ ਕਿੰਨੇ ਪੇਜਸ ਨੇ ਪਤਾ ਕਿੱਦਾਂ ਦੀਆਂ ਸਲਾਹਾਂ ਦੇਣਗੇ, ਇਫ ਯੂ ਆਰ ਅ ਰੀਅਲ ਮੈਨ, ਯੂ ਡੂ ਨਾਟ ਪਿੱਕ ਫੋਨ ਔਨ ਫਸਟ ਬੈਲ, ਕਿਉਂ ਬਾਈ, ਹੱਥ 'ਚ ਕਿਸੇ ਨੂੰ ਲੋੜ ਹੋਣੀ ਹੈ, ਕਿਸੇ ਨੇ ਗੱਲ ਕਰਨੀ ਹੋਣੀ ਹੈ, ਹੈਨਾ। ਯੂ ਡੋਂਟ ਅਰਾਈਵ ਫਸਟ, ਤੁਸੀਂ ਪਹਿਲੇ ਨਹੀਂ ਪਹੁੰਚ,
1: ਕਿਉਂਕਿ
0: ਤੁਸੀਂ ਆਰਾਮ ਨਾਲ ਆਉਂਦੇ ਹੋ। ਸੇਕਰ
1: ਕਿਸੇ ਨੂੰ ਜੇ ਆਪਾਂ ਦੱਸਣਾ ਵਾ ਕਿ ਬੜੀ ਗੱਲ ਆ ਸਾਡੀ, ਬੜੀ ਵੱਡੀ ਸ਼ਹਿਰ, ਤੇ ਉਹ ਇਹੀ ਚੀਜ਼ਾਂ ਨੇ, ਮਤਲਬ ਉਹਨਾਂ ਦੇ ਕਹਿੰਦੇ ਸਨ ਵੀ ਇਹ ਦੱਸੋ ਤੇ ਫਿਰ ਲੱਗੂਗਾ। ਕਿਉਂਕਿ ਆਪਾਂ ਇਹ ਸ਼ੋਅ ਕਰਦੇ ਕਿ ਆਪਾਂ ਤੇ ਬਹੁਤ ਜ਼ਿਆਦਾ ਪ੍ਰੋਡਕਟਿਵ ਆ, ਕਿ ਸਾਡੇ ਕੋਲ ਤੇ ਸਮਾਂ ਹੀ ਨਹੀਂ ਹੈਗਾ, ਅਸੀਂ ਤੇ ਪ੍ਰੋਡਕਟਿਵਿਟੀ ਆ ਜੀ ਬਹੁਤ
0: ਸਮਾਂ, ਮਤਲਬ ਇਹ ਵੀ ਚੀਜ਼ ਇੱਕ ਐਸਥੈਟਿਕ ਹੋ ਗਈ ਆ ਸਾਡਾ ਲਾਈਫਸਟਾਈਲ, ਸ਼ੋਅ ਕਰਨਾ ਵੀ ਕਿ ਯਾਰ ਮੈਂ ਤਾਂ ਬਹੁਤ ਬਿਜ਼ੀ ਰਹਿਣਾ ਭਾਵੇਂ ਬੰਦਾ ਹੋਵੇ ਨਾ
1: ਆਪਾਂ,
0: ਕਿਉਂਕਿ ਇਹ ਸਾਰੀ ਹੈਕਟਿਕ ਲਾਈਫ ਦੇ ਅੰਦਰ ਵੀ ਨਾ ਮੇਰਾ ਇੰਸਟਾਗ੍ਰਾਮ ਦਾ ਸਕਰੀਨ ਟਾਈਮ, ਮੇਰੇ ਫੋਨ ਦਾ ਸਕਰੀਨ ਟਾਈਮ, ਤੇਰੇ ਫੋਨ ਦਾ ਸਕਰੀਨ ਟਾਈਮ, ਆ ਸੁਣਨ ਵਾਲਿਆਂ ਦੇ ਸਕਰੀਨ ਟਾਈਮ 6-6, 7-7 ਘੰਟੇ
1: ਹੋਣਗੇ, ਆਰਾਮ ਨਾਲ, ਆਰਾਮ,
0: ਹੈਨਾ,
1: ਆਰਾਮ ਨਾਲ।
0: ਐਂਡ ਉਹਦੇ ਅੰਦਰ ਵੀ ਆਪਣਾ ਆਪ ਨੂੰ ਆਪਾਂ ਕੀ ਫੀਡ ਕਰਦੇ ਰਹਿੰਦੇ, ਕਿਸੇ ਹੋਰ ਦਾ ਲਾਈਫ ਸਟਾਈਲ, ਕਿਸੇ ਹੋਰ ਦਾ ਬੈਟਰ ਲਾਈਫ ਸਟਾਈਲ, ਯਾਰ ਇਹ ਤਾਂ 4 ਕੌਨਸਰਟ ਹੋ ਕੇ ਅਗਲੇ ਸਾਲ ਮੈਂ ਵੀ ਜਾਊਂਗਾ, ਯਾਰ ਇਹ ਤੇ ਆਪਣਾ ਬੜੇ ਵਧੀਆ ਵਧੀਆ ਇਵੈਂਟ ਕਰਾਉਂਦਾ, ਮੈਂ ਵੀ ਕਰਾਉਣੇ ਸ਼ੁਰੂ ਕਰਨੇ,
1: ਇਹਨੇ ਨਵੇਂ ਗਾਣੇ ਤੇ ਰੀਲ ਪਾਈ, ਮੈਂ ਵੀ
0: ਪਾਉਂਗਾ, ਲੈ ਇਹਨੇ ਮੁਸਟੈਂਕ ਕਢਾ ਲਈ, ਬਸ ਬਈ
1: ਇਹਨੇ ਉਹ ਵਾਲੇ ਗਾਣੇ ਤੇ ਰੀਲ
0: ਆਈ, ਅਗਲੀ ਬਹਾਰ
1: ਗਾਣਾ ਸੀ ਯਾਰ, ਮੋਰ ਵਾਲਾ ਕਿਹੜਾ ਗਾਣਾ ਸੀ,
0: ਕਿਹੜਾ ਮੋਰ
1: ਯਾਰ, ਮੋਰ ਵਾਲਾ ਰੀਲ ਨਹੀਂ ਬੜੀਆਂ ਚੱਲੀਆਂ,
0: ਪਤਾ ਨਹੀਂ ਯਾਰ, I don't know, ਪਰ ਖੈਰ ਜਿਹੜਾ ਵੀ ਹੈ,
1: ਮਤਲਬ ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ, ਉਹ ਵੇਖਿਆ ਨੀ, ਉਹ ਬੜੀ ਇੰਨੀ ਕੁ ਗੱਲ ਦੀ ਬੜੀ ਰੀਲ ਚੱਲੀ,
0: ਅੱਛਾ ਪਤਾ ਨੀ ਯਾਰ, ਚਿੰਤਾ ਵੀ ਨਾ, ਮਤਲਬ
1: ਤੇ ਮੋਰ ਬਣ ਬਣ ਕੇ ਲੋਕਾਂ ਨੇ ਮੋਰ ਬਣ ਬਣ ਕੇ ਰੀਲਾਂ ਪਾਏ, ਤੇ ਉਹਦੇ ਵੇਖੋ, ਹਾਂ ਪ੍ਰੋਡਕਟਿਵ ਆਪਾਂ ਸ਼ੋਅ ਕਰਨਾ ਕਿਸੇ ਨੂੰ ਜਾਂ ਅਸਲ ਦੇ ਵਿੱਚ ਹੋਣਾ, ਉਹਦੇ ਵਿੱਚ ਬਹੁਤ ਫਰਕ ਆ, ਪਰ ਉਹ ਵੀ ਕਿਤੇ ਨਾ ਕਿਤੇ ਜੇ ਤੁਸੀਂ ਮੰਨ ਲਓ ਹੈਗੇ ਹੋ ਪ੍ਰੋਡਕਟਿਵ, ਤੁਸੀਂ ਬਿਜ਼ੀ ਹੋ, ਤੇ ਤੁਸੀਂ ਦੂਜੇ ਨੂੰ ਕਹਿ ਕੇ ਉਹਦਾ ਕੋਈ ਫਾਇਦਾ ਥੋੜ੍ਹਾ ਵਾ, ਦੂਜੇ ਨੂੰ ਵੈਸੇ ਤੇ ਮੈਂ ਜਿਹਨਾਂ ਨੂੰ ਜਾਣਦਾ ਜਿਹੜੇ ਬਿਜ਼ੀ ਨੇ ਉਹਨਾਂ ਨੂੰ ਪੁੱਛੋ ਤੇ ਉਹ ਕਦੀ ਨਹੀਂ ਕਹਿਣਗੇ ਕਿ ਯਾਰ ਬਹੁਤ ਬਿਜ਼ੀ ਚੱਲਣ ਡਿਆ, ਉਹ ਕਹਿਣਗੇ ਹਾਂ ਹਾਂ ਕੋਈ ਨਹੀਂ ਦੱਸੋ ਵੀ, ਹਾਂਜੀ
0: ਨਾ ਕਿ ਉਹ ਖਾਲੀ ਭਾਂਡਾ ਖੜਕਦਾ,
1: ਜਿਹਨੂੰ ਨਹੀਂ ਕੋਈ ਕੰਮ ਹੈਗਾ ਮੇਰੇ ਵਰਗੇ ਨੂੰ, ਉਹ ਫੋਨ ਜੋ ਕੇ ਕਹੂਗਾ ਹਾਂਜੀ ਹਾਂਜੀ ਭਾਜੀ ਮੈਂ ਕਰਦਾ ਵਾਂ, ਇੱਥੇ ਬੜਾ ਬਿਜ਼ੀ ਚੱਲਣ ਦੇ, ਹੈ ਨਾ
0: ਬਹੁਤ, ਆਈ ਐਮ ਵੈਰੀ ਬਿਜ਼ੀ,
1: ਯੂ ਨੋ, ਜਿੱਦਾਂ ਪਤਾ ਨਹੀਂ ਕੀ ਚੱਲ ਰਿਹਾ,
0: ਪਰ ਮੈਂ ਤੁਹਾਨੂੰ ਗੱਲ ਦੱਸਾਂ, ਇੰਨੀ ਜ਼ਿਆਦਾ ਬਿਜ਼ੀ ਲਾਈਫ ਦੇ ਅੰਦਰ ਨਾ, ਐਂਡ ਇੰਨੀ ਤੇਜ਼ ਤਰਾਰ ਲਾਈਫ ਦੇ ਅੰਦਰ, ਇੰਨੀ ਹੈਕਟਿਕ ਲਾਈਫ ਦੇ ਅੰਦਰ ਨਾ, ਥੋੜ੍ਹੇ ਨਾ ਈਜ਼ੀ ਜਿਹੇ, ਠੰਡੇ ਜਿਹੇ, ਉਹ ਫਰਵਰੀ ਦੀ, ਜਨਵਰੀ ਦੀ, ਇੰਡੀਆ ਦੀ ਦੁਪਹਿਰ ਜਿਹੇ ਗਾਣੇ ਨਾ ਬਹੁਤ ਜ਼ਰੂਰੀ ਹੁੰਦੇ ਆ, ਤੇ ਮੈਂ ਸੋਚ ਰਿਹਾ ਕਿ ਇੱਦਾਂ ਦਾ ਗਾਣਾ ਸੁਣਾ ਰਹੀ ਆਪਣੇ ਸੁਣਨ ਵਾਲਿਆਂ ਨੂੰ, ਤੇ ਫਿਰ ਬਾਅਦ ਚੋਂ ਦੁਬਾਰਾ ਆਪਾਂ ਗੱਲ ਨਾ ਕਰੀਏ,
1: ਬਿਲਕੁਲ ਬਿਲਕੁਲ ਸੁਣਾ ਦੋ,
0: ਸਹੀ ਹੋ ਗਿਆ ਕਿ ਨਹੀਂ ਹੋ ਗਿਆ ਯਾਰ, ਮੈਨੂੰ ਪੋਸਟਰ ਬਹੁਤ ਪਸੰਦ ਹੈ ਇਸ ਗਾਣੇ ਦਾ।
1: ਅੱਛਾ ਜੀ,
0: ਹਾਂ
1: ਕਿਹੜੇ ਗਾਣੇ ਦਾ?
0: ਗਾਣਾ ਜੀ ਹਸਤਿੰਦਰ ਕਹਿ ਰਿਹਾ ਕਿ ਉਹਦੇ ਕੋਲ ਹੈ ਪੀ ਆਰ ਪਿੰਡਾਂ ਦੀ ਬਈ,

0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Cline 7 ਪ੍ਰੀਮੀਅਮ ਸਿਰਫ $54,990, BYD Cline 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ। ਹਾਂਜੀ, BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
3: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ। ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
11: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ।

0: ਜਦ ਮਰਜ਼ੀ
1: ਪੰਜਾਬ ਕੁੜੇ
0: ਜਦ ਮਰਜ਼ੀ ਵੇਖ ਲਿਆ ਕੇ
2: ਹੱਸਦੇ ਹੀ ਰਹਿੰਦੇ ਆ।
1: ਗਾਓ ਯਾਰ, ਸੁਣਾਓ ਇੱਕ ਤਾਂ ਸੁਣਾਓ
2: ਯਾਰ, ਮੈਨੂੰ ਲਿਰਿਕਸ
1: ਏਦਾਂ ਨਾ ਕਰਿਆ ਕਰ ਮੇਰਾ ਵੀਰ। ਬਲਕੀਰਤ ਦੀ ਆਵਾਜ਼ ਚ
2: ਬਹੁਤ ਜਾਦੂ ਹੈ ਬਈ।
1: ਤੁਸੀਂ ਕਦੀ ਸੁਣਿਆ ਕਿ ਨਹੀਂ ਸੁਣਿਆ? ਕਦੀ ਇਹ ਵੀ ਸਾਨੂੰ ਫੀਡਬੈਕ ਭੇਜੋ ਬਈ। ਮੈਨੂੰ ਤਾਂ ਬਹੁਤ ਯਾਰ ਸਿੰਗਿੰਗ ਬੜੀ ਘੈਂਟ
2: ਕੈਸ਼ ਨਾ ਕੱਢਣਾ ਪੈ ਜੀ। ਅੱਗੇ ਬਹੁਤ ਹੈਕਟਿਕ
1: ਚੱਲਣਾ, ਬਹੁਤ ਹੈਕਟਿਕ ਚੱਲਣਾ ਹੁਣ
2: ਤੋਂ। ਜੇ ਮੈਨੂੰ ਕੈਸ਼ ਕੱਢਣੀ ਪੈ ਗਈ ਤੇ ਫਿਰ
1: ਨਹੀਂ ਯਾਰ, ਮੁਸ਼ਕਿਲ ਹੋ ਜਾਣਾ।
2: ਉਹ ਫਿਰ ਮੇਰਾ ਸਾਰਾ ਧਿਆਨ ਕੈਸ਼ ਵੱਲ ਨੂੰ ਚੱਲ
1: ਜਾਏ। ਨਹੀਂ ਨਹੀਂ ਠੀਕ ਹੈ,
2: ਕੈਸ਼ ਤੇ ਆਪਣਾ ਬੈਸਟ ਦੇਣਾ ਪੈਣਾ।
1: ਨਹੀਂ ਨਾਲੇ ਜੇ ਤੁਸੀਂ ਗਾਣਾ ਸ਼ੁਰੂ ਕਰ ਦੋ, ਬਾਕੀ ਛੋਟੇ ਮੋਟੇ ਆਰਟਿਸਟ ਆਉਂਦੇ ਨੇ ਉਹਨਾਂ ਦਾ ਕੀ ਬਣਾਉਂਦੇ
2: ਹੋ? ਉਹੀ ਨਾ ਸਮਝਿਆ ਕਰੋ ਗੱਲ।
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਠੀਕ ਹੈ, ਰੋਡ
2: ਲੇਬਰ ਨੂੰ ਆਪਾਂ ਕਦੀ
1: ਬਖਸ਼ ਦਿਓ, ਤੁਸੀਂ ਰੋਡ ਲੇਬਰ ਨੂੰ
2: ਬਖਸ਼ਦੀ ਹੈ,
1: ਬਖਸ਼ ਦਿਓ, ਬਖਸ਼ ਦਿਓ।
2: ਚਲੋ ਠੀਕ,
1: ਮੈਲਬਰਨ ਕਨਵੈਨਸ਼ਨ ਨੂੰ ਵੀ ਬਖਸ਼ ਦਿਓ।
2: ਤੁਸੀਂ ਕਿਹਾ ਤੇ ਬਖਸ਼ਤਾ,
1: ਹਾਂ
2: ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ।
1: ਹਾਂ ਪਤਾ ਹੀ ਆ ਫਿਰ, ਫਿਰ ਤਾਂ ਪਤਾ ਹੀ ਆ,
2: ਪਤਾ ਹੀ ਆ, ਤੁਹਾਨੂੰ ਪਤਾ ਹੀ ਫਿਰ। ਬਿਜ਼ੀ ਬਹੁਤ ਆ,
1: ਬਿਜ਼ੀ ਤਾਂ ਬਹੁਤ ਆ ਵੀਰ ਜੀ, ਅਸੀਂ ਬਿਜ਼ੀ ਤਾਂ ਬਹੁਤ। ਹੋਰ ਸੁਣਾਓ?
2: ਹੋਰ ਵਧੀਆ ਕ੍ਰਿਸ਼ਨਾ ਜੀ, ਵੇਖੋ ਕਹਿੰਦੇ ਨੇ ਜੀ ਮਲਟੀ ਟਾਸਕਰ ਬਣ ਜਾਓ।
1: ਹਾਂ,
2: ਅਤੇ ਜੇ ਮਲਟੀ ਟਾਸਕਰ ਬਣ ਜਾਓਗੇ ਤਾਂ ਤੁਹਾਡੀ ਹੋਰ ਪ੍ਰੋਡਕਟੀਵਿਟੀ ਵੱਧ ਜੂਗੀ। ਉਹ ਬੰਦਾ ਉਹ ਵੀ ਕਰ ਲੈਂਦਾ ਜੀ, ਉਹ ਵੀ ਕਰ ਲੈਂਦਾ ਜੀ, ਆਹ ਵੀ ਕਰ ਲੈਂਦਾ। ਪਰ ਜੇ ਤੁਸੀਂ ਸੋਚੋ, ਬਹਿ ਕੇ ਵੇਖੋ ਤਾਂ ਕਹਿੰਦੇ ਨੇ ਜੀ ਮਲਟੀ ਟਾਸਕਿੰਗ ਕਰਨ ਦੇ ਨਾਲ ਵੀ ਚੀਜ਼ਾਂ ਹੈਕਟਿਕ ਹੋਰ ਹੋ ਜਾਂਦੀਆਂ ਨੇ। ਕਿੱਦਾਂ ਹੋ ਜਾਂਦੀਆਂ ਨੇ? ਕਿਉਂਕਿ ਜੇ ਤੁਸੀਂ ਇੱਕੋ ਟਾਈਮ ਦੇ ਉੱਤੇ ਚਾਰ ਕੰਮ ਕਰ ਰਹੇ ਹੋ ਤੇ ਉਹ ਚੌਵਾਂ ਨੂੰ ਤੁਸੀਂ ਮੈਨੇਜ ਕਰਨਾ।
1: ਹਾਂ ਦੇਖੋ, ਉਹ ਤਾਂ ਹੈ ਨਾ, ਹਰ ਸਿੱਕੇ ਦੇ ਦੋ ਪਹਿਲੂ ਹੁੰਦੇ।
2: ਹਾਂ, ਤੇ ਇਸ ਕਰਕੇ ਇਟਸ ਨੋਟ ਆਲਵੇਸ ਗੁੱਡ ਕਿ ਤੁਸੀਂ ਜੇ ਮਲਟੀ ਟਾਸਕ ਕਰੋ ਤੇ ਬਹੁਤ ਵਧੀਆ, ਉਹ ਵੀ ਕਿਤੇ ਨਾ ਕਿਤੇ ਤੁਹਾਡੀ ਲਾਈਫ ਨੂੰ, ਜ਼ਿੰਦਗੀ ਨੂੰ ਥੋੜ੍ਹਾ ਹੈਕਟਿਕ ਬਣਾ ਸਕਦਾ।
1: ਹਾਂ ਮਤਲਬ ਉਹੀ ਹੈ ਨਾ ਕਿ ਉਹ ਕੁਛ ਨਾ ਕੁਛ, ਉਹ ਕੁਛ ਪਾਣੇ ਕੇ ਲਈ ਕੁਛ ਖੋਣਾ ਪੜਤਾ ਹੈ ਵਾਲੀ ਗੱਲ ਕਿ 24 ਘੰਟੇ ਹੀ ਨੇ ਦਿਨ ਦੇ। ਬਹੁਤ ਹੀ ਜ਼ਿਆਦਾ ਹਾਈਪਰ ਐਕਟਿਵ ਆਦਮੀ ਹੋ ਜੇ ਤੁਸੀਂ, ਔਰਤ ਹੋ, ਆਦਮੀ ਹੋ, ਹੈ ਨਾ, ਵਟਐਵਰ, ਹੈ ਨਾ, ਜੇ ਤੁਸੀਂ ਹੈਗੇ ਹੋ ਤਾਂ 6 ਘੰਟੇ ਦੀ ਨੀਂਦ ਤਾਂ ਲਉਂਗੇ ਨਾ ਦਿਨ ਦੇ ਅੰਦਰ, ਐਟਲੀਸਟ ਐਟਲੀਸਟ, ਹੈ ਨਾ। ਵੈਸੇ ਤਾਂ ਕਿਹਾ ਜਾਂਦਾ ਕਿ 7 ਤੋਂ 8 ਘੰਟੇ ਦੀ ਹੋਣੀ ਚਾਹੀਦੀ ਹੈ।
2: ਇੱਕ ਨਾ 18 ਘੰਟੇ ਦੇ ਅੰਦਰ
1: ਕ੍ਰਿਸ਼ਨਾ ਜੀ,
2: ਪਹਿਲਾਂ ਇਹਨਾਂ ਨੇ ਜਦੋਂ ਆਸਟ੍ਰੇਲੀਆ ਦਾ ਸ਼ੁਰੂ ਹੋਇਆ ਸੀ ਨਾ, ਵਰਕ ਵਾਲਿਆਂ ਨੇ ਜਿਹੜਾ ਪੈਸੇ ਮੰਗਣੇ ਸ਼ੁਰੂ ਕੀਤੇ ਸੀਗੇ, ਵਧਾਉਣ ਦੀ ਮੰਗ ਕੀਤੀ
1: ਫਿਰ ਕਮਿਸ਼ਨ ਵਾਲਿਆਂ ਨੇ।
2: ਹਾਂ, ਕਮਿਸ਼ਨ, ਮਤਲਬ ਬਹੁਤ ਪੁਰਾਣੀ ਗੱਲ,
1: ਫਿਰ ਵਰਕ
2: ਭੁੱਲ ਗਿਆ। ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਟ੍ਰਿਪਲੇਟ ਰੂਲ, ਜਾਂ ਤੁਸੀਂ ਵੀ ਸੁਣਿਆ ਹੋਊਗਾ, ਉਦੋਂ ਬਣਿਆ ਸੀਗਾ ਕਿ ਸ਼ਾਇਦ ਹਾਲੇ ਤੱਕ ਚੱਲਦਾ ਹੋਵੇ, ਪਤਾ ਨਹੀਂ ਹੁਣ ਕਦੀ, ਆਈ ਡੋਂਟ ਨੋ ਹੁਣ ਕੀ ਆ, ਪਰ ਮੈਂ ਕਿਤੇ ਪੜ੍ਹਿਆ ਸੀ ਕਿ ਪਹਿਲਾਂ ਚੱਲਦਾ ਸੀਗਾ ਕਿ ਉਹਨਾਂ ਨੇ ਇੱਕ ਰੂਲ ਬਣਾਇਆ ਸੀਗਾ ਟ੍ਰਿਪਲੇਟ ਰੂਲ, ਮਤਲਬ ਸਾਰਿਆਂ ਨੇ ਰਲ ਕੇ, ਜਿੱਦਾਂ ਮੰਨ ਲਓ ਜਿੰਨੇ ਵੀ ਕੰਮ ਸੀ, ਜਿੰਨੇ ਵੀ ਲੇਬਰ ਸੀ, ਉਹ ਸਾਰੀ ਲੇਬਰ ਰਲ ਗਈ ਤੇ ਉਹਨਾਂ ਨੇ ਰੂਲ ਬਣਾਤਾ ਵੀ 8 ਘੰਟੇ ਕੰਮ ਕਰਾਂਗੇ ਦਿਹਾੜੀ ਦਾ।
1: ਅੱਛਾ,
2: ਕਿਉਂਕਿ ਪਹਿਲਾਂ ਹੁੰਦਾ ਸੀ ਇੱਦਾਂ ਵੀ ਲੱਗੇ ਰਹਿਣਾ, ਲੱਗੇ ਰਹਿਣਾ, ਸ਼ਾਮ ਨੂੰ ਲੱਗੇ ਰਹਿਣਾ, ਮਤਲਬ ਕੋਈ ਟਾਈਮਿੰਗ ਨਹੀਂ ਸੈੱਟ ਕਿਸੇ ਦੀ। ਫਿਰ ਜਦੋਂ ਇਹ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਸਾਹਮਣੇ ਆਈਆਂ ਤੇ ਫਿਰ ਉਦੋਂ ਹੀ ਇਹ ਚੀਜ਼ਾਂ ਬਣ ਗਈਆਂ ਕਿ 8 ਘੰਟੇ ਤੁਸੀਂ ਕੰਮ ਕਰਨਾ,
1: ਓਕੇ,
2: 8 ਘੰਟੇ ਤੁਸੀਂ ਸੌਣਾ, ਨੀਂਦ ਲੈਣੀ ਆ, ਤੇ 8 ਘੰਟੇ ਤੁਸੀਂ ਆਪਣਾ ਨੋਰਮਲ ਯੈਸ, ਮਤਲਬ ਆਪਣੀਆਂ ਚੀਜ਼ਾਂ ਕਰੋ, ਜੋ ਤੁਹਾਨੂੰ ਵਧੀਆ ਲੱਗਦਾ ਉਹ ਕਰੋ, ਆਉਣਾ ਜਾਣਾ ਜਾਓ, ਖਾਣਾ ਪੀਣਾ ਖਾਓ, ਉਹ ਚੀਜ਼ਾਂ 8 ਘੰਟੇ ਤੁਸੀਂ ਆਪਣੇ ਲਈ ਰੱਖੋ ਬੇਸਿਕਲੀ ਦਿਨ ਦੇ ਵਿੱਚ, ਵੀ ਤੁਸੀਂ ਕੁਛ ਨਹੀਂ ਕਰਨਾ, ਡੂ ਵਟ ਐਵਰ ਯੂ ਵਾਂਟ ਫੋਰ ਰਿਲੈਕਸਿੰਗ ਐਂਡ ਸਮਥਿੰਗ, ਹੈ ਨਾ, ਮਤਲਬ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਕਿਤੇ ਖੇਡਣ ਜਾਣਾ ਵਾ, ਕਿਤੇ ਘੁੰਮਣ ਜਾਣਾ ਵਾ,
1: ਆਰਾਮ ਨਾਲ ਬੈਠ ਕੇ ਘਰੇ ਬੈਠ ਕੇ ਫਿਲਮ ਹੀ ਵੇਖਣੀ।
2: ਹਾਂ ਹਾਂ, ਆਪਣੇ ਹਿਸਾਬ ਨਾਲ ਤੁਸੀਂ ਲਾਉਣੇ 8 ਘੰਟੇ ਜਿੱਦਾਂ ਮਰਜ਼ੀ ਲਾਓ, ਜਦੋਂ ਤੁਹਾਨੂੰ ਵਧੀਆ ਲੱਗਦੇ। ਤੋ ਇੱਦਾਂ ਕਰ ਕਰਕੇ ਤੁਸੀਂ ਮਤਲਬ ਆਪਣੇ ਜਿਹੜੇ ਦਿਨ ਦੇ 24 ਘੰਟੇ ਸੀਗੇ ਉਹਨਾਂ ਨੂੰ ਇੱਦਾਂ ਡਿਵਾਈਡ ਕਰ ਦੇਣਾ, ਤੇ ਉਹ ਫਿਰ ਮਤਲਬ ਉਦੋਂ ਦਾ ਉਹ ਗੁੱਡ ਕੀਤਾ ਸੀਗਾ ਤੇ ਉਹਨਾਂ ਨੇ ਉਹ ਮੰਨਿਆ ਸਾਰਿਆਂ ਨੇ ਤੇ ਉਹ ਚੱਲ ਆਇਆ। ਉਹ ਮੈਨੇਜਮੈਂਟ ਜਿਹੜੀ ਆ, ਮਤਲਬ ਇੱਕ ਗੁੱਡ ਮੂਵ ਸੀਗਾ ਉਦੋਂ, ਪਰ ਹੁਣ ਮੈਨੂੰ ਐਂ ਲੱਗਦਾ ਕਿ ਸ਼ਾਇਦ ਆਪਾਂ ਇਸ ਟਾਈਮ ਦੇ ਉੱਤੇ ਆ ਗਏ ਹਾਂ ਕਿ ਆਪਾਂ ਨੂੰ ਵੀ ਜਾਂ ਤਾਂ ਉਹੀ ਫੋਲੋ ਕਰਨਾ ਪਊਗਾ ਦੁਬਾਰਾ ਫਿਰ, ਤੇ ਜਾਂ ਫਿਰ ਕੋਈ ਥੋੜ੍ਹਾ ਜਿਹਾ ਇਸ ਸਮੇਂ ਦੇ ਹਿਸਾਬ ਨਾਲ ਕੁਛ ਬਣਾਉਣਾ ਪਊਗਾ ਵੀ ਜਿਹਨੂੰ ਸਾਰੇ ਫੋਲੋ ਕਰਨ ਤੇ ਸਾਰਿਆਂ ਦੀ ਲਾਈਫ ਥੋੜ੍ਹੀ ਜਿਹੜੀ ਆ ਉਹ ਘਟੇ ਹੈਕਟਿਕਨੈਸ।
1: ਵੈਸੇ ਇਹਦੇ ਅੰਦਰ ਨਾ ਐਂਡ ਇਹ ਬੜੇ, ਹੁਣ ਜਿਸ ਪਾਸੇ ਤੁਸੀਂ ਰੁੱਖ ਕਰਤਾ ਗੱਲ ਦਾ, ਬਹੁਤ ਇੰਟਰਸਟਿੰਗ ਪੁਆਇੰਟਸ ਨੇ ਦੋ ਤਿੰਨ। ਆਦਮਜ਼ਾਤ ਜਦ ਦਾ ਇੰਡਸਟਰੀਅਲ ਰੈਵੋਲੂਸ਼ਨ 'ਚ ਆ ਕੇ ਫਸਿਆ ਕੁਛ 250-300 ਸਾਲ ਪਹਿਲਾਂ, ਹੈ ਨਾ, ਅਤੇ ਫਿਰ ਤਦ ਹੁੰਦਾ ਸੀਗਾ 16 ਘੰਟੇ ਦਾ ਕੰਮ, 16 ਆਵਰ ਅ ਡੇ ਕੰਮ, ਠੀਕ ਹੈ। ਫਿਰ ਬਾਅਦ 'ਚੋਂ ਕਾਰਲ ਮਾਰਕਸ ਜੀ ਉੱਠੇ, ਕਹਿੰਦੇ ਬਸ ਇਹ ਨਹੀਂ ਹੋਣੇ ਦੇਣਗੇ, ਕਮਿਊਨਿਜ਼ਮ ਦੁਨੀਆ 'ਚ ਫੈਲਿਆ, ਹੈ ਨਾ, ਵੀ ਆਲ ਨੋ ਫਿਡੈਲ ਕਾਸਤਰੋ, ਵੀ ਆਲ ਨੋ ਲੈਨਿਨ ਐਂਡ ਆਲ ਦੈਟ। ਖੈਰ, ਇੱਕ ਏਦਾਂ ਦਾ ਸਿਸਟਮ ਹੋ ਗਿਆ ਕਿ ਜੋ ਤੁਸੀਂ ਕਿਹਾ ਜੈਸਾ ਇੱਥੇ ਤੱਕ ਵੀ ਉਹ ਅੱਗ ਪਹੁੰਚੀ ਹੋਣੀ ਹੈ ਹਨਾ ਕਮਿਊਨਿਜ਼ਮ ਦੀ ਕਿ ਜੈ ਕਿਸਾਨ ਜੈ ਜਵਾਨ ਵਾਲਾ ਜਿਹੜਾ ਮਾਹੌਲ ਚੱਲ ਆਇਆ ਹਨਾ ਕਿ ਮਜ਼ਦੂਰੀ ਲੇਬਰ ਲਾਜ਼ ਐਂਡ ਆਲ ਹਨਾ ਉਹ ਇੱਥੇ ਤੱਕ ਵੀ ਪਹੁੰਚਿਆ ਹੋਏਗਾ ਆਪਣੇ ਹਿਸਾਬ ਦਾ ਉਹ 8-8 ਹੋ ਗਿਆ ਕਾਫੀ ਦੁਨੀਆਂ 8-8 ਘੰਟੇ ਦਾ ਵਰਕਿੰਗ ਆਵਰ ਹੋ ਗਿਆ ਸੈੱਟ ਹਨਾ ਸ਼ਿਫਟ ਆਵਰਸ ਹੋ ਗਏ ਉਹ ਹੋ ਗਿਆ 7 ਦਿਨ ਦਾ ਫਿਰ ਹੌਲੀ ਹੌਲੀ ਅਗੇਨ ਇਨਸਾਨ ਥੋੜ੍ਹਾ ਪ੍ਰੋਗਰੈਸ ਕੀਤਾ ਮਸ਼ੀਨਰੀ ਬੈਟਰ ਆ ਗਈ ਹਨਾ ਅਤੇ ਉਹ 7 ਦਿਨ ਦਾ ਹੋ ਗਿਆ ਜੀ 6 ਦਿਨ ਸੰਡੇ ਆਫ ਕਿ ਸੰਡੇ ਚਰਚ ਡੇ ਆ ਕਿਉਂਕਿ ਇਹ ਵਾਲੇ ਮੁਲਕਾਂ ਦੇ ਅੰਦਰ ਕੈਥੋਲਿਕ ਰਿਲੀਜਨ ਦੇ ਜ਼ਿਆਦਾ ਲੋਕ ਸੀਗੇ ਵੈਸਟਰਨ ਵਰਲਡ ਦੇ ਅੰਦਰ ਜਾਂ ਫਿਰ ਇੱਥੇ ਵੀ ਆਪਾਂ ਸਦਰਨ ਹੈਮਿਸਫੇਅਰ 'ਚ ਤਾਂ ਇਕੱਲਾ ਸਿਰਫ ਆਸਟ੍ਰੇਲੀਆ ਨਿਊਜ਼ੀਲੈਂਡ ਹੀ ਵਸਿਆ ਹੋਇਆ ਅਤੇ ਜ਼ਿਆਦਾਤਰ ਕਿਉਂਕਿ ਬ੍ਰਿਟਿਸ਼ਰ ਸੀਗੇ ਇੱਥੇ ਵੀ ਹਨਾ ਇਸ ਤਰ੍ਹਾਂ ਹੋ ਗਿਆ ਫਿਰ ਅਲਟੀਮੇਟਲੀ ਹਜੇ ਵੀ ਇੰਡੀਆ ਦੇ ਅੰਦਰ ਇਹ ਚੀਜ਼ ਇੰਨੀ ਪ੍ਰੋਪਰ ਨਹੀਂ ਹੈ ਕਿਉਂਕਿ ਇੰਡੀਆ ਆਸਟ੍ਰੇਲੀਆ ਡਿਵੈਲਪਿੰਗ ਨੇਸ਼ਨ ਪਰ ਸੈਟਰਡੇ ਸੰਡੇ ਆਫ ਵਧੀਆ ਜਿਹੜੇ ਓਕੇ ਰਿਪੋਰਟ ਵਾਲੇ ਅਦਾਰੇ ਨੇ ਜਿਹੜੇ ਕਾਰਪੋਰੇਟ ਸਟਰਕਚਰ ਨੇ ਆਊਟ ਆਫ ਪੰਜਾਬ ਆਪਾਂ ਕਹਿ ਲਈਏ ਉੱਥੇ ਵੀ ਸੈਟਰਡੇ ਸੰਡੇ ਆਫ ਹੋਣਾ ਸ਼ੁਰੂ ਹੋ ਗਿਆ ਬੈਂਕਿੰਗ ਵੀ ਇਫ ਆਈ ਐਮ ਨੋਟ ਮਿਸਟੇਕਿੰਗ ਬੈਂਕਿੰਗ ਹੋਲੀਡੇਜ਼ ਵੀ ਹੁਣ ਕਾਫੀ ਜ਼ਿਆਦਾ ਬੈਟਰ ਹੋ ਗਈਆਂ ਹੋਈਆਂ ਇਸ ਚੱਕਰ 'ਚ ਹਨਾ ਹੁਣ ਯੂਕੇ ਨੇ ਅਪਣਾਇਆ ਸੀ ਜੀ 4-hour week ਸੋਰੀ 4-day week ਤੇ ਉਹ ਹੁਣ ਸੁਣਨ 'ਚ ਆਇਆ ਸੀ ਕਿ ਅਲਬਨੀਜ਼ੀ ਜੀ ਕਹਿ ਰਹੇ ਨੇ ਕਿ ਅਸੀਂ ਵੀ ਇੱਥੇ ਕੋਸ਼ਿਸ਼ ਕਰਾਂਗੇ ਇਹਨੂੰ ਲੈ ਕੇ ਆਉਣ ਦੀ ਸੋ ਗੱਲਾਂ ਬਾਤਾਂ ਇਹ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਮੰਡੇ ਟੂ ਥਰਸਡੇ
2: ਆਹੀ ਖਬਰ ਪਿੱਛੇ
1: ਹਨਾ ਕਿ ਮੰਡੇ ਟੂ ਥਰਸਡੇ ਹੋ ਜਾਏਗਾ ਹੁਣ ਤੋਂ ਕੰਮ ਕਰਨ ਵਾਲਾ ਇੱਕ ਰੂਲ ਤਾਂ ਪਿੱਛੇ ਜੇ ਪਾਸ ਹੋਇਆ ਹੀ ਆ ਕਿ ਜੇ ਤੁਹਾਡਾ ਵਰਕਰ ਤੁਹਾਡੇ ਲਈ ਜਿਹੜਾ ਵੀ ਤੁਹਾਡਾ ਇੰਪਲੋਈ ਆ ਕੰਮ ਕਰਦਾ 9-5 ਕੰਮ ਕਰਦਾ ਤੁਸੀਂ 5:30 ਵਜੇ ਉਹਨੂੰ ਮੈਸੇਜ ਨਹੀਂ ਕਰ ਸਕਦੇ ਕੰਮ ਤੋਂ ਰਿਲੇਟਡ ਕੋਈ ਵੀ
2: ਪਰ
1: ਕਿ ਜਿੱਦਾਂ ਦੇ ਚਲੋ ਸਟਰਕਚਰ 'ਚ ਅਸੀਂ ਕੰਮ ਕਰਦੇ ਹਾਂ ਉਹਦੇ ਅੰਦਰ ਤਾਂ ਕੋਈ ਰੋਲੇ ਵਾਲੀ ਗੱਲ ਹੀ ਨਹੀਂ
2: ਹੈ
1: ਦੂਸਰਾ ਪੁਆਇੰਟ ਜਿਸ ਚੀਜ਼ ਤੋਂ ਆਪਾਂ ਪਰੇ ਨਹੀਂ ਰਹਿ ਸਕਦੇ ਦੁਨੀਆਂ ਦਾ ਸਭ ਤੋਂ ਵੱਡਾ ਬਬਲ ਸਮਝਦੇ ਹੋ ਪਹਿਲੇ ਆਇਆ ਸੀਗਾ 32 ਸਾਲ ਦੇ ਅੰਦਰ ਗ੍ਰੇਟ ਡਿਪਰੈਸ਼ਨ ਬਹੁਤ ਲੋਕੀ ਉਜੜੇ ਬੁਜੜੇ ਉਸ ਤੋਂ ਬਾਅਦ ਸਭ ਤੋਂ ਤਗੜਾ ਜੇ ਆਪਾਂ ਮੇਨ ਬਬਲ ਕਹੀਏ .com ਬਬਲ ਸੀਗਾ 2000 ਸਾਲ 'ਚ ਜਦੋਂ ਇੰਟਰਨੈਟ ਨਵਾਂ ਨਵਾਂ ਹਿੱਟ ਹੋਇਆ ਸਾਰੀ ਇੰਟਰਨੈਟ ਰਿਲੇਟਡ IT ਰਿਲੇਟਡ ਕੰਪਨੀ ਉੱਪਰ ਲੋਕਾਂ ਨੇ ਓਵਰ ਇਨਵੈਸਟ ਕਰਤਾ ਉਹ ਉਹਨਾਂ ਦੀ ਵੈਲੂਏਸ਼ਨ ਨਹੀਂ ਸੀਗੀ ਮਤਲਬ ਚੀਜ਼ ਸੀਗੀ 2 ਰੁਪਏ ਦੀ ਲੋਕਾਂ ਨੇ 200 ਦੀ ਬਣਾ ਦਿੱਤੀ ਉਹ ਉਸ ਤਰ੍ਹਾਂ ਦੀ ਡਿਲੀਵਰੈਂਸ ਨਹੀਂ ਕਰ ਪਾਈ ਸ਼ੇਅਰ ਮਾਰਕੀਟ ਡਾਊਨ 2008 'ਚ ਰਿਸੈਸ਼ਨ ਆਈ ਅਮੈਰੀਕਾ ਦਾ ਸਭ ਤੋਂ ਪੁਰਾਣਾ ਬੈਂਕ ਬੰਦ ਹੋ ਗਿਆ ਇਫ ਆਈ ਐਮ ਨੋਟ ਮਿਸਟੇਕਨ ਕੀ ਨਾਮ ਸੀ ਮੋਰਗਨ ਸਟੈਨਲੀ ਨਾਮ ਸੀਗਾ ਹੋ ਸਕਦਾ ਮੈਂ ਗਲਤ ਹੋ ਸਕਦਾ ਸੋ ਮੈਂ ਇਸ ਕਰਕੇ ਨਾਮ ਨਹੀਂ ਲਊਂਗਾ ਅਤੇ ਤਕਰੀਬਨ ਕਹਿੰਦੇ ਆ ਕਿ ਤਕਰੀਬਨ ਇਟ ਇਜ਼ ਸੱਚ ਅ ਸੈਡ ਫਿਗਰ ਪਰ ਤਕਰੀਬਨ 4 ਮਿਲੀਅਨ ਲੋਕ ਬੇਘਰ ਹੋਏ ਸੀਗੇ ਕਿਉਂਕਿ ਇੰਨੇ ਬੁਰੇ ਤਰੀਕੇ ਨਾਲ ਟੋਪਲ ਹੋਈ ਸੀਗੀ ਮਾਰਕੀਟ ਇਸ ਵਕਤ ਉਹ ਚੀਜ਼ AI ਨਾਲ ਹੋ ਰਹੀ ਹੈ AI ਇਸ ਵਕਤ $1 trillion ਵੈਲੂਏਸ਼ਨ 'ਤੇ ਜਾ ਚੁੱਕੀ ਹੈ ਹਰ ਕੰਪਨੀ ਜਦਕਿ ਉਸ ਲੈਵਲ ਦੀ ਉਹ ਲੋਕ ਸਬਸਕ੍ਰਿਪਸ਼ਨ ਨਹੀਂ ਵੇਚ ਰਹੇ ਅੱਜ ਕਲੌਡ ਨੂੰ CLAUDE ਵਾਲਾ ਜਿਹੜਾ ਕਲੌਡ ਹੈ ਉਹ ਐਂਥਰੋਪਿਕ ਦਾ ਅਤੇ ChatGPT ਹੈ ਜਿਹੜਾ ਹਨਾ ਜਾਂ ਫਿਰ ਆਪਾਂ ਗੂਗਲ ਦਾ ਮੈਂ LLM ਜਿਹੜਾ ਜਾਂ ਫਿਰ ਗੂਗਲ ਦਾ ਜਿਹੜਾ ਆਹ ਨੋਟਬੁੱਕ ਹੋ ਗਿਆ ਜਾਂ ਜੈਮਿਨਾਈ ਹੋ ਗਿਆ ਉਹਦੀ ਗੱਲ ਨਹੀਂ ਕਰਾਂਗਾ ਗੂਗਲ ਪੈਸੇ ਹੋਰ ਬਹੁਤ ਥਾਵਾਂ ਤੋਂ ਕਮਾਉਂਦਾ ਸੋ ਉਹ ਹਨਾ

0: राम कहानी थोनू इस करके दसी है कि ए आई का युग है, ये कंपनियां इन्ना ज्यादा घाटा खा रही, वर्ल्ड इकोनॉमिक इस वक्त टॉपल करता पे इस चक्कर से। कारण की है कि हर कोई लाइफ के अंदर अज के दौर च इन्होंने मतलब ये बुझ लिया कि हर आदमी जो जिन्हों आप अज के दौर च मिडिल क्लास तो उपर उठता हुआ अपर मिडिल क्लास कह लिए या फिर ऑलरेडी अपर मिडिल क्लास कह लिए जिहड़ा रिच क्लास वालों जा रहा या फिर रिच क्लास नू एंट्री लैवल रिच क्लास नू कह लिए जिहड़ा हाइपर रिच क्लास वालों जाना चाह रहा उधरले पासे जिहड़ा भी आदमी मूव करन दी कोशिश कर रहा वह एक काम नहीं कर रहा वह कल्ली जॉब तक कर ही नहीं रहा। हर जॉब करने वाला आदमी अपना काम भी कोई खोल के बैठा पाया, हर एक काम करने वाला आदमी दो तीन काम खोल के बैठा
1: पाया, स्मॉल
0: बिजनेसेस ने। एंड एआई दा पॉइंट ऑफ आन दा इत्थे यही है कि बिजनेसेस यूज करन वध तो वध एआई ताकि इन्हां दा जिहड़ा हैक्टिक लाइफस्टाइल है कि बहुत ज्यादा मैनूं दा समां नहीं लगदा उहदे ते प्रॉपरली निर्भर कर देन अपना काम, है ना। क्योंकि हुन उस लेवल दा नहीं रहा, आपां पहले भी मैं एक दो बारी डिस्कस किया कि हुन एआई दे एआई थोड़े लिए गूगल सर्च नहीं रहा, हुन करना करी जाओ पर हुन उस तो भी बेटर हो गया। हुन जिन्नी तुसी सारे एआई वर्त चुके हो जे तुसी उन्नू को ना एदे विच्चों तो एक एजेंट क्रिएट कर दे जिहड़ा 24 घंटे लेट सपोज मेरी ईमेल्स रीड करे तो उहदे रिप्लाई कर दिया करे, यू कैन डू इट, 24 घंटे ऑन रहेगा। काफी बिजनेसेस कर रहे ने आज, तुसी काफी सारी गड्डियां दी सर्विस वालियां जिहड़ियां हैगियां दुकानां तुसी फोन करो उत्थे उहनां दा एआई सिस्टम फोन चकदा। काफी जीपी क्लिनिक से वाला हो गया, रिसेप्शनिस्ट नूं फिलहाल रिसेप्शनिस्ट जो है इन्हां थावां ते काम करन वाले ਉਹਨਾਂ ਨੂੰ ਫਿਲਹਾਲ ਹਾਂ ਫਿਲਹਾਲ ਉਹਨਾਂ ਨੂੰ ਇਹ ਕਿਹਾ ਗਿਆ ਤੁਹਾਡੀ ਲਾਈਫ ਈਜ਼ੀ ਕਰ ਰਿਹਾ ਪਰ ਬੇਸਿਕਲੀ ਉਹਦੇ ਤੋਂ ਲਰਨਿੰਗ ਹੀ ਕਰਵਾ ਰਹੇ ਆ। ਉਹ ਆਪਣੀ ਆਪ ਹੀ ਬਾਂਹ ਵੱਟਦਾ ਪਿਆ ਬੇਸਿਕਲੀ, ਪਰ ਹੌਲੀ ਹੌਲੀ ਹਲਾਲ ਕਰਦਾ ਪਿਆ, ਉਹ ਝਟਕਾਇਆ ਨਹੀਂ ਜਾ ਰਿਹਾ, ਬਸ ਇਹ ਆ। ਐਂਡ ਇਹ ਸਾਰਾ ਤਾਮਾ ਜਾਮਾ ਇਸ ਕਰਕੇ ਆ ਕਿਉਂਕਿ ਵੀ ਆਰ ਵੈਰੀ ਮੱਚ ਲਿਵਿੰਗ ਇਨ ਹਾਈਪਰ ਐਕਟਿਵ ਵਰਲਡ ਜਿੱਥੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਕਟਿਕ ਮਹਿਸੂਸ ਕਰਾਉਣ ਲਈ ਜਿੰਨੀ ਸਾਡੀ ਸ਼ਮਤਾ ਅਤੇ ਜਿੰਨੀ ਸਾਡੀ ਲੋੜ ਹੈ ਉਸ ਤੋਂ ਵੱਧ ਕੰਮ ਕਰਦੇ ਪਏ ਹਾਂ, ਪੁਆਇੰਟ ਨੰਬਰ ਇੱਕ। ਪੁਆਇੰਟ ਨੰਬਰ ਦੋ, ਜਦੋਂ ਅਸੀਂ ਕੰਮ ਨਹੀਂ ਕਰ ਰਹੇ ਹਾਂ ਅਸੀਂ ਇੰਨੇ ਜ਼ਿਆਦਾ ਐਂਕਸ਼ੀਅਸ, ਇੰਨੇ ਜ਼ਿਆਦਾ ਪੈਰਾਨੋਇਡ ਕ੍ਰੀਚਰ ਬਣ ਚੁੱਕੇ ਹਾਂ ਕਿ ਸਾਨੂੰ ਫਿਰ ਵੀ ਕੁਛ ਨਾ ਕੁਛ ਕਰਨ ਨੂੰ ਚਾਹੀਦਾ, ਹੈ ਨਾ। ਅਸੀਂ ਸੋਸ਼ਲ ਮੀਡੀਆ 'ਤੇ, ਅਸੀਂ ਵੱਖਰੀ ਵੱਖਰੀ ਇੱਦਾਂ ਦੀ ਹੋਬੀਜ਼ 'ਤੇ ਜਿਹੜੀਆਂ ਸਾਡੀ ਕਦੀ ਸਾਹਮਣੇ ਵੀ ਨਹੀਂ ਆਈਆਂ, ਜਿਨ੍ਹਾਂ 'ਚ ਸਾਨੂੰ ਕੁਛ ਬਹੁਤੀ ਰੁਚੀ ਨਹੀਂ, ਸਾਨੂੰ ਕੁਛ ਲੈਣਾ ਦੇਣਾ ਨਹੀਂ, ਉਹਨਾਂ 'ਚ ਇਨਵੈਸਟ ਕਰਦੇ ਪਏ ਹਾਂ। ਅਸੀਂ ਹੋਰ ਜ਼ਿਆਦਾ ਵੈਨਿਟੀ ਤੋਂ ਭਰੀਆਂ ਹੋਈਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਪਏ ਹਾਂ ਜਿਹੜੀ, ਹੈ ਨਾ, ਓਬਵੀਅਸਲੀ ਸਾਡੀ ਜੇਬ ਤੋਂ ਪਰੇ ਨੇ,
1: ਇੱਦਾਂ ਹੀ ਹੈ ਜੀ।
0: ਐਂਡ ਅਸੀਂ ਰੁਕ ਨਹੀਂ ਪਾ ਰਹੇ। ਮੈਂ ਉਸ ਦਿਨ ਬਹੁਤ ਇੰਟਰਸਟਿੰਗ ਇੱਕ ਦੋ ਵੀਡੀਓਜ਼ ਦੇਖੀਆਂ, ਉਹਦੇ ਅੰਦਰ ਉਹ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦਾ ਹਾਓ ਗੋਰੇ ਦੀ ਵੀਡੀਓ ਸੀਗੀ ਐਂਡ ਵੈਰੀ ਗੁੱਡ ਚੈਨਲ ਸੀਗਾ ਉਹ ਬੰਦੇ ਦਾ, ਸਾਰਾ ਐਨੀਮੇਟਿਡ। ਉਹਨੇ ਸਾਰਾ ਮੈਥ ਸਮਝਾਇਆ ਕਿ ਇਟ ਇਜ਼ ਬੇਸਿਕਲੀ ਜੇ ਤੁਸੀਂ ਅੱਜ ਤੋਂ 22 ਸਾਲ ਪਹਿਲੇ ਚਲ ਜਾਓ ਐਂਡ ਇਕੋਨਮੀ ਐਜ਼ ਇਨ ਮੈਥ, ਮੈਥ ਐਜ਼ ਇਨ 2+2=4, ਜਦ ਦਾ ਇਹ ਬਣਿਆ ਇੱਦਾਂ ਹੀ ਹੈ ਨਾ, ਇਹ ਚੇਂਜ ਤਾਂ ਨਹੀਂ ਹੋਇਆ ਨਾ,
1: ਨਹੀਂ ਹੋਇਆ
0: ਕਿ ਇਕਨੋਮਿਕਲੀ 80,000 ਬਿਫੋਰ ਟੈਕਸ ਜੋ ਇਨਕਮ ਹੈ, ਐਵਰੇਜ ਹਾਊਸ ਹੋਲਡ ਇਨਕਮ ਆਫ ਅ ਸਿੰਗਲ ਪਰਸਨ ਇਨ ਆਸਟ੍ਰੇਲੀਆ, ਉਹਦੀ ਇਨਕਮ ਦਾ ਆਦਮੀ ਇੱਕ ਯੂਟ ਜੋ 70-80,000 ਦਾ ਕਿਸੇ ਵੀ ਮੈਥ ਰਿਕਾਰਡਿੰਗਲੀ ਨਹੀਂ ਕਰ ਸਕਦਾ ਅਫੋਰਡ।
1: ਸਹੀ ਗੱਲ,
0: ਪਰ ਇੰਨੇ ਸਾਰੇ ਯੂਟ ਇੰਨੇ ਮਹਿੰਗੀਆਂ ਗੱਡੀਆਂ ਕਿਉਂ ਆ, ਕਿਉਂਕਿ ਉਹਨੇ ਪੂਰਾ ਮੈਥ ਸਮਝਾਇਆ ਕਿ ਤੁਸੀਂ ਹੁਣ 3 ਸਾਲ ਨੇ, ਤੁਸੀਂ 5 ਸਾਲ ਨੇ, ਹੁਣ 7 ਸਾਲ 'ਤੇ ਚਲੇ ਗਏ ਹੋ ਲੋਨਸ ਲੈਣ ਦੇ, ਹੈ ਨਾ। ਇੰਟਰਸਟ ਫਰਕ ਨਹੀਂ ਪੈਂਦਾ, ਇੰਟਰਸਟ ਕੀ ਆ, ਜਿਹੜਾ ਬੰਦਾ 7 ਸਾਲ ਦੇ ਲੋਨ ਦੇ ਉੱਪਰ ਕਾਰ ਕਰਾਉਂਦਾ ਉਹ ਬੇਸਿਕਲੀ ਇੱਕ ਯੂਟ ਐਕਸਟਰਾ ਦੇ ਜਾਂਦਾ ਉਹਨਾਂ ਨੂੰ, ਕੋਈ ਚੱਕਰ ਨਹੀਂ, ਹੈ ਨਾ, ਜੋ ਹੈ ਸੋ ਹੈ, ਹੈ ਨਾ। ਇੱਕ ਐਜ਼ ਪੰਜਾਬੀ ਸਾਨੂੰ ਤਾਂ ਹੈ ਵੀ ਇੱਦਾਂ ਹੀ ਹੈ ਨਾ ਕਿ ਮਤਲਬ ਜੀਓ ਤਾਂ ਇੱਕੋ ਵਾਰੀ ਦੇਖੀ ਜਾਊਗੀ,
1: ਕਿਉਂਕਿ ਸਾਨੂੰ ਇਹ ਹੈ ਕਿ ਅਗਲੇ 5 ਸਾਲ ਕੀ ਪਤਾ ਕੀ ਹੋਣਾ ਕੀ ਨਹੀਂ ਹੋਣਾ, ਵੀ ਕਿੱਧਰ ਨੂੰ ਗੇਮ ਜਾਣੀ ਕੀ ਨਹੀਂ ਹੋਣਾ। ਇਸ ਤੋਂ ਚੰਗਾ ਕਿ ਜੋ ਤੁਹਾਨੂੰ ਅੱਜ ਚਾਹੀਦਾ ਉਹ ਲੈ ਕੇ ਤੁਸੀਂ ਯੂਜ਼ ਕਰੋ
0: ਵਿਹਲੇ ਹੋ,
1: ਪਰ ਮਤਲਬ ਕਿਤੇ ਨਾ ਕਿਤੇ ਯਾਰ ਠੀਕ ਵੀ ਹੈ, ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਲੈ ਹੀ ਨਹੀਂ ਸਕਦੇ, ਤੁਹਾਨੂੰ ਪਤਾ ਹੀ ਆ ਵੀ ਇਸ ਸਾਨੂੰ ਲੈ ਹੀ ਨਹੀਂ ਜਾਣਾ, ਫਿਰ ਉਸ
0: ਮੈਂ ਤਾਂ ਇਹੀ ਕਹਿ ਰਿਹਾ ਕਿ ਹੁਣ ਗੱਲ ਇਹ ਨਹੀਂ ਰਹੀ ਸਹੀ ਕੀ ਹੈ ਗਲਤ ਕੀ ਹੈ, ਕਿਉਂਕਿ ਉਸ ਤੋਂ ਪਾਰ ਹੈ।
1: ਹਾਂ, ਅੱਗੇ
0: ਹੁਣ ਤੇ ਸੋਸਾਇਟੀ ਦਾ ਨੋਰਮ ਹੋ ਗਿਆ ਨਾ ਇਹ ਇੱਕ,
1: ਮੈਂ ਕਹਿੰਦਾ ਤੁਸੀਂ, ਮੈਂ ਇੱਕ ਚੀਜ਼ ਸੋਚ ਕੇ ਹੈਰਾਨ ਹੋ ਗਿਆ, ਅਤੇ ਮਤਲਬ ਪਤਾ ਸੀਗਾ ਕਿ ਚਲੋ ਇੰਟਰਸਟ ਦੇਣਾ ਹੁੰਦਾ ਵਾ ਲੋਨ 'ਤੇ ਓਬਵੀਅਸਲੀ, ਪਰ ਮੈਨੂੰ ਐਗਜੈਕਟਲੀ ਇੰਨਾ ਨਹੀਂ ਸੀ ਪਤਾ ਵੀ ਇੰਨਾ ਜ਼ਿਆਦਾ ਦੇਣਾ ਪਊਗਾ, ਪਰ ਉਹ ਕਿੰਨਾ ਸੀਗਾ ਕਿ ਜੇ ਤੁਸੀਂ 7 ਲੱਖ ਲਾ ਕੇ ਬੰਨੇ ਲੋਨ ਲੈਂਦੇ ਹੋ ਅਤੇ ਤੁਹਾਨੂੰ ਉਹਦਾ 30 ਸਾਲਾਂ ਦੇ ਵਿੱਚ ਇਹ 10 ਸਮ

0: ਨਹੀਂ ਕਿਹਨਾ ਸੀਗਾ ਮੈਂ ਤੇ ਵੇਖ ਲੋ ਏਡਾ ਵੱਡਾ ਫਿਗਰ ਸੀਗਾ ਕਿ ਮੈਨੂੰ ਭੁੱਲ ਵੀ ਗਿਆ
1: 7 ਲੱਖ
0: ਟੋਟਲ 30 ਸਾਲਾਂ ਚ ਆਪਾਂ ਪੇ ਆਫ ਕਿੰਨਾ ਕਰਨਾ ਜੇ ਮੰਨ ਲਓ ਅੱਜ 7 ਲੱਖ ਲੈ ਲਿਆ ਤੇ ਆਈ ਥਿੰਕ 16 ਲੱਖ
1: ਹਾਂ ਡਬਲ ਹੈ ਬੇਸਿਕ ਹੈ ਡਬਲ
0: ਹੈ ਇਹ 10 ਸਮ ਨਹੀਂ ਕਿਹਨਾ ਸੀਗਾ ਮੈਂ ਤੇ ਵੇਖ ਲੋ ਏਡਾ ਵੱਡਾ ਫਿਗਰ ਸੀਗਾ ਕਿ ਮੈਨੂੰ ਭੁੱਲ ਵੀ ਗਿਆ
1: 7 ਲੱਖ 4,000
0: ਟੋਟਲ 30 ਸਾਲਾਂ ਚ ਆਪਾਂ ਪੇ ਆਫ ਕਿੰਨਾ ਕਰਨਾ ਜੇ ਮੰਨ ਲਓ ਅੱਜ 7 ਲੱਖ ਲੈ ਲਿਆ ਤੇ ਆਈ ਥਿੰਕ 16 ਲੱਖ
1: ਹਾਂ ਡਬਲ ਹੈ ਬੇਸਿਕ ਹੈ ਡਬਲ ਹੈ
0: ਡਬਲ ਤੇ ਯਾਰ 14 ਹੁੰਦਾ ਵਾ
1: ਡਬਲ ਤੇ ਵਾਧੀ ਹੋ ਗਿਆ
2: ਡਬਲ ਤੇ 14
0: ਭਰਾਵਾ 16 ਮਤਲਬ 16.5 ਲੱਖ ਲਾਓ ਤੇ 16.5 ਲੱਖ ਤੁਸੀਂ ਦੇਣਾ ਵਾ ਤੁਸੀਂ ਚੀਜ਼ ਕਿੰਨੇ ਦੀ ਲੈਣੀ 7 ਲੱਖ ਦੀ ਤੇ ਦੇ ਲਓ
1: ਮੈਂ ਉਹੀ ਕਹਿ ਰਿਹਾ ਐਂਡ ਇਹ ਸਭ ਇਨਫਲੇਟਿਡ ਪ੍ਰਾਈਸਿਸ ਨੇ ਹਨਾ ਇਹ ਕੋਈ ਅਸਲ ਚ ਉਸ ਜ਼ਮੀਨ ਦੇ ਅੰਦਰ ਉਸ ਫੈਸਿਲਿਟੀ ਦੇ ਅੰਦਰ ਜਾਂ ਫਿਰ ਉਹ ਬਣਾਈ ਹੋਈ ਚੀਜ਼ ਦਾ ਉਹ ਰੇਟ ਨਹੀਂ ਆ ਹਨਾ ਪਰ ਉਹ ਸੋਸਾਇਟੀ ਨੇ ਸੈੱਟ ਕਰਤਾ ਇੱਕ ਬੜਾ ਮਸ਼ਹੂਰ ਅਖਾਣ ਹੈ ਨਾ ਹਿੰਦੀ ਦੇ ਅੰਦਰ ਆ ਕਿ ਆਜ ਕਾ ਜੁਰਮ ਹੈ ਕੱਲ ਕਾ ਕਾਨੂੰਨ ਪਰਸੋਂ ਕਾ ਫੈਸ਼ਨ ਸਿੱਧਾ ਹਿਸਾਬ ਹੈ ਜਿਹੜੀ ਚੀਜ਼ਾਂ ਜਮਾੜੀ ਹੈ ਨਾ ਉਹਨੇ ਕੱਲ ਨੂੰ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਆਪਸ ਚ ਕਾਨੂੰਨ ਬਣ ਜਾਣੀ ਤੇ ਉਸ ਤੋਂ ਬਾਅਦ ਉਹ ਫੈਸ਼ਨ ਹੈ ਉਹ ਫੈਸ਼ਨ ਕਿਹੜਾ ਫੈਸ਼ਨ ਉਹ ਫੈਸ਼ਨ ਇਹ ਵਾਲਾ ਕਿ ਬਈ ਇਸ ਤੋਂ ਪਰੇ ਨਹੀਂ ਹੋ ਸਕਦੇ ਸੋ ਅੱਜ ਦੇ ਦੌਰ ਚ ਯੂ ਲਾਈਕ ਇਟ ਔਰ ਯੂ ਡੋਂਟ ਲਾਈਕ ਇਟ ਪਰ ਬਿਜ਼ੀ ਕਹਾਣਾ ਹੈਕਟਿਕ ਲਾਈਫ ਰੱਖਣਾ ਬਹੁਤੇ ਕੰਮ ਆਪਣੇ ਸਿਰ ਤੇ ਚੜਾਏ ਹੋਣੇ ਇਹ ਇਟ ਇਜ਼ ਕੂਲ
0: ਪਰ ਇਹ ਵੀ ਮੈਨੂੰ ਲੱਗਦਾ ਕਿ ਇੱਕ ਨਾ ਹੋਰ ਮਤਲਬ ਇੱਕ ਉਹ ਤੁਸੀਂ ਸਰ ਜਿਹੜਾ ਬੈਂਕ ਦੀ ਗੱਲ ਕਰਦੇ ਹੋ ਕੈਂਟਲੈਂਡ ਆ
1: ਨਹੀਂ ਕੋਈ ਹੋਰ
0: ਇਹ ਨਹੀਂ ਆ
1: ਕੋਈ ਹੋਰ
0: ਬੰਦ ਹੋ ਗਿਆ ਕਹਿੰਦੇ 1920 ਦੇ ਵਿੱਚ ਖੁੱਲਿਆ ਸੀ
1: ਹਾਂ ਇਹ ਬੜੇ ਬੰਦ ਹੋਏ ਸੀਗੇ ਬਹੁਤ ਤਗੜਾ
0: ਇਹਦੇ ਉੱਪਰ ਵੀ ਨਾ ਆਪਾਂ ਕਲੀ
1: ਕਰਾਂਗੇ ਸਾਰੀ ਕਹਾਣੀ ਤੁਹਾਨੂੰ
0: ਪਹਿਲਾਂ ਬੰਦ ਹੋਇਆ ਇਹ ਦੱਸਾਂਗੇ ਤੁਹਾਨੂੰ ਠੀਕ
1: ਸਾਰੀ ਕਹਾਣੀ ਦੱਸਾਂਗੇ ਕਿ ਉਹ ਰਿਸੈਸ਼ਨ ਕਿਸ ਤਰ੍ਹਾਂ ਆਏ ਸੀਗੇ ਜਿੰਨੇ ਯੂਰਪ ਵੀ ਸਾਰਾ ਉਜਾੜਤਾ ਸੀ 8 ਦੇ ਅੰਦਰ ਅਮਰੀਕਾ ਵੀ ਉਜਾੜਤਾ ਸੀ ਤੇ ਮੁੜ ਕੇ ਹੋਇਆ ਕੀ ਤੇ ਉਹਦੇ ਵਿੱਚੋਂ 2 ਬੰਦੇ ਬਿਲੀਅਨੇਅਰ ਬਣੇ ਉਹ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਹੋਇਆ ਸੀਗਾ ਨੈਕਸਟ ਸ਼ੋਅ ਦੇ ਅੰਦਰ ਡਨ ਹੋ ਗਿਆ ਬਹੁਤ ਮਜ਼ਾ ਆਏਗਾ ਤੁਹਾਨੂੰ ਡਨ ਹੋ ਗਿਆ
0: ਦਿਲ ਤੇ ਲਿਖ ਦਿਓ ਉਹਦੇ ਵਿੱਚ ਮੈਂ ਤੁਹਾਨੂੰ ਅਗਲਾ ਦੱਸਣ ਲੱਗਾ ਹਾਂ ਕਿ ਇੱਕ ਨਾ ਬੜਾ ਤੁਸੀਂ ਆਮ ਤੌਰ 'ਤੇ ਸਾਰੇ ਹੀ ਆਪਾਂ ਇਹ ਚੀਜ਼ ਕਰਦੇ ਹਾਂ ਪਰ ਕਦੀ ਸ਼ਾਇਦ ਇਹਦੇ ਉੱਤੇ ਆਪਾਂ ਧਿਆਨ ਨਹੀਂ ਦਿੱਤਾ ਉਹਨੂੰ ਕਹਿੰਦੇ ਡਿਸੀਜ਼ਨ ਫਟੀਕ ਉਹ ਕੀ ਆ ਹੁਣ ਉਹ ਇਹ ਆ ਕਿ ਮੰਨ ਲਓ ਮੈਂ ਅੱਜ ਆਪਾਂ ਇਹੀ ਸੋਚਣਾਗੇ ਕਿ ਅੱਜ ਰਾਤ ਨੂੰ ਖਾਣਾ ਕੀ ਆ
1: ਹਾਂ ਯਾਰ ਇਹ 'ਚ ਬੜਾ ਸਮਾਂ ਬਰਬਾਦ
0: ਠੀਕ ਹੈ ਮਤਲਬ ਪਤਾ ਹੀ ਨਹੀਂ ਲੱਗਦਾ ਮੈਂ ਤੁਹਾਨੂੰ ਕਹੀ ਜਾਣਾ ਤੁਸੀਂ ਮੈਨੂੰ ਕਹੀ ਜਾਣਾ ਨਾ ਤੁਹਾਨੂੰ ਪਤਾ ਲੱਗਣਾ ਨਾ ਮੈਨੂੰ ਪਤਾ ਲੱਗਣਾ ਮੰਨ ਲਓ ਆਪਾਂ
1: ਪੀਣਾ
0: ਜਾਂ ਕੁਛ ਯਾਰ ਕੀ ਪੀਏ ਇੱਥੋਂ ਮਤਲਬ ਉਹਨੂੰ ਪਹਿਲਾਂ ਇਹ ਪ੍ਰੋਬਲਮ ਨਹੀਂ ਹੁੰਦੀ ਜੇ ਮੈਂ ਆਪਣੀ ਗੱਲ ਕਰਾਂ ਮੇਰੇ 'ਚ ਨਹੀਂ ਹੈਗੀ ਆਈ ਐਮ ਵੈਰੀ ਕਲੀਅਰ ਕਿ ਮੈਂ ਅੱਜ ਪਨੀਰ ਖਾਣਾ ਵਾਂ ਮੈਂ ਅੱਜ ਮੰਨ ਲਓ ਬਾਹਰੋਂ ਕੁਛ ਖਾਣਾ ਤੇ ਖਾਣਾ
1: ਮੈਂ ਅੱਜ ਬਾਹਰੋਂ
0: ਪਰ ਹਾਂ ਹਾਂ ਖਾਊਂਗਾ ਤੇ ਪਤਾ ਹੁੰਦਾ ਸੀ ਬਾਹਰੋਂ ਵੀ ਕੀ ਖਾਣਾ ਇਹ ਵੀ ਪਤਾ ਹੁੰਦਾ ਸੀ ਉਹ ਵੀ 4-5 ਚੀਜ਼ਾਂ 'ਚ ਕੁਛ ਖਾਣਾ ਹੈ
1: ਸਹੀ ਗੱਲ
0: ਪਰ ਹੁਣ ਮਤਲਬ ਪਤਾ ਨਹੀਂ ਕੀ
1: ਆਪਸ਼ਨਸ ਨੇ ਨਾ ਬਹੁਤ ਓਵਰਲੀ ਆਪਸ਼ਨਸ ਨੇ ਮੇਬੀ ਯੈਸ
0: ਇਹ ਵੱਧ ਦਾ ਰੀਜ਼ਨ ਹੈ ਕਿ ਆਪਸ਼ਨਸ ਵੱਧ ਗਈਆਂ
1: ਇੱਕ ਆਪਸ਼ਨ ਬਹੁਤ ਹੋ ਗਏ ਫਿਰ ਉਹ ਆਪਸ਼ਨਾਂ ਦੇ ਅੰਦਰ ਵੀ ਡਰਾਮਾ ਕੀ ਹੋ ਗਿਆ ਟੇਸਟ ਦੀ ਤਾਂ ਗੱਲ ਹੀ ਨਹੀਂ
0: ਉਦੋਂ ਤੇ ਇਹੋ ਪਤਾ ਹੈ ਵੀ ਘੁੱਲੇ ਦੀ ਹੱਟੀ ਤੇ ਜਾਣਾ ਉੱਥੋਂ ਹੀ 4 ਚੀਜ਼ਾਂ ਜਿਹੜੀਆਂ ਮਿਲਦੀਆਂ ਉਹਨਾਂ 'ਚੋਂ ਇੱਕ ਖਾਵਾਂਗੇ
1: ਅਸੀਂ ਪਤਾ ਕੀ ਕੀਤਾ ਹੋਇਆ ਸੀ ਅਸੀਂ ਤਾਂ ਨਜਿੱਠ ਲਿਆ ਸੀ ਆਪਸ 'ਚ 5-6 ਦੋਸਤਾਂ ਨੇ ਕਿ ਜੇ ਸਲਾਹ ਨਹੀਂ ਹੈ ਨਾ ਪਹਿਲੇ 5-7 ਮਿੰਟ ਦੇ ਅੰਦਰ ਤੇ ਪੱਕਾ ਹੁੰਦਾ ਜਿੱਥੇ ਮਰਜ਼ੀ ਚੱਲ ਪਓ ਇੱਕ ਰੈਸਟੋਰੈਂਟ ਸੀਗਾ ਉਹਦਾ ਨਾਂ ਅਸੀਂ ਆਪਸ 'ਚ ਰੱਖਿਆ ਸੀ ਜਿੱਥੇ ਮਰਜ਼ੀ ਕਿ ਜੇ ਕਿਸੇ ਨੇ ਵੀ ਕਹਿਤਾ ਜਿੱਥੇ ਮਰਜ਼ੀ
0: ਉੱਥੇ ਹੀ
1: ਫਿਰ ਉੱਥੇ ਹੀ ਚੱਲਿਓ
0: ਵੇਖ ਲਓ ਕਿੰਨਾ ਮਤਲਬ ਕਿੱਡਾ ਸਿਸਟਮ ਜਿਹਾ ਬਣਾਇਆ ਸੀ ਫਿਰ ਕੋਈ ਇਫ ਬਟ ਰਹਿ ਨਹੀਂ ਜਾਂਦੀ
1: ਸਹੀ ਗੱਲ ਸਾਡਾ ਸਾਰੇ ਦੇ ਆਪਸ ਸੀਰੀਜ਼ ਸੀਗੇ ਕਦੀ ਬਣਾਵਾਂਗੇ ਰੈਸਟੋਰੈਂਟ ਦਾ ਨਾਮ ਹੀ
0: ਠੀਕ ਆਪਾਂ ਕਵਾਂਗੇ ਮੇਕਿੰਗ ਨਹੀਂ ਕਵਾਂਗੇ ਉਹ ਠੀਕ ਜਿਹੜੀ ਆ ਇਹ ਵੀ ਬਹੁਤ ਵੱਧ ਗਈ ਹੈ ਪਾਉਣਾ ਹੈ ਕਿ ਇਹ ਨਹੀਂ ਸਮਝ ਆਉਂਦਾ ਦੋ ਵਾਰੀ ਲਾ ਕੇ ਹਾਲਾਂਕਿ ਕਿਸੇ ਨੇ ਵੇਖਣਾ ਨਹੀਂ ਵੇਖਣਾ ਇਹ ਵੀ ਨਹੀਂ ਪਤਾ ਵੈ ਤੇ
1: ਪਤਾ ਨਹੀਂ
0: ਪਤਾ ਹੀ ਹੁੰਦਾ ਵੀ ਨਹੀਂ
1: ਵੇਖਣਾ ਨਹੀਂ ਪਾਈ ਆਵਾਂਗੇ ਮੈਚਿੰਗ ਨਹੀਂ ਬਣਦੀ ਅੱਜ ਕੱਲ੍ਹ ਪਤਾ ਨਹੀਂ ਕੱਪੜੇ ਦੀ
0: ਕੰਟਰਾਸਟ ਬਣਦਾ ਵੀਰੇ ਅੱਜ ਕੱਲ੍ਹ
1: ਹਨਾ ਉਹੀ ਮਤਲਬ ਉਹੀ ਮਤਲਬ ਸੈਟਿੰਗ ਨਹੀਂ ਆਉਂਦੀ
0: ਨਿੱਕੇ ਨਿੱਕੇ ਜਿਹੇ ਡਿਸੀਜਨ ਆ ਜਿਹੜੇ ਕਿ ਆਮ ਤੌਰ ਤੇ ਸਿੱਧੇ ਸਿੱਧੇ ਵੀ ਲਈ ਜਾ ਸਕਦੇ ਉਹਨਾਂ ਨੂੰ ਏਡਾ ਮਤਲਬ ਇੰਨਾ ਸੀਰੀਅਸ ਲੈਣ ਦੀ ਲੋੜ ਨਹੀਂ ਪਰ ਫਿਰ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਇੰਨੀਆਂ ਸੀਰੀਅਸ ਲੈ ਰਹੇ ਹਾਂ ਉਹਦੇ ਵਿੱਚ ਵੀ ਫਿਰ ਰਿਲੈਕਸੇਸ਼ਨ ਜਿਹੜੀ ਆਪਣੀ ਜਾਂਦੀ ਆ ਕਿਉਂਕਿ ਉਹ ਵੀ ਫਿਰ ਆਪਾਂ ਇੱਕ ਤਰ੍ਹਾਂ ਨਾਲ ਇਸ਼ੂ ਹੀ ਬਣਾ ਲੈਂਦੇ ਹਾਂ ਜੇ ਕਿਹਾ ਜਾਵੇ ਤੇ ਜੇ ਨਹੀਂ ਸਮਝ ਆਉਂਦੀ ਤੇ ਫਿਰ ਉੱਤੋਂ ਹੀ ਗਾਂਹ ਕਿਸੇ ਲੜਾਈ ਵੱਧ ਜਾਂਦੀ ਆ ਵੀ ਯਾਰ ਤੈਨੂੰ ਇਹੋ ਹੀ ਨਹੀਂ ਪਤਾ ਲੱਗਣ ਦਿਆ ਕੀ ਖਾਣਾ ਵਾ ਘੱਟੋ ਘੱਟ ਇਹ ਤੇ ਤੂੰ ਦੱਸ ਇੱਦਾਂ ਹੀ ਇਹ ਵੀ ਚੀਜ਼ ਵੱਧ ਜਾਂਦੀ ਖਾਣਾ ਕਿੱਥੋਂ ਆ ਉਹ ਵੀ ਨਹੀਂ ਪਤਾ ਲੱਗਣ ਡਿਆ ਤੇ ਇਹ ਇਸ਼ੂ ਆ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਆਪਾਂ ਕਹੀ ਜਾਵਾਂਗੇ ਕਿ ਹਰ ਚੀਜ਼ ਨੂੰ ਇੰਨਾ ਸੀਰੀਅਸ ਨਾ ਲਓ ਹਰ

0: ਨੂੰ ਅਰਜੈਂਟ ਨਾ ਸਮਝੋ, ਪਰਸਨਲ ਟਾਈਮ ਦਿਓ, ਮੀ ਟਾਈਮ ਕਰੋ, ਵਾਹਵਾ ਸਾਰੀਆਂ ਚੀਜ਼ਾਂ ਨੇ। ਪਰ ਜੇ ਬੇਸਿਕਲੀ ਵੇਖੀ ਤੇ ਹੱਲ ਇਸ ਚੀਜ਼ ਦਾ ਹਾਲੇ ਤੱਕ ਤੇ ਦਿਖਦਾ ਨਹੀਂ।
1: ਹੱਲ ਇਹੀ ਹੈ ਸੈਲਫ ਅਵੇਅਰਨੈਸ ਕਿ ਬਈ ਜੇ ਮੈਂ ਹੁਣ ਆਪਣੇ ਸਿਰ ਤੇ ਕੁਛ ਰੱਖਿਆ ਨਾ ਕੰਮ ਤੇ ਇੱਕ ਨਾ ਬਹੁਤ ਨਾ ਬਹੁਤ
0: ਕਹਿੰਦੇ ਜੀ ਨੋ ਕਹਿਣਾ ਸਿੱਖੋ, ਤੁਹਾਨੂੰ ਨੋ ਨੀ ਕਹਿਣਾ ਹੁੰਦਾ,
1: ਇਹ ਬਹੁਤ ਜ਼ਰੂਰੀ ਹੈ। ਨੋ ਕਹਿਣਾ ਸੱਚੀ ਇਹ ਮੈਂ ਅਗਰੀ ਕਰਦਾ,
0: ਲਰਨ ਟੂ ਸੇ ਨੋ, ਇਹ ਵੀ ਬੜਾ ਚੱਲਿਆ ਹੈ ਨਾ।
1: ਹਾਂ ਹਾਂ, ਇਹ ਜ਼ਰੂਰੀ ਚੀਜ਼ ਹੈ ਯਾਰ, ਇਹ 'ਚ ਕੋਈ ਦੋ ਰਾਏ ਨਹੀਂ, ਐਂਡ ਜਿਹੜਾ ਨਹੀਂ ਕਰਦਾ ਉਹ ਥੋੜ੍ਹਾ ਗਲਤੀ ਕਰ ਰਿਹਾ। ਇਹ ਚੀਜ਼ ਜ਼ਰੂਰੀ ਆ, ਇੱਕ ਬਾਉਂਡਰੀ ਸੈਟਅਪ ਕਰਨਾ ਕਿਤੇ ਵੀ ਹੋਵੇ ਤੁਹਾਡਾ, ਤੁਸੀਂ ਇੱਕ ਅਗੇਨ ਮੇਰੇ ਖਿਆਲ ਦੁਬਾਰਾ ਫਿਰ ਤੋਂ ਮੈਂ ਕਿਸੇ ਹੋਰ ਕਿਤੇ ਨਾ ਕਿਤੇ ਕਿਹਾ ਸੀਗਾ ਆਪਣੇ ਕਿਸੇ ਸ਼ੋਅ 'ਚ ਕਿ ਜੋਰਡਨ ਪੀਟਰਸਨ ਮੇਰਾ ਬਹੁਤ ਫੇਵਰੇਟ ਸਾਈਕੋਲੋਜਿਸਟ ਆ, ਉਹਦੀ ਕਿਤਾਬ ਹੈ 12 ਰੂਲਸ ਆਫ ਲਾਈਫ, ਉਹਦੀ ਸਾਰੀ ਕਿਤਾਬ 'ਚ ਇੱਕੋ ਚੀਜ਼ ਮੈਨੂੰ ਸਭ ਤੋਂ ਘੈਂਟ ਲੱਗੀ ਜੋ ਤੁਹਾਨੂੰ ਘਰ ਕਰ ਜਾਂਦੀ ਹੈ।
0: ਹਾਂਜੀ,
1: ਉਹਦੇ ਅੰਦਰ ਉਹ ਕਹਿੰਦਾ ਕਿ ਬਾਈ ਤੁਸੀਂ ਆਪਣੇ ਨਾ ਉਹਨੇ ਉਸ ਆਪਣੇ ਆਪ ਨੂੰ ਨਾ ਲੈ ਕੇ ਇਸ ਤਰੀਕੇ ਨਾਲ ਜ਼ਿੰਮੇਵਾਰੀ ਰੱਖੋ ਕਿ ਜਿਸ ਤਰ੍ਹਾਂ ਤੁਸੀਂ ਸ਼ਾਇਦ ਆਪਣੇ ਇੱਕ ਪੈਟ ਦੀ ਰੱਖੋਗੇ।
0: ਹਾਂ,
1: ਜਿਸ ਤਰ੍ਹਾਂ ਤੁਸੀਂ ਆਪਣੇ ਪੈਟ ਲਈ ਜਾਂ ਤੁਸੀਂ ਆਪਣੇ ਇੱਕ ਛੋਟੇ ਜਿਹੇ ਟੋਡਲਰ ਬੱਚੇ ਲਈ ਜਿੰਨੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਨਾ ਉਸਦੀ, ਐਗਜੈਕਟਲੀ ਉਨੀ ਹੀ ਜ਼ਿੰਮੇਵਾਰੀ ਤੁਹਾਡੀ ਤੁਹਾਡੇ ਤੁਹਾਨੂੰ ਲੈ ਕੇ ਹੈ, ਆਪਣੀ ਮਾਨਸਿਕਤਾ ਨੂੰ ਲੈ ਕੇ, ਆਪਣੀ ਮੈਂਟਲ ਹੈਲਥ ਨੂੰ ਲੈ ਕੇ, ਆਪਣੀ ਪਰਸਨੈਲਿਟੀ ਨੂੰ ਲੈ ਕੇ, ਆਪਣੀ ਅਪੀਅਰੈਂਸ ਨੂੰ ਲੈ ਕੇ, ਆਪਣੇ ਫਿਜ਼ੀਕਲ ਵੈਲਬੀਇੰਗ ਤੋਂ ਲੈ ਕੇ ਹਰ ਚੀਜ਼ ਤੇ। ਉਨਾ ਹੀ ਜੇ ਆਪਣੇ ਆਪ ਨੂੰ ਤੁਸੀਂ ਇਸ ਤਰੀਕੇ ਨਾਲ ਇੰਡੀਵਿਜੁਅਲਿਸਟਿਕ ਅਪਰੋਚ ਨਾਲ ਆਪਣੀ ਹੀ ਰੂਹ ਨੂੰ ਬਾਹਰ ਆ ਕੇ ਫੇਸ ਟੂ ਫੇਸ ਵੇਖੋ ਤੇ ਉਸਦਾ ਕੇਅਰ ਕਰਨਾ ਸ਼ੁਰੂ ਕਰੋਗੇ ਨਾ, ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਬਾਕੀ ਮੈਂ ਤੇ ਗੱਲ ਇਹ ਤੇ ਹੀ ਐਂਡ ਕਰੂੰਗਾ ਕਿ ਬਹੁਤ ਬਹੁਤ ਸਾਲਾਂ ਤੱਕ ਨਾ ਇਹ ਚੀਜ਼ ਬਹੁਤ ਮਸ਼ਹੂਰ ਸੀਗੀ, ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ, ਇਹ ਹਰ ਪਾਸੇ ਬੋਲਿਆ ਜਾਂਦਾ ਸੀ ਤੇ ਸੀਗਾ ਤਾਂ ਉਹੀ ਗੱਲ ਕਿ ਹੈ ਨਾ ਕਿ ਇਹ ਤਾਂ ਯਾਰ ਸਾਰੀਆਂ ਚੀਜ਼ਾਂ ਜਾਣਦਾ, ਮਾਸਟਰ ਕਿਸੇ 'ਚ ਨਹੀਂ। ਬਾਅਦ 'ਚੋਂ ਕਿਸੇ ਨੇ ਪੂਰੀ ਕੰਪਲੀਟ ਦੱਸੀ ਤੇ ਹੁਣ ਥੋੜ੍ਹਾ ਅਗੇਨ ਕਿਉਂਕਿ ਮੈਂ ਕਿਹਾ ਨਾ ਹੁਣ ਥੋੜ੍ਹਾ ਸਮਾਜ ਹੋ ਗਿਆ ਕਿ ਚਾਰ ਚਾਰ ਕੰਮ, ਤਾਂ ਹੁਣ ਉਹ ਪੂਰੀ ਕੰਪਲੀਟ ਹੈਗੀ ਜੀ, ਜੈਕ ਆਫ ਆਲ ਟ੍ਰੇਡਸ ਮਾਸਟਰ ਆਫ ਨਨ ਬਟ ਸਟਿਲ ਬੈਟਰ ਦੈਨ ਮਾਸਟਰ ਆਫ ਵਨ।
0: ਹਾਂ ਹਾਂ,
1: ਵਧੀਆ ਗੱਲ ਆ ਕਿ ਜੇ ਤੁਸੀਂ ਤਿੰਨ ਚਾਰ ਚੀਜ਼ਾਂ ਕਰਦੇ ਹੋ, ਕਰ ਪਾ ਰਹੇ ਹੋ, ਹੈਕਟਿਕ ਹੈ ਤਾਂ ਠੀਕ ਹੈ, ਇੰਜੋਏ ਕਰੋ, ਪਰ ਉਸ ਹੈਕਟਿਕਨੈਸ ਨੂੰ ਆਪਣੀ ਪਰਸਨੈਲਿਟੀ ਤੇ, ਆਪਣੀ ਖੁਸ਼ਹਾਲੀ ਤੇ, ਆਪਣੇ ਸਰੀਰ ਤੇ, ਆਪਣੀ ਮੈਂਟਲ ਹੈਲਥ ਤੇ ਟੋਲ ਨਾ ਬਣਨ ਦਿਓ। ਜਦੋਂ ਉਹ ਟੋਲ ਬਣ ਜਾਂਦੀ ਆ ਫਿਰ ਉਹ ਘਾਟੇ ਦਾ ਸੌਦਾ, ਉਹਨੂੰ ਫਿਰ ਛੱਡ ਦਿਓ। ਇਹ ਤੇ ਮੈਂ ਕਹਿ ਕੇ ਜੀ ਫਰੀ ਹੋਣਾ ਚਾਹੂੰਗਾ, ਆਈ ਥਿੰਕ ਕਾਫੀ ਕੁਝ ਕਰਤਾ, ਮੇਰੀ ਲਾਈਫ ਕਾਫੀ ਹੈਕਟਿਕ ਹੈ, ਚਤੁਰੀ ਆਪਾਂ ਹੋਰ ਵੀ ਕਾਫੀ ਕੰਮ
0: ਹੈਕਟਿਕ ਆ ਕਿ ਸਾਨੂੰ ਹੁਣ ਜਾਣਾ ਨਹੀਂ ਪੈਣਾ, ਫਿਰ ਆਪੇ ਸਾਰ ਵਾਲੋ ਕਿੰਨੀ ਹੈਕਟਿਕ ਹੋ ਗਈ।
1: ਹਾਂ ਸਹੀ ਹੋ ਗਿਆ,
0: ਸਹੀ ਗੱਲ ਹੈ ਯਾਰ, ਮੈਨੂੰ ਅੱਜ ਬਹਿ ਕੇ ਨਾ ਇਸ ਤੇ ਸੋਚਣਾ ਪੈਣਾ।
1: ਤੁਸੀਂ ਸੋਚੋ
0: ਇੱਡੀ ਹੈਕਟਿਕ ਲਾਈਫ ਨੂੰ ਕਿੱਦਾਂ ਭਾਰ ਕਿੱਦਾਂ ਘਟਾਇਆ ਜਾਵੇ, ਸਿਰ ਤੋਂ ਬੋਝ ਹੈ ਨਾ ਜਿਹੜਾ, ਬਈ ਫਾਸਟ ਨੂੰ ਸਲੋ ਕਰ ਦੇਣਾ, ਕਈ ਦੇ ਚੀਜ਼ਾਂ ਕੰਪਲੀਟਲੀ ਰਿਮੂਵ ਕਰ ਦੇਣੀ।
1: ਤੂੰ ਇਹ ਕਹਿ ਕੇ ਮੇਰੇ ਵੱਲ ਕਿਉਂ ਦੇਖਿਆ, ਮੈਂ ਦੱਸ ਦਵਾਂ, ਇਹਨੇ ਪੂਰਾ ਟਾਈਮ ਅੱਖਾਂ ਝੁਕਾ ਕੇ ਗੱਲ ਕੀਤੀ ਆ, ਕਈ ਚੀਜ਼ਾਂ ਰਿਮੂਵ ਕਰ ਲੈਣੀਆਂ, ਮੇਰੇ ਵੱਲ ਇਸ ਤਰ੍ਹਾਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ,
0: ਸਨੀ ਦਿਓਲ ਬਣਦਾ ਤੂੰ ਮੇਰੇ ਸਾਹਮਣੇ, ਓਏ
1: ਹੋ ਨਹੀਂ,
0: ਚੱਲ ਫਿਰ ਠੀਕ ਹੈ,
1: ਮੈਂ ਖੜਾ ਨਲਕਾ ਪੁੱਟਣਾ ਹੀ,
0: ਓਏ ਤੂੰ ਗੱਡੀ 'ਚ ਬੈਠਾ,
1: ਓਏ ਤੂੰ ਗੱਡੀ 'ਚ ਬੈਠਾ, ਮੈਨੂੰ ਬਹੁਤ ਬੁਰਾ ਲੱਗਦਾ ਸੀ ਲੋਕੀ ਮਖੌਲ ਕਰਦੇ, ਮੈਂ ਕਿਹਾ ਇਹ ਤਾਂ ਫੋਨ ਵਿੱਚੋਂ ਨਿਕਲ ਕੇ ਵੀ ਘਸੋਨ ਮਾਰ ਸਕਦੇ ਨੇ, ਮੈਂ ਚੁੱਪ ਹੀ ਰਿਹਾ, ਮੈਂ ਨੀ ਗੱਲ ਕੀਤੀ,
0: ਵਧੀਆ ਕੀਤਾ,
1: ਡਨ ਕੀਤਾ,
0: ਨਹੀਂ ਤਾਂ ਤੁਹਾਡਾ ਇੱਕ ਪਾਸਾ ਫਿਸਿਆ ਹੋਣਾ ਸੀ। ਚਲੋ ਯਾਰ, ਹੁਣ ਤੁਸੀਂ ਐਕਟਿੰਗ ਕਰ
1: ਰਹੇ ਹੋ, ਜਾਂਦੇ ਜਾਂਦੇ ਬਈ ਲੋਕਾਂ ਨੂੰ ਇਹ ਦੱਸ ਦਈਏ ਕਿ ਮਰਹੂਮ ਸਿੱਧੂ ਮੂਸੇਵਾਲੇ ਦਾ
0: ਹਾਂ
1: ਹੋਲੋਗ੍ਰਾਮ ਥੈਂਕਸ ਟੂ ਟੈਕਨੋਲੋਜੀ ਅਕਤੂਬਰ 'ਚ ਸ਼ੁਰੂ ਹੋਏਗਾ ਵਰਲਡ ਟੂਰ, ਪਤਾ ਨੀ ਆਸਟ੍ਰੇਲੀਆ ਹੋਏਗਾ ਨਹੀਂ ਹੋਏਗਾ, ਫਿਲਹਾਲ
0: ਵਰਲਡ ਟੂਰ ਦਾ ਮਤਲਬ ਹੀ ਹੋਊਗਾ, ਪਰ
1: ਕਦੋਂ ਹੋਏਗਾ ਇਹ ਦੱਸਿਆ ਨੀ, ਪਰ ਇੱਕ ਹੋਲੋਗ੍ਰਾਮ ਬਣਾਉਣਗੇ ਸਿੱਧੂ ਮੂਸੇਵਾਲੇ ਦਾ, ਤੇ ਉਹ ਹੋਲੋਗ੍ਰਾਮ ਪਰਫਾਰਮ ਕਰੇਗਾ ਤੇ ਦੇਖਦੇ ਹਾਂ ਕਿ ਕਿਸ ਲੈਵਲ ਦੀ ਟੈਕਨੋਲੋਜੀ ਵਰਤਣਗੇ।
0: ਇੱਕ ਮਹੀਨਾ ਲਾ ਲਓ ਤੇ 8-10 ਦਿਨ ਅਗਲੇ ਲਾ ਲਓ, ਉਹੀ ਮਹੀਨਾ ਡੇਢ ਮਹੀਨਾ,
1: ਠੀਕ ਹੈ, ਤੁਸੀਂ ਸਾਡੇ ਨਾਲ ਰੋਜ਼ ਹੀ ਜੁੜੇ ਪਏ ਹੋ, ਤੁਹਾਨੂੰ ਫਿਰ ਨੈਕਸਟ ਵੀਕ ਤੱਕ ਜਾਂ ਫਿਰ ਉਸ ਤੋਂ ਨੈਕਸਟ ਵੀਕ ਜਾਂ ਜਦੋਂ ਸਾਨੂੰ ਪਤਾ ਲੱਗ ਗਿਆ ਤਦ ਤੱਕ ਅਸੀਂ ਤੁਹਾਨੂੰ ਦੱਸ ਦੇਵਾਂਗੇ। ਫਿਲਹਾਲ ਤੁਹਾਡੇ ਤੋਂ ਲੈਂਦੇ ਇਜਾਜ਼ਤ ਤੇ ਜਾਂਦੇ ਜਾਂਦੇ ਤੁਹਾਨੂੰ ਇਹੀ ਕਹਾਂਗੇ ਕਿ ਚਿੱਲ ਕਰੋ, ਫਨ ਕਰੋ, ਤੇ ਗਾਣਾ ਵੀ ਸਿੱਧੂ ਮੂਸੇਵਾਲੇ ਦਾ ਸੁਣਾ ਦਿੰਦੇ ਹਾਂ, ਤੇ ਮੇਰੇ ਵੀਰ ਬਲਕੀਰ ਨੇ ਲੈਵਲ ਦੀ ਗੱਲ
0: ਕੀਤੀ,
1: ਲੈਵਲ ਸਭ ਕੇ ਨਿਕਲੇਂਗੇ, ਠੀਕ ਹੈ, ਤੇ ਇਸੇ ਕਰਕੇ ਲੈਵਲ ਸੁਣਾਉਂਦੇ ਹਾਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ, ਸੁਣਦੇ ਰਹੋ ਰੇਡੀਓ, ਹਾਂਜੀ 1674 AM।
2: I'm the most brutal and vicious and most ruthless champion that ever been. If no one can stop.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
2: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
3: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
1: ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
4: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਪਾਮਲਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ
5: Homes अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उना दे सुपनियां दा एक मजबूत घर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252 ते

0: सोना चाहिदा
1: परोसा चाहिदा
0: क्वालिटी ते बाई बैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाई बैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
4: ਤੁਸੀਂ ਨਾ ਗੱਲ ਚ ਪਾਇਓ ਇਹ ਹਾਰ ਵਰਕੇ ਮੇਰੀਆਂ ਸਹੇਲੀਆਂ ਮੇਰੇ ਵੱਲ ਘੱਟ ਵੱਡੇ ਵੱਡਾ ਦੇਖਦੀ
5: ਤੁਸੀਂ ਵੀ ਰੱਬ ਵਰਕੇ ਹੋ ਜਿਹਦੀ ਹਰ ਮੁਰਤ ਸੋਹਣੀ ਲੱਗਦੀ ਗਾਉਂਦੀ ਦੇਵੀ ਤੇ ਰੋਟੀਆਂ ਬਣਾਉਂਦੀ ਦੇਵੀ ਤੇ ਘੁਰਦੀ ਦੇਵੀ

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052
2: ਤੇ। ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਆਇਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਬਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਤ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਮਨ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਮਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕਵਨ ਕੂਤ, ਕੀਤਾ

ਕਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਕੌਣ ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲਈ ਕੁਰਾਨ ਹਿਤਵਾਰ ਨਾ ਜੋਗੀ ਜਾਣ ਰੁੱਤ ਮਹਾਂ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਮਲਸੂਰ, ਤਿਨ ਮੈਂ ਰਾਮ ਰਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤਨਾਂਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਭਾਓ ਅੰਮ੍ਰਿਤ ਤਿਤਕਾਲ, ਕੜੀਐ ਸ਼ਬਦ

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ ਜਮਫਾਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

ਸਤਿਗੁਰ ਸਾਹਿਬ ਜੀ ਦੇ ਸਾਜੇ ਨਵਾਜੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਦਾ ਸਦਕਾ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਜਹਰਾਜ ਹੋਰ ਹਾਜ਼ਰਾ ਹਜ਼ੂਰ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਤਾਂ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹ ਸਤਸੰਗਤ ਦੀਆਂ ਘੜੀਆਂ ਆਪ ਕਿਰਪਾ ਬਖਸ਼ਿਸ਼ ਕਰਕੇ ਪ੍ਰਾਪਤ ਕਰਵਾਈਆਂ ਹਨ। ਧੰਨ ਗਰੀਬ ਨਵਾਜ ਸਤਿਗੁਰੂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਬਾਈਮਾਨ ਹੋ ਕਰਕੇ ਜੋ ਪਾਵਨ ਅੰਮ੍ਰਿਤ ਹੁਕਮਨਾਮੇ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਇਸ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦਾ ਸਮਾਂ ਹੋਇਆ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅੱਜ ਅੰਮ੍ਰਿਤ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਇਸ ਦੀ ਉਥਾਨਕਾ ਇਸ ਤਰੀਕੇ ਦੇ ਨਾਲ ਗੁਰਮੁਖ ਵਿਦਵਾਨਾਂ ਨੇ ਪੜ੍ਹਾਈ ਹੈ ਕਿ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲੂ ਸਤਿਗੁਰੂ ਜਿਨ੍ਹਾਂ ਬਾਬਤ ਆਪਾਂ ਪੜ੍ਹਦੇ ਹਾਂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਸੋ ਉਸ ਸਮੇਂ ਦੇ ਕੁਝ ਸਾਧੂ ਭੇਖ ਵਾਲੇ ਲੋਕ ਜਿਨ੍ਹਾਂ ਨੇ ਇਸਤਰੀਆਂ ਦੇ ਵਸਤਰ ਆਪਣੇ ਗਲਾਂ ਚ ਪਾਏ ਹੋਇਆ ਕਰਦੇ ਸਨ ਜੋ ਸੁਹਾਗਣਾ ਬਣ ਕਰਕੇ ਸਹੁ ਦੀਆਂ ਸੰਸਾਰ ਤੇ ਵਿਚਰਿਆ ਕਰਦੀਆਂ ਉਹ ਸਤਿਗੁਰੂ ਸਾਹਿਬ ਜੀ ਦੇ ਪਾਸ ਆਣ ਆਣ ਕਰਕੇ ਬੇਨਤੀਆਂ ਕਰਦੇ ਮਹਾਰਾਜ ਸਾਨੂੰ ਉਹ ਸਹੁ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਹ ਜੋ ਸਹੁ ਸਾਰਿਆਂ ਦਾ ਪਤੀ ਹੈ ਉਸ ਦੀ ਬਾਤ ਦੱਸੋ। ਸੋ ਮੁਸਲਮਾਨ ਬਹੁਤ ਜ਼ਿਆਦਾ ਅਜਿਹੇ ਫਕੀਰ ਉਸ ਸਮੇਂ ਹੋਇਆ ਕਰਦੇ ਸਨ ਜਿਹੜੇ ਇਸਤਰੀਆਂ ਦੇ ਵਸਤਰ ਪਾ ਕਰਕੇ ਪਹਿਣ ਕਰਕੇ ਫਿਰਿਆ ਕਰਦੇ ਇਹ ਤੇ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਿਆਲਤਾ ਕੀਤੀ ਹੈ। ਸਾਧ ਸੰਗਤ ਜੀ ਜੋ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਰਹਿਮਤ ਕਰਕੇ ਆਪ ਦਿਆਲਤਾ ਕਰਕੇ ਖੰਡੇ ਦੀ ਪੌੜ ਛਕਾਉਣਾ ਕੀਤੀ ਹੈ ਤਿਆਰ ਬਰ ਤਿਆਰ ਖਾਲਸਾ ਆਪ ਪ੍ਰਗਟ ਕਰਕੇ ਤੇ ਬਚਨ ਕੀਤੇ ਹਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਆਪ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਆਪ ਮਰਦ ਸਰੂਪ ਹੋ ਕਰਕੇ ਵਿਚਰੇ ਮਰਦ ਰੂਪ ਆਪਣਾ ਹੀ ਪਿਆਰਾ ਖਾਲਸਾ ਪੰਥ ਇਹ ਪ੍ਰਗਟ ਕੀਤਾ ਹੈ ਉਸ ਕਿਰਪਾਲੂ ਸਤਿਗੁਰੂ ਸਾਹਿਬ ਜੀ ਤੋਂ ਕੋਟਾਨ ਕੋਟ ਬਲਹਾਰੇ ਜਾਈਏ ਨਹੀਂ ਤੇ ਜੇ ਸਤਿਗੁਰੂ ਸਾਹਿਬ ਜੀ ਇਹ ਬਖਸ਼ਿਸ਼ ਨਾ ਕਰਦੇ ਤਾਂ ਪਿਆਰੇ ਖਾਲਸਾ ਜੀ ਅੱਜ ਸਿੱਖਾਂ ਨੇ ਵੀ ਕਈਆਂ ਨੇ ਅਜਿਹੀ ਵਸਤਰ ਪਾ ਕਰਕੇ ਤੁਰੇ ਫਿਰਿਆ ਕਰਨਾ ਸੀ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਰਹੋ ਵਿਚਾਰ ਅਜਿਹੇ ਸਾਧੂ ਉਹ ਫਕੀਰ ਲੋਕ ਆਣ ਕਰਕੇ ਬੇਨਤੀ ਕਰ ਰਹੇ ਹਨ ਕਿ ਮਹਾਰਾਜ ਆਪ ਕਿਰਪਾ ਕਰੋ ਸਾਨੂੰ ਪਰਮੇਸ਼ਰ ਵਾਹਿਗੁਰੂ ਜੋ ਸੌ ਸਾਰਿਆਂ ਦਾ ਪਤੀ ਹੈ ਉਸ ਦੀ ਬਾਤ ਦੱਸਣਾ ਕਰੋ ਤਾਂ ਗਰੀਬ ਨਵਾਜ ਜੀ ਉਹਨਾਂ ਦੀ ਬੇਨਤੀ ਸਰਵਣ ਕਰਕੇ ਅਥਵਾ ਸਾਡੇ ਤੇ ਦਿਆਲਤਾ ਕਰਨ ਹਿੱਤ ਅੱਜ ਦੇ ਦਿਹਾੜੇ ਉਹੋ ਹੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਜੋ ਉਹਨਾਂ ਸਾਧੂ ਸਾਰੇ ਆਏ ਹੋਏ ਫਕੀਰਾਂ ਨੂੰ ਜਿਹੜੇ ਸੁਹਾਗਣਾ ਬਣੇ ਫਿਰਦੇ ਸਨ ਉਹਨਾਂ ਨੂੰ ਜੋ ਉਪਦੇਸ਼ ਦਿੱਤਾ ਹੈ ਉਹ ਅੱਜ ਅੰਮ੍ਰਿਤ ਰੂਪ ਹੁਕਮਨਾਮੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ ਪ੍ਰੇਮ ਸ਼ਰਧਾ ਸਤਿਕਾਰ ਸਾਹਿਬ

ਸਾਹਿਬ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਹੇ ਇਆਨੜੀਏ ਜੀਵ ਰੂਪ ਇਸਤਰੀਏ ਪਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਨਾ ਚਾਹੁੰਦੀ ਹੈ ਪਰ ਹੈ ਤੂੰ ਇਆਣੀ ਕਹਿੰਦੇ ਹੇ ਇਆਣੀ ਇਆਣੀ ਨਾਮ ਹੁੰਦਾ ਹੈ ਬਸਮਝਦਾ ਕਹਿੰਦੇ ਹੇ ਇਆਣੀਏ ਮਾਨੜਾ ਮਾਨੜਾ ਨਾਮ ਹੈ ਹੰਕਾਰ ਦਾ ਕਹਿੰਦੇ ਕਾਹਦਾ ਹੰਕਾਰ ਕਰ ਰਹੇ ਹੈ ਮਾਣ ਕਿਸ

0: ਪਰ ਹਿਰਦੇ ਵਿੱਚ ਹੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਰੰਗ ਨੂੰ ਕਿਉਂ ਨਹੀਂ ਮਾਣਦੀ। ਸੋ ਬਿਰਤੀ ਬਾਹਰ ਮੁਖੀ ਬਣੀ ਹੋਈ ਇਆਣੀ ਬਸਮਝ ਕਿਉਂ ਹੈ। ਸੋ ਭਾਲ ਬਾਹਰੋਂ ਰਹੀ ਹੈ ਪਰ ਧੰਨ ਪਰਮੇਸ਼ਰ ਵਾਹਿਗੁਰੂ ਜੋ ਸਾਰਿਆਂ ਦੇ ਪ੍ਰਾਣਾਂ ਦਾ ਨਿਆਇਕ ਹੈ, ਤੇਰੇ ਪ੍ਰਾਣਾਂ ਦੀ ਤੇਰੇ ਸਾਹਾਂ ਦੀ ਗਤੀ ਵੀ ਜਿਹਦੇ ਕਰਕੇ ਚੱਲ ਰਹੀ ਹੈ। ਸਮੂਹ ਜਿਤਨੇ ਵੀ ਜੀਵ ਹਨ ਇਹਨਾਂ ਨੂੰ ਇਸਤਰੀ ਵਾਚਕ ਸੰਬੋਧਨ ਕਰਕੇ ਗਰੀਬ ਨਵਾਜ ਜੀ ਅੱਜ ਦੇ ਦਿਹਾੜੇ ਉਪਦੇਸ਼ ਦੇ ਰਹੇ ਹਨ। ਇਹ ਜੀਵ ਰੂਪੀ ਇਸਤਰੀਓ, ਇਹ ਪ੍ਰਾਣਾ ਧਾਰੀ ਜੀਵ, ਇਹ ਬਸਮਝ ਕਿਉਂ ਹੋਇਆ ਹੈ? ਕਾਹਦੇ ਵਾਸਤੇ ਮਾਣ ਹੰਕਾਰ ਕਿਸ ਗੱਲ ਦਾ ਕਰੀ ਜਾ ਰਿਹਾ ਹੈ? ਜਿਸ ਪਰਮੇਸ਼ਰ ਵਾਹਿਗੁਰੂ ਨੂੰ ਇਆਣਾ ਬਸਮਝੋ ਕਰਕੇ ਢੂੰਡ ਰਿਹਾ ਹੈ, ਉਹ ਆਪਣੇ ਘਰ ਆਪਣਾ ਘਰ ਕਿਹੜਾ ਹਿਰਦਾ, ਉਹਦੇ ਦੁਆਰਾ ਉਸ ਪਰਮੇਸ਼ਰ ਵਾਹਿਗੁਰੂ ਦੇ ਰੰਗ ਪ੍ਰੇਮ ਆਨੰਦ ਨੂੰ ਕਿਉਂ ਨੀ ਮਾਨਣਾ ਕਰਦੇ?
1: ਸੋ ਨੇੜੈ ਧਨ ਕਮਲੀਏ,
0: ਕਮਲ ਗਏ ਹੋਈਏ ਇਹ ਸੁਹਾਗਣੇ। ਸਹ ਪਤੀ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਤੇਰੇ ਨੇੜੇ ਤੋਂ ਨੇੜੇ ਹੈ।
1: ਬਾਹਰ ਕਿਆ ਢੂੰਡੇ ਹੈ,
0: ਕਹਿੰਦੇ ਬਾਹਰ ਕੀ ਭਾਲਦੇ ਫਿਰਦੇ ਆ, ਬਾਹਰ ਕੀ ਲੱਭਦੇ ਫਿਰਦੇ ਆ? ਪਤੀ ਪਰਮੇਸ਼ਰ ਵਾਹਿਗੁਰੂ ਤੇ ਨੇੜੇ ਤੋਂ ਨੇੜੇ ਹੈ, ਬਾਹਰ ਕੀ ਲੱਭਣ ਵਿੱਚ ਪ੍ਰੀਤੀ ਕੀਤੀ ਹੋਈ ਹੈ? ਬਾਹਰ ਪਦਾਰਥਾਂ ਵਿੱਚ ਸੋ ਸੰਬੰਧ ਤੇ ਚਾਹੀਦਾ ਸੀ ਕਿ ਪਰਮੇਸ਼ਰ ਵਾਹਿਗੁਰੂ ਦੇ ਭਜਨ ਬੰਦਗੀ ਭਗਤੀ ਦਾ ਆਨੰਦ ਆਉਂਦਾ, ਪਰ ਪਦਾਰਥਾਂ ਦੇ ਵਿੱਚ ਹੀ ਜਿਹੜਾ ਆਨੰਦ ਹੈ ਉਹ ਲਾ ਕਰਕੇ ਆਪਣਾ ਜੀਵਨ ਬਤੀਤ ਕਰੀ ਜਾ ਰਹੀ, ਤਾਂ ਕਰਕੇ ਬਸਮਝ ਕਿਹਾ ਸਤਿਗੁਰੂ ਸਾਹਿਬ ਜੀ ਨੇ। ਬਸਮਝ ਪੁਣਾ ਕੀ ਹੈ? ਗ੍ਰੰਥਾਂ ਦੇ ਬਚਨ ਹਨ, ਵਿਸ਼ਿਆ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਕਾਮਨਾ ਨਾਥ। ਸੋ ਵਿਸ਼ਿਆਂ ਦੇ ਆਨੰਦ ਵਿੱਚ ਹੀ ਸੰਸਾਰੀ ਜੀਵ ਆਪਾਂ ਸਭ ਲੱਗੇ ਹੋਏ ਹਾਂ, ਵਿਸ਼ੇ ਆਨੰਦ ਭੋਗਣ ਨੂੰ ਹੀ ਆਨੰਦ ਮੰਨ ਲਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਬਾਹਰ ਜਿਸ ਆਨੰਦ ਨੂੰ ਢੂੰਡਣ ਜਾ ਰਿਹਾ, ਹਿਰਦੇ ਘਰ ਵਿੱਚ ਜਿਸ ਸਮੇਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਸਾਰੇ ਜਿਹੜੇ ਵਿਸ਼ੇ ਆਨੰਦ ਹਨ ਛੁੱਟ ਜਾਣੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਮੈਨੂੰ ਮੇਰੇ ਨੇਤਰਾਂ ਦੁਆਰਾ ਆਪ ਜੀ ਦੇ ਦਰਸ਼ਨ ਕਿਉਂ ਨੀ ਹੋ ਰਹੇ, ਆਪ ਕਿਰਪਾ ਕਰਕੇ ਸਮਝਾਓ ਜੀ। ਠੀਕ ਹੈ, ਮੈਂ ਵੀ ਆਪ ਜੀ ਨੂੰ ਮਿਲਣਾ ਚਾਹੁੰਦੀ ਹਾਂ, ਪਰ ਹੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਆਪ ਕਿਰਪਾ ਕਰੋ, ਰਹਿਮ ਕਰੋ, ਮੈਨੂੰ ਬਸਮਝ ਨੂੰ ਆਪ ਜੀ ਦੇ ਦਰਸ਼ਨ ਕਿਉਂ ਨੀ ਹੁੰਦੇ, ਆਪ ਕਿਰਪਾ ਕਰਕੇ ਦੱਸੋ ਜੀ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਕਹਿੰਦੇ ਭਾਈ ਤੂੰ ਆਪਣੇ ਨੇਤਰਾਂ ਵਿੱਚ ਸੁਰਮਾ ਪਾਉਣਾ ਕਰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਹੜਾ ਜੀ? ਕਹਿੰਦੇ ਭੈਕੀਆਂ ਦੇਹੇ ਸਲਾਈਆਂ ਨੈਣੀ, ਕਹਿੰਦੇ ਆਪਣੇ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਦੇ ਵਿੱਚ ਜਿਹੜਾ ਸਤਿਗੁਰੂ ਸਾਹਿਬ ਜੀ ਦਾ ਭੈ ਧਾਰਨ ਕਰਨਾ ਹੈ। ਜੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਭੈ ਧਾਰਨ ਕਰਨਾ, ਇਹ ਸਲਾਈਆਂ ਨਾਮ, ਇਹ ਸਲਾਈ ਕਿਹੜੀ ਹੈ ਜੀ? ਜੁਗਤੀ ਰੂਪੀ ਸਲਾਈ ਦੇ ਦੁਆਰਾ ਵੱਡੇ ਮਹਾਂਪੁਰਖਾਂ ਨੇ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਸ ਤਰੀਕੇ ਨਾਲ ਪੜਾਇਆ ਹੈ। ਹੁਣ ਜੇ ਕਿਸੇ ਨੇ ਸੁਰਮਾ ਪਾਉਣਾ ਹੋਵੇ ਤੇ ਪਹਿਲਾਂ ਉਹਨੂੰ ਸੁਰਮੇਦਾਨੀ ਕਹਿੰਦੇ, ਕਹਿੰਦੇ ਉਹਦਾ ਸੁਰਮਾ ਰੱਖਣ ਵਾਲੇ ਸੋ ਸੁਰਮੇਦਾਨੀ ਉਹ ਕਿਹੜੀ ਹੈ ਜੀ? ਕਹਿੰਦੇ ਜਿਹੜੀ ਸ਼ਰਧਾ ਧਾਰਨ ਕਰਨੀ ਇਹ ਸੁਰਮੇਦਾਨੀ ਹੈ, ਜਿਹੜੀ ਜੁਗਤੀ ਸੰਗਤ ਦੁਆਰਾ ਮਿਲ ਕੇ ਸਤਿਗੁਰੂ ਸਾਹਿਬ ਜੀ ਦਾ ਨਾਮ ਧਿਆਉਣਾ। ਜੁਗਤੀ ਕੀ ਹੈ? ਲੰਗਰ ਸੇਵਾ ਕਰਦਿਆਂ ਹੋਇਆਂ, ਭਾਂਡੇ ਮਾਂਜਦਿਆਂ, ਜੋੜੇ ਝਾੜਦਿਆਂ, ਸੋ ਇਸੇ ਤਰੀਕੇ ਦੇ ਨਾਲ ਗੁਰੂ ਕੇ ਸਿੱਖਾਂ ਦੀ ਟਹਿਲ ਕਰਨੀ, ਜਿਹੜੀ ਹੱਥਾਂ ਦੇ ਨਾਲ ਚਰਨ ਪਖਾਰਨੇ, ਮੁੱਠੀ ਚਾਪੀ ਆਦਿਕ ਕਰਨੇ, ਫਿਰ ਇਸੇ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਣ ਕਰਕੇ ਚੌਰ ਸਾਹਿਬ ਜੀ ਦੀ ਸੇਵਾ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਰਮਾਲਿਆਂ ਦੀ ਟਹਿਲ, ਗੁਰੂ ਘਰ ਇਸ਼ਨਾਨ ਸੇਵਾ, ਬੇਅੰਤ ਸਵਾਵਾਂ ਕਰਦਿਆਂ ਹੋਇਆਂ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ, ਇਹ ਜੁਗਤੀਆਂ, ਇਹ ਜੁਗਤੀ ਰੂਪੀ ਸਲਾਈਆਂ ਹਨ। ਹੁਣ ਮਹਾਰਾਜ ਸੁਰਮਾ ਕਿਹੜਾ? ਕਹਿੰਦੇ ਜਿਹੜਾ ਗਿਆਨ ਪਰਮੇਸ਼ਰ ਵਾਹਿਗੁਰੂ ਜਿਹੜਾ ਪਰੋਖ ਤੇ ਅਪਰੋਖ ਦਾ ਗਿਆਨ ਹੋ ਜਾਣਾ, ਸੋ ਜਿਹੜਾ ਇਹ ਬਖਸ਼ਿਸ਼ ਹੋ ਜਾਣੀ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਿਨ੍ਹਾਂ ਦੇ ਨੇਤਰਾਂ ਵਿੱਚ ਇਹ ਗਿਆਨ ਰੂਪੀ ਸੁਰਮਾ ਪਿਆ ਹੈ, ਉਹ ਜਿੱਥੇ ਕਿੱਥੇ ਵੇਖਦੇ ਨੇ ਉੱਥੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ। ਉਹ ਤੇ ਕਹਿੰਦੇ ਹਨ ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਇਹ ਜਿਹੜੀ ਹੱਟਾਂ ਚੱਲਦੀਆਂ ਹੋਈਆਂ ਵੀ ਆਪ ਜੀ ਦੇ ਗੁਣਾਂ ਨੂੰ ਹੀ ਗਾਉਂਦੀਆਂ ਹਨ, ਉਹਨਾਂ ਨੂੰ ਹਰ ਥਾਂ ਤੇ ਪਰਮੇਸ਼ਰ ਵਾਹਿਗੁਰੂ ਨਜ਼ਰੀ ਆ ਰਿਹਾ ਹੈ। ਇਹ ਜਿਹੜਾ ਗਿਆਨ ਰੂਪੀ ਸੁਰਮਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਭੈ ਦੀਆਂ ਸਲਾਈਆਂ, ਭੈ ਨਾਮ ਹੈ ਡਰ ਦਾ, ਜਿਹੜਾ ਡਰ ਪੈਦਾ ਹੋਇਆ ਹੈ ਕਿ ਸਦ ਸੁਣਦਾ ਸਦ ਵੇਖਦਾ ਕਿ ਉਹ ਮੁੱਕਰ ਪਿਆ ਜਾਏ, ਉਹ ਪਰਮੇਸ਼ਰ ਵਾਹਿਗੁਰੂ ਮੇਰੇ ਸੋ ਕੀਤੇ ਹੋਏ ਗੁਨਾਹਾਂ ਨੂੰ, ਮੇਰੇ ਕੀਤੇ ਹੋਏ ਗੁਣਾਂ ਨੂੰ ਉਹ ਪਰਮੇਸ਼ਰ ਵਾਹਿਗੁਰੂ ਦੇਖ ਰਿਹਾ ਹੈ। ਜੇ ਮੈਂ ਸੇਵਾ ਕਰਦਾ ਹੈ ਤੇ ਤਾਂ ਸਤਿਗੁਰੂ ਸਾਹਿਬ ਜੀ ਮੇਰੇ ਤੇ ਬੇਅੰਤ ਖੁਸ਼ੀਆਂ ਕਰਨਗੇ, ਬੇਅੰਤ ਖੁਸ਼ੀਆਂ। ਇਹ ਜਦੋਂ ਭਾਉ ਮਨ ਵਿੱਚ ਹੋਵੇਗਾ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਮੈਨੂੰ ਵੇਖਦੇ ਹਨ, ਜਿਵੇਂ ਛੋਟਾ ਬਾਲਕ ਜਾਂ ਜਿਵੇਂ ਪਤਨੀ ਆਪਣੇ ਪਤੀ ਦੇ ਪ੍ਰੇਮ ਵਿੱਚ ਭਾਵੇਂ ਉਹ ਘਰ ਸਾਹਮਣੇ ਨਾ ਵੀ ਦਿਸਦਾ ਹੋਵੇ ਪਰ ਸਾਰੀ ਦਿਹਾੜੀ ਉਹਦੇ ਪ੍ਰੇਮ ਦੇ ਵਿੱਚ ਚਾਹ ਦੇ ਸਹਿਤ ਸਾਰੀ ਦਿਹਾੜੀ ਕਾਰਜ ਕਰਦੀ ਹੈ। ਜਦੋਂ ਪਤੀ ਮੇਰਾ ਮੈਨੂੰ ਕਾਰਜ ਕਰਦੀ ਨੂੰ ਵੇਖੇਗਾ ਉਹ ਮੇਰੇ ਤੇ ਬੇਅੰਤ ਅਤਿਅੰਤ ਖੁਸ਼ ਹੋਵੇਗਾ, ਉਹਦੀ ਖੁਸ਼ੀ ਦੁਆਰਾ ਹੀ ਮੇਰਾ ਜਿਹੜਾ ਜੀਵਨ ਹੈ ਇਹ ਸਫਲਾ ਤੇ ਸੁਖੀ ਹੋ ਜਾਵੇਗਾ। ਇਵੇਂ ਜਿਹੜਾ ਭੈ ਧਾਰਨ ਕਰਨਾ ਹੈ ਕਿ ਪਤੀ ਪਰਮੇਸ਼ਰ ਵਾਹਿਗੁਰੂ ਉਹ ਤੇ ਹਰ ਥਾਂ ਦੇ ਉੱਤੇ ਵਿਆਪਕ ਹੈ, ਉਸ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਭੈ ਕਹਿੰਦੇ ਇਹ ਸਲਾਈਆਂ ਨੇਤਰਾਂ ਦੇ ਵਿੱਚ ਦੇਣਾ ਕਰ ਸੁਰਮ ਚੂ ਪਾਉਣਾ ਕਰ ਗਿਆਨ ਰੂਪੇ ਸੁਰਮਾ
1: ਭਾਵ ਕਰ ਸਿੰਗਾਰੋ।
0: ਮਹਾਰਾਜ ਹੋਰ ਕੀ ਕਰਾਂ, ਜੇ ਠੀਕ ਹੈ ਜੇ ਮੈਨੂੰ ਨਦਰੀ ਵੀ ਆ ਜਾਵੇ ਤੇ ਪਤੀ ਮੇਰੇ ਪਾਸ ਕਿਵੇਂ ਆਵੇਗਾ, ਠੀਕ ਹੈ ਜੀ ਮੈਨੂੰ ਨਦਰੀ ਆ ਗਿਆ ਤੇ ਉਹ ਮੇਰੇ ਪਾਸ ਨਾ ਆਵੇ। ਕਹਿਣ ਲੱਗੇ ਨਹੀਂ, ਨਾਲ ਭਾਵ ਪ੍ਰੇਮ ਦਾ ਸ਼ਿੰਗਾਰ ਕਰ। ਸੋ ਜਿਹਨੂੰ ਆਪਾਂ ਪੜ੍ਹਦੇ ਸਾਚ ਕਹੋ ਸੁਣ ਲਿਹੋ ਸਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਧੰਨ ਕਲਗੀਧਰ ਪ੍ਰੀਤਮ ਸਤਿਗੁਰ ਸਾਹਿਬ ਜੀ ਦੇ ਬਚਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਭਾਵ ਪ੍ਰੇਮ ਦਾ ਸ਼ਿੰਗਾਰ ਕਰਨਾ ਹੈ। ਸਤਿਗੁਰੂ ਸਾਹਿਬ ਜੀ ਦੇ ਨਾਲ ਜਿਹੜੀ ਭਾਵਣੀ ਲਾਉਣੀ ਹੈ, ਜਿਹੜਾ ਪ੍ਰੇਮ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ। ਸੋ ਕਿਸ ਹੀ ਕੋਈ ਕੋਈ ਮੰਜਨ ਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾ ਲਗ ਚਿੱਤ ਨਾ ਆਵੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅਸੀਂ ਤੇ ਕੇਵਲ ਆਪ ਜੀ ਨੂੰ ਹੀ ਆਪਣਾ ਸਭ ਕੁਝ ਮੰਨਿਆ ਹੋਇਆ, ਹੋਵੇਗਾ ਲੋਕਾਂ ਨੂੰ ਹੋਰਾਂ ਦਾ ਆਸਰਾ ਪਰ ਸਾਨੂੰ ਆਪ ਜੀ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਹੈ ਹੀ ਨਹੀਂ। ਸੋ ਜਿਹੜੀ ਇਹ ਬਿਰਤੀ ਤਿਆਗ ਕਰਕੇ, ਸੋ ਸਾਰੀਆਂ ਹੀ ਆਸਾਂ ਛੱਡ ਕਰਕੇ ਇੱਕ ਸਤਿਗੁਰੂ ਸਾਹਿਬ ਜੀ ਤੇ ਭਰੋਸਾ ਰੱਖਣਾ, ਇਹ ਕਹਿੰਦੇ ਭਾਵ ਪ੍ਰੇਮ ਹੈ। ਸੋ ਜਿੱਥੇ ਪ੍ਰੇਮ ਹੈ ਪ੍ਰੇਮ ਦੇ ਵਿੱਚ ਹੋਰ ਥਾਂ ਕੋਈ ਜਿਹੜੀ ਹੈ ਉਹ ਨਦਰੀ ਆਉਂਦੀ ਨਹੀਂ। ਜਿਵੇਂ ਸੋ ਮਰਿਆਦਾ ਅਨੁਸਾਰ ਗੁਰਮੁਖਾਂ ਨੇ ਪੜਾਇਆ ਹੈ, ਸੋ ਜਿਸ ਸਮੇਂ ਮੇਰੇ ਉਸਤਾਦ ਜੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੇ ਇਹ ਅਰਥ ਪੜਾਏ ਸਨ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਸ ਸਮੇਂ ਇਹ ਬਚਨ ਪੜਾਏ ਸਨ ਕਿ ਪੁੱਤਰ ਸੋ ਜਿਹੜੀ ਧਰਮ ਬੀਬੀ ਹੈ ਉਹਦੇ ਬਾਬਤ ਦੱਸਿਆ ਸੀ ਕਿ ਉਹ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਨੂੰ ਮਰਦ ਜਾਣੇ ਹੀ ਨਾ। ਸੋ ਇਸੇ ਤਰੀਕੇ ਦੇ ਨਾਲ ਸੋ ਜਿਹੜਾ ਸਿੰਘ ਹੈ ਉਹਨੇ ਆਪਣੀ ਧਰਮ ਪਤਨੀ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਮਾਵਾਂ ਭੈਣਾਂ ਧੀਆਂ ਜਾਣਨਾ, ਪਰ ਬੀਬੀ ਵਾਸਤੇ ਵੀ ਇਹ ਸੰਜਮ ਹੈ ਕਿ ਉਹ ਆਪਣੇ ਮਰਦ ਤੋਂ ਬਿਨਾਂ ਆਪਣੇ ਧਰਮ ਪਤੀ ਤੋਂ ਬਿਨਾਂ ਕਿਸੇ ਹੋਰ ਨੂੰ ਮਰਦੀ ਨਾ ਜਾਣਦੀ ਹੋਵੇ। ਇਵੇਂ ਸਿੱਖ ਦਾ ਪ੍ਰੇਮ ਸਤਿਗੁਰੂ ਸਾਹਿਬ ਜੀ ਦੇ ਨਾਲ ਹੋਣਾ ਚਾਹੀਦਾ ਹੈ ਕਿ ਮੇਰੇ ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਮੇਰੀਆਂ ਸਾਰੀਆਂ ਹੀ ਲੋੜਾਂ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਪੂਰੇ ਕਰਨ ਵਾਲੇ ਮੇਰੇ ਖਸਮ ਮਾਲਕ ਹੈਣ ਤਾਂ ਫਿਰ ਮੈਨੂੰ ਕਿਸੇ ਹੋਰ ਥਾਂ ਤੇ ਜਾ ਕੇ ਮੱਥੇ ਰਗੜਨ ਦੀ ਕੀ ਲੋੜ ਹੈ। ਪ੍ਰੇਮ ਦੇ ਵਿੱਚ ਖਟਿਆਈ ਨਹੀਂ ਹੋਣੀ ਚਾਹੀਦੀ। ਮਹਾਰਾਜ ਕਹਿੰਦੇ ਜਦੋਂ ਭਾਵ ਪ੍ਰੇਮ ਦਾ ਸ਼ਿੰਗਾਰ ਕਰੇਂਗੇ ਤਾਂ ਜਾ ਕਰਕੇ ਤੇਰੇ ਬਖਸ਼ਿਸ਼ ਹੋ ਸਕਦੀ ਹੈ। ਜੇ ਪ੍ਰੇਮ ਨਹੀਂ ਭਾਉ ਨਹੀਂ ਹੈ ਤੇ ਫਿਰ ਪ੍ਰੇਮ ਵੀ ਪੈਦਾ ਨਹੀਂ ਹੋਵੇਗਾ। ਪਹਿਲਾਂ ਭਾਉ ਦੀ ਬਖਸ਼ਿਸ਼ ਕੀਤੀ ਹੈ, ਪਹਿਲਾਂ ਡਰ ਹੋਣਾ ਚਾਹੀਦਾ ਹੈ। ਜਿੱਥੇ ਡਰ ਹੈ ਉੱਥੇ ਹੀ ਪ੍ਰੇਮ ਹੈ, ਜਿੱਥੇ ਡਰ ਨਹੀਂ ਉੱਥੇ ਪ੍ਰੇਮ ਵੀ ਜਾਂਦਾ ਲੱਗਦਾ। ਕਿਵੇਂ ਜਿਨ੍ਹਾਂ ਨੂੰ ਡਰ ਹੈ ਸਤਿਗੁਰੂ ਸਾਹਿਬ ਜੀ ਦਿਆ ਕਿ ਮਹਾਰਾਜ ਜੀ ਨੇ ਕਿਹਾ ਰਹਿ ਨਹੀਂ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜਿਨ੍ਹਾਂ ਨੇ ਇਹ ਡਰ ਧਾਰਨ ਕੀਤਾ ਮੈਨੂੰ ਗੁਰੂ ਸਾਹਿਬ ਜੀ ਨੇ ਪ੍ਰੇਮ ਨਹੀਂ ਕਰਨਾ, ਫਿਰ ਜੇ ਪੰਜਾਂ ਕਕਾਰਾਂ ਦੀ ਰਹਿਤ ਨਾ ਰੱਖੇ ਉਹ ਭਾਈ ਫਿਰ ਕਕਾਰਾਂ ਨਾਲ ਵੀ ਪ੍ਰੇਮ ਕਰਦੇ ਕਕਾਰਾਂ ਨਾਲ ਵੀ। ਜਿੱਥੇ ਡਰ ਨਹੀਂ ਹੈ, ਜਿੱਥੇ ਇਹ ਡਰ ਮੁੱਕ ਗਿਆ ਉਹ ਤੇ ਫਿਰ ਕਈ ਇਹੋ ਜਿਹੇ ਵੀ ਨੇ ਕਿ ਜਿਹੜੇ ਭਾਈ ਡਿਊਟੀ ਤੇ ਆਉਣ ਲਈ ਕਿਰਪਾਨਾਂ ਪਾਉਂਦੇ ਨੇ ਅੱਗੋਂ ਪਿੱਛੋਂ ਕਿੱਲੀਆਂ ਤੇ ਤੰਗੀਆਂ ਹੀ ਮਿਲਦੀਆਂ ਨੇ। ਇਸ ਕਰਕੇ ਕਹਿੰਦੇ ਪਹਿਲਾਂ ਪ੍ਰੇਮ ਭਾਉ ਪੈਦਾ ਕਰ ਤੇ ਫਿਰ ਸਤਿਗੁਰੂ ਸਾਹਿਬ ਜੀ ਦਾ ਪ੍ਰੇਮ ਆਪੇ ਤੈਨੂੰ ਪ੍ਰਾਪਤ ਹੋ ਜਾਵੇਗਾ, ਆਪੇ ਪ੍ਰਾਪਤ ਹੋ ਜਾਵੇਗਾ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ ਭਾਈ ਪਹਿਲਾਂ ਤੇ ਨੈਣੀ ਭਾਵ ਨੈਣਾਂ ਦੇ ਵਿੱਚ ਭਾਵ ਭਾਉ ਦੀਆਂ ਸਲਾਈਆਂ ਦੇਣੀਆਂ ਹਨ, ਫਿਰ ਭਾਵ ਪ੍ਰੇਮ ਦਾ ਸ਼ਿੰਗਾਰ ਕਰਨਾ ਹੈ ਜੀ।
1: ਤਾਂ ਸੁਹਾਗਣ ਜਾਣੀ ਐ ਲਾਗੀ
0: ਤਾਂ ਭਾਈ ਸੁਹਾਗਣ ਜਾਣੀ ਜਾਵੇਗੀ ਲਾਗੀ ਨਾਮ ਪੋਠੋਹਾਰ ਦੀ ਬੋਲੀ ਹੈ ਪੋਠੋਹਾਰ ਦੀ ਆਮ ਕਹਿ ਦਿੰਦੇ ਨਾ ਪੋਠੋਹਾਰ ਗੇ ਲਗਾਇਆ ਲਗਾਇਆ ਕਹਿੰਦੇ ਭਾਈ ਤਾਂ ਸੁਹਾਗਣ ਜਾਣੀ ਐ ਲਾਗੀ ਤਾਂ ਰਸਤੇ ਤੇ ਚੱਲੀ ਹੋਈ ਸੁਹਾਗਣ ਸੁਹਾਗਵੰਤੀਆਂ ਦੇ ਰਸਤੇ ਤੇ ਚੱਲੀ ਹੋਈ ਜਾਣੇ ਜਾਵੇਗੇ
1: ਸਹੁ ਧਰੇ ਪਿਆਰੋ
0: ਜਦੋਂ ਸਹੁ ਪਤੀ ਪਰਮੇਸ਼ਰ ਵਾਹਿਗੁਰੂ ਵਸਤਰ ਪਾਉਣ ਨਾਲ ਭਾਵੇਂ ਮਰਦੋ ਕਰਕੇ ਇਸਤਰੀਆਂ ਵਾਲੇ ਕੱਪੜੇ ਪਾਈ ਫਿਰੇ ਪਰ ਕਹਿੰਦੇ ਸੁਹਾਗਣ ਤਾਂ ਜਾਣੇ ਜਾਵੇਗੇ ਜੇ ਪਤੀ ਪਰਮੇਸ਼ਰ ਵਾਹਿਗੁਰੂ ਤੇਰੇ ਨਾਲ ਪ੍ਰੇਮ ਕਰੇਗਾ ਤੇ ਜੇ ਪਤੀ ਪ੍ਰੇਮ ਨਹੀਂ ਕਰਦਾ ਜੇ ਪਤੀ ਦਾ ਪ੍ਰੇਮ ਨੀ ਤੇਰੇ ਨਾਲ ਤੇ ਫਿਰ ਤੈਨੂੰ ਸੁਹਾਗਣ ਕਿੰਨੇ ਕਹਿਣਾ ਹੈ ਫਿਰ ਤੇ ਛੁੱਟੜੋ ਕਰਕੇ ਤੁਰੀ ਫਿਰੇਗੀ ਇਧਰ ਉਧਰ
1: ਗਿਆਨੀ ਬਾਲੀ ਕਿਆ ਕਰੇ
0: ਗਿਆਨੀ ਸਮਝ ਜਿਹੜੀ ਹੈ ਇਹ ਬਾਲੀ ਬਾਲਕੀ ਕਹਿੰਦੇ ਕੀ ਕਰੇਗੀ ਜੀ
1: ਤਨ ਕੰਤ ਨਾ ਭਾਵੈ
0: ਤਨ ਇਹ ਇਸਤਰੀ ਪਰਮੇਸ਼ਰ ਵਾਹਿਗੁਰੂ ਕੰਤ ਸਵਾਮੀ ਨੂੰ ਪਾਉਂਦੀ ਨਹੀਂ ਹੈ ਸੋ ਗਿਆਨੀ ਬਸਮਝ ਹੋਈ ਹੈ ਜੇ
1: ਕਰਨ ਬਲਾਹ ਕਰੇ ਬਹੁ ਤੇਰੇ
0: ਬੜੇ ਯਤਨ ਕਰਦੀ ਹੈ ਆਪਣੀ ਸਮਝ ਦੁਆਰਾ
1: ਸਾ ਧਨ ਮਹਿਲ ਨਾ ਪਾਵੈ
0: ਪਰ ਕਹਿੰਦੇ ਧਨ ਪਰਮੇਸ਼ਰ ਵਾਹਿਗੁਰੂ ਦੇ ਮਹਲ ਸਰੂਪ ਦੀ ਪ੍ਰਾਪਤੀ ਨਹੀਂ ਹੋ ਰਹੀ ਜੇ
1: ਵਿਣ ਕਰਮ ਕਿਛ ਪਾਈਐ ਨਾਹੀ
0: ਧੰਨ ਗਰੀਬ ਨਿਵਾਜ ਜੀ ਕਹਿੰਦੇ ਭਾਈ ਬਿਨਾਂ ਕਰਮਾਂ ਤੋਂ ਕਿਛ ਪ੍ਰਾਪਤ ਨਹੀਂ ਹੋ ਸਕਦਾ ਜੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਰਹਿਮਤ ਕਰਨ ਤਾਂ ਹੀ ਪ੍ਰਾਪਤੀ ਹੁੰਦੀ ਹੈ ਜੇ
1: ਬਹੁ ਤੇਰਾ ਧਾਵੈ
0: ਬਹੁਤਾ ਧੌਂਦਾ ਵੀ ਰਵੇ ਬੜੇ ਯਤਨ ਜਲ ਧਾਰੇ ਆਦਿਕ ਕਰ ਲਵੇ ਤ੍ਰਾਟਕ ਆਦਿਕ ਸਾਧ ਵੀ ਲਵੇ ਜੇ
1: ਲੱਭ ਲੋਭ ਅਹੰਕਾਰ ਕੀ ਮਾਤੀ
0: ਕਾਰਨ ਕੀ ਹੈ ਕੋਈ ਨੀ ਮਿਲਦਾ ਕਹਿੰਦੇ ਭਾਈ ਲੱਭ ਲੱਗਾ ਹੋਇਆ ਖਾਣ ਦਾ ਲੋਭ ਲੱਗਾ ਹੋਇਆ ਪਦਾਰਥਾਂ ਨੂੰ ਇਕੱਤਰ ਕਰਨ ਦਾ ਹੰਕਾਰ ਜਿਹੜਾ ਹੈ ਆਪਣੇ ਗੁਣਾਂ ਦਾ ਆਪਣੇ ਸੁੰਦਰ ਸਰੂਪ ਦਾ ਇਹ ਹੰਕਾਰ ਲੱਗਾ ਹੋਇਆ ਹੈ ਇਹਦੇ ਵਿੱਚ ਮਾਤੀ ਮਸਤ ਹੋਈ ਹੈ ਬੁੱਧੇ ਖਾਣ ਪੀਣ ਹੰਡਾਉਣ ਵਿੱਚ ਮਸਤ ਹੋਈ ਹੈ ਪਦਾਰਥ ਇਕੱਤਰ ਕਰਨ ਵਿੱਚ ਮਸਤ ਹੋਈ ਹੋਈ ਹੈ ਹੰਕਾਰ ਚੜਿਆ ਹੋਇਆ ਹੈ ਮੈਂ ਬਹੁਤਾ ਗਿਆਨੀ ਮੈਂ ਬਹੁਤਾ ਵਿਦਵਾਨ ਮੈਂ ਬਹੁਤਾ ਤਗੜੇ ਸਰੀਰ ਵਾਲਾ ਮੈਂ ਬਹੁਤੇ ਬਲ ਵਾਲਾ ਮੇਰੀ ਬੁੱਧੀ ਬੜੀ ਜ਼ਿਆਦਾ ਤੇਜ਼ ਹੈ ਜੀ ਮੈਂ ਬੜੀ ਚਲਾਕੀ ਦੇ ਨਾਲ ਦੁਨੀਆਂ ਨੂੰ ਲੁੱਟ ਕਰਕੇ ਲੈ ਆਉਂਦਾ ਹਾਂ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਮਾਤੀ ਮਸਤ ਹੋਈ ਹੈ ਜੀ
1: ਮਾਇਆ ਮਾਹੇ ਸਮਾਣੇ
0: ਬੁੱਧੀ ਜਿਹੜੀ ਇਹ ਮਾਇਆ ਪਦਾਰਥਾਂ ਦੇ ਵਿੱਚ ਹੀ ਸਮਾਈ ਹੋਈ ਹੈ ਜੀ
1: ਬਾਤੀ ਸਹ ਪਾਈਆ ਨਾਹੀ
0: ਇਹਨਾਂ ਗੱਲਾਂ ਕਰਕੇ ਮਹਾਰਾਜ ਮੈਂ ਆਣੀ ਬਸ ਸਮਝ ਕਿਉਂ ਹਾਂ ਜਦੋਂ ਪਹਿਲਾਂ ਬਖਸ਼ਿਸ਼ ਕੀਤੀ ਹੈ ਭਾਈ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੈ ਜਦੋਂ ਉਹ ਕੰਤ ਪਰਮੇਸ਼ਰ ਨੂੰ ਪਾਉਂਦੀ ਨੀ ਇਹ ਐਣੀ ਬਸਮਝ ਕਰੇਗੀ ਕੀ ਗਰੀਬ ਨਿਵਾਜ ਮੈਂ ਬਸਮਝ ਕਿਉਂ ਆਪ ਕਿਰਪਾ ਕਰਕੇ ਦੱਸੋ ਫਿਰ ਔਗਣ ਦੱਸੇ ਨੇ ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਔਗਣ ਦੱਸ ਕਰਕੇ ਸੋ ਭਾਈ ਆਹ ਜਿਹੜੇ ਲੱਭ ਲੋਭ ਹੰਕਾਰ ਜਿਹੜਾ ਲੱਗਾ ਹੋਇਆ ਇਹਦੇ ਕਰਕੇ ਮਾਇਆ ਦੇ ਵਿੱਚ ਜਿਹੜੀ ਸੁਰਤ ਸਮਾਈ ਹੋਈ ਹੈ ਇਸ ਕਾਰਨ ਕਰਕੇ ਇਹ ਜਿਹੜੀ ਐਣੀ ਹੈ ਇਸ ਛੁੱਟਰ ਦੇ ਲਾਗੇ ਪਰਮੇਸ਼ਰ ਇਹਨਾਂ ਬਾਤੀ ਸੋ ਪਾਈਏ ਨਾ ਹੀ ਇਹਨਾਂ ਗੱਲਾਂ ਕਰਕੇ ਸੋ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੇ ਜਿਵੇਂ ਪ੍ਰਮਾਣ ਦੇ ਕਰਕੇ ਵਿਦਵਾਨ ਗੁਰਮੁਖ ਪਿਆਰੇ ਸਮਝਾਉਂਦੇ ਹਨ ਸੁਭਾਅ ਕੀ ਬਣਿਆ ਹੋਇਆ ਕਿਵੇਂ ਦੀ ਅਵਸਥਾ ਹੋਈ ਹੈ ਕਹਿੰਦੇ ਇੱਕ ਰਾਜੇ ਦੀਆਂ ਦੋ ਰਾਣੀਆਂ ਸਨ ਦੋ ਰਾਣੀਆਂ ਸੋ ਰਾਜਾ ਛੋਟੀ ਰਾਣੀ ਦੇ ਪਾਸ ਸੀ ਸਦਾ ਰਹਿੰਦਾ ਛੋਟੀ ਦੇ ਪਾਸ ਸੀ ਸੋ ਵੱਡੀ ਦੇ ਪਾਸ ਕਦੀ ਜਾਂਦਾ ਹੀ ਨਾ ਸੋ ਉਸ ਸਮੇਂ ਸੋ ਵੱਡੀ ਜਿਹੜੀ ਹੈ ਹਮੇਸ਼ਾ ਹੀ ਆਪਣੇ ਪਤੀ ਦੀ ਅੜੀਕ ਵਿੱਚ ਬੈਠੀ ਰਹਿੰਦੀ ਅਰਦਾਸਾਂ ਕਰਦੀ ਕਦੀ ਮੈਨੂੰ ਵੀ ਆਣ ਕਰਕੇ ਦਰਸ਼ਨ ਦੀਦਾਰ ਦੇ ਸੋ ਇੱਕ ਦਿਹਾੜੇ ਜਿਹੜੀ ਛੋਟੀ ਸੀ ਉਹਨੇ ਨਾਲ ਦੀਆਂ ਬੋਲੀਆਂ ਨੂੰ ਪੁੱਛਿਆ ਕਹਿਣ ਲੱਗੀ ਕੋਈ ਸੰਸਾਰ ਦੀ ਕੋਈ ਸੋਹਣੀ ਵਸਤੂ ਦੱਸੋ ਜਿਹੜੀ ਮੇਰੇ ਪਾਸ ਨਾ ਹੋਵੇ ਉਹ ਕਹਿਣ ਲੱਗੀਆਂ ਮਹਾਰਾਣੀ ਬਾਕੀ ਤੇ ਸਭ ਕੁਝ ਤੇਰੇ ਪਾਸ ਹੈ ਤੇਰਾ ਪਤੀ ਬਾਦਸ਼ਾਹ ਰਾਜਾ ਵੀ ਤੇਰੇ ਕੋਲ ਆਉਂਦਾ ਰਾਜ ਭਾਗ ਦੀ ਤੂੰ ਮਾਲਕ ਹੈ ਪਰ ਇੱਕ ਬੜਾ ਸੁੰਦਰ ਹਾਰ ਜਿਹੜਾ ਹੈ ਨਾ ਜਿਹੜਾ ਪਟਰਾਣੀ ਵੱਡੀ ਰਾਣੀ ਨੂੰ ਮਿਲਿਆ ਹੋਇਆ ਉਹ ਤੇਰੇ ਪਾਸ ਨਹੀਂ ਹੈ ਜੇ ਕਿਤੇ ਉਹ ਵੀ ਤੈਨੂੰ ਮਿਲ ਜਾਵੇ ਤੇ ਫਿਰ ਸੰਸਾਰ ਦੀਆਂ ਸਾਰੀਆਂ ਹੀ ਵਸਤੂਆਂ ਤੇਰੇ ਕੋਲ ਆ ਜਾਣਗੀਆਂ ਕਹਿਣ ਲੱਗੀ ਉਹ ਕਿਵੇਂ ਮਿਲ ਸਕਦਾ ਕਹਿੰਦੇ ਜੀ ਉਹ ਤੁਸੀਂ ਆਪ ਹੀ ਯਤਨ ਕਰੋ ਤੇ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਕਹਿੰਦੇ ਇੱਕ ਦਿਹਾੜੇ ਛੋਟੀ ਰਾਣੀ ਵੱਡੀ ਦੇ ਪਾਸ ਪਹੁੰਚੀ ਜਾ ਕੇ ਬੜਾ ਪ੍ਰੇਮ ਖਾ ਲਿਆ प्रेम भाव किया उस वड्डी बीबी दे नाल जाके कह लगी उन्हें पुछया जी दसो किवें आने हुए ने कहिंदी मैं सोचिया वड्डी भैण दे दर्शन ही कर आईए कहिंदी ठीक है बड़ा भाव प्रेम किया सो बड़ा चा किया तू करमा वाली है पति तेरे पास रहिंदा है वेख मैनू निर्गुणारी नूं उन्हें त्याग ही छड्डिया दस किवें आई है कहन लगी जी मैनू पता लगा एक तुहाडे पास बड़ा सुंदर हार है कृपा करके मैनू विखाल दवो दर्शन करन वास्ते आई सां वो हार विखालिया वेख करके चित मोहित हो गया कहन लगी उस समय कहिंदी जी इह हार मैनू दे दवो वह कहन लगी मेरे किस काम दा जदों पति मेरे पास नहीं आउंदा ते इह हार भी मैं की करना होया कहन लगी पर एक बेनती है हार लै जा पर मेरे पति नूं मेरे पास घल दवी उहनूं आखी कि एक घड़ी पाली मैनूं दर्शन दे जावे आन करके सो उस समय कहन लगी चंगा तेरना बचन दिया तेन एक बारी जरूर आन करके दर्शन देंगे तू हार मैनू दे वह हार लै करके वापस महल विच आ गए पति आया पास कहन लगी जी तुसी एक बारी वह जिहड़ी छड्डी हुई है तुहाडी उहनूं भी जाके दर्शन दे आवो उहनूं जे दर्शन दवोगे वेखो मरन किनारे पई हुई है कितने एक बारी उहनूं शकल विखा लो मैनूं लोक मेहने नहीं दे कहन लगे चंगा मैं चले जावांगे कहिंदी नहीं छेती देने चले जाओ हुण उस समय तोड़ दिता है पति आया जान करके सेवा की रिझा लिया पति नूं सो उस समय पुछिया कहन लगे तेरे पास आने लई मैनूं छोटी राणी कह रही सी कारण की है उस समय दस्सिया मेरे पासों हार लैण आई सी उहनें वचन कीता राजे ने यह जान लिया है कि उन्हें तो मैनू हार बदले वेच ही दिता होया ना फिर ए पास केंद्र उथे ही बैठ गए आन करके मिनता कर लगी महाराज आ जाओ तुसी तो एक दिहाड़े लिए आए सी मुड़के वापसी नहीं आए एक घड़ी लिए आए मुड़के वापस नहीं आए कह लगे राणी तू सानू हार बदले वेच चुकी है इसने प्रेम के भाव के नाल सानू खरीद लैना किया है सो इन्हें पदार्थ त्याग करके साडी प्राप्ति की है इस करके हुण इहदे पास ही रहांगे इवें भाई संसारी जीवां दी साडी हालत है असी पदार्थां दे वंडे पदार्थ रूपी हारां दे वंडे पति परमेश्वर वाहिगुरु त्याग दिता है वड्डे कौन हन परमेश्वर वाहिगुरु जी दे प्यारे संत भगत उह सतवंतियां जिन्हां ने भाई पदार्थ त्याग करके सो परमेश्वर वाहिगुरु की प्राप्ति कर ली फिर सदीव काल ही अपने हिरदे विच उहदा वासा करवा लिया कदी वास्ते भी फिर उन्हां नूं पति परमेश्वर वाहिगुरु छड करके नहीं जांदा इस करके इह आणी किया इस करके बसमझ किया है इह बुद्धि जिहड़ी बसमझ होई हुई है पदार्थां ते परमेश्वर विच निर्णा करन तों इह जिहड़ी उक चुकी है अपनी मत जिहड़ी अगे रख करके पदार्थां च लगी होई बिरते सो सुभाव ते मेरे वर्गे दा इह बणिया होया है महाराज मैं इन्ना पाठ कर लवां ते फिर मैनूं इन्ना जरूर दे दिया जी धन गरीब नवास सच्चे पातशाह महाराज जी गुरसिखो धन कृपालू सतगुरु साहब जी दे बचन सो जे महाराज आप जी दी आग्या जिवें आप जी नूं भाउंदा होवे ते उवें चली जाइए जे अपनी बुद्ध ना वरतीए जिहड़े पदार्थां दा आपां जतन कर रहे हां धन गरीब नवास जी बचन करदे हन भाई सो चार पदार्थ जे कोई मांगा सब जना की सेवा लागे चारे पदार्थ धर्म अर्थ काम मोख च तेन संत परमेश्वर वाहगुरु के प्यारियां दी साध संगत दी सेवा च ही प्राप्त हो सकते हन गरीब नवाज सच्चे पातशाह जी मैं बहुता ही धन अपने पास बहुता एकत्र करना हो फिर की करा बचन हन जिसकी बस्त तिस आगे राखे प्रभ की आग्या मन माथे उस ते चौगण करे निहाल नानक साहिब सदा दयाल भाई जी दी वस्तु है परमेश्वर वाहिगुरु जी दे अगे रख करके टहल भावना सेवा विच लग जावे सतगुरु साहब जी उस तो चार गुणा वध बेअंती बेअंत गरीब नवाज सच्चे पातशाह जी निहाल ही निहाल कर देणगे कदी वास्ते तोता नहीं आ सकदा पर इह आणी बसमझने वी गुरबाणी वटे भी पदार्थ ही मंग ले मैं गुरबाणी वटे भी इन्नी बसमझ हां इन्नी कमली हां गुरबाणी पढ़ करके भी पदार्थां दी प्राप्ति गरीब नवाज जी इन्ने एक पदार्थ मिल जाण ते फिर बात बन जावेगी तां करके बसमझ किया है कहिंदे भाई इन्नी बाती सौ पाईए नाई इह बसमझ बालड़िए इन्हां गल्लां करके परमेश्वर सौ अकाल पुरख वाहिगुरु दी प्राप्ति नहीं हो सकदे
1: भई काम आणी
0: समझ हो रही है
1: वाह पुछो सुहागणी वाह
0: महाराज फिर की करिए कहिंदे जिहड़ियां सुहागवंतियां ने सुहागणा सुहागणा किन्हां नूं कहा जांदा इस घर विच जिहड़े संत परमेश्वर वाहिगुरु जी दे प्यारे हन ਜਿਨ੍ਹਾਂ ਦੀ ਬਿਰਤੀ ਹਰ ਵੇਲੇ ਨਾਮ ਵਿੱਚ ਜੁੜੀ ਰਹਿੰਦੀ ਹੈ, ਜਿਹੜੇ ਭਾਈ ਹਰ ਵੇਲੇ ਨਾਮ ਵਿੱਚ ਚਿੱਤੇ ਕਰਕੇ ਰੱਖਦੇ ਹਨ, ਕਹਿੰਦੇ ਉਹਨਾਂ ਦੇ ਪਾਸੋਂ ਵਾਹੇ, ਉਹਨਾਂ ਦੇ ਪਾਸੋਂ ਜਾ ਕਰਕੇ ਵਾਹੇ, ਜਿਹੜੇ ਉਹਦੇ ਨਾਮ ਵਿੱਚ ਲੱਗੇ ਹੋਏ ਹਨ ਉਹਨਾਂ ਪਾਸੋਂ ਜਾ ਕਰਕੇ ਪੁੱਛਣਾ ਕਰੀਏ ਜੇ
1: ਬਾਤੇ ਸਹ ਪਾਈ ਆ।
0: ਉਹਨਾਂ ਨੂੰ ਜਾ ਕੇ ਬੇਨਤੀ ਕਰੀਏ, ਹੇ ਮਹਾਰਾਜ, ਜਿਵੇਂ ਆਪ ਜੀ ਨੂੰ ਪਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ, ਸਾਨੂੰ ਵੀ ਕਿਰਪਾ ਕਰਕੇ ਦੱਸੋ ਕਿੰਨਾ ਯਤਨ ਕਰਕੇ ਸੋ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ ਜੀ।
1: ਜੋ ਕੁਛ ਕਰੇ ਸੋ ਭਲਾ ਕਰ ਮਾਨੀ
0: ਆ। ਸੱਚੇ ਪਾਤਸ਼ਾਹ ਜੀ, ਤੁਸੀਂ ਪੂਰਨ ਸੰਤ ਹੋ, ਆਪ ਹੀ ਕਿਰਪਾ ਕਰਕੇ ਤੁਸੀਂ ਗੁਰੂ ਸਰੂਪ ਹੋ ਕਰਕੇ ਸਮਝਾ ਦਵੋ। ਤਾਂ ਸਮਝਾਉਂਦੇ ਹਨ ਭਾਈ, ਜੋ ਕੁਛ ਕਰੇ ਸੋ ਭਲਾ ਕਰ ਮਾਨੀ ਆ। ਸੋ ਉਹ ਕੀ ਸਮਝਾਉਂਦੇ ਨੇ? ਸੰਤ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਸਮਝਾਉਣਗੇ ਕਿ ਭਾਈ ਜੋ ਪਰਮੇਸ਼ਰ ਵਾਹਿਗੁਰੂ ਕਰ ਰਿਹਾ ਉਹਨੂੰ ਭਲਾ ਚੰਗਾ ਜਾਣ ਕਰਕੇ ਮੰਨੇ। ਇਹੋ ਭਾਈ ਬਾਤ ਸਭ ਨਾਲੋਂ ਔਖੀ ਹੈ, ਇਹ ਕਹਿਣਾ ਕਿ ਭਾਣਾ, ਪਰ ਭਾਣਾ ਮੰਨਣਾ ਬਹੁਤ ਜ਼ਿਆਦਾ ਔਖਾ ਹੈ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਕਾ ਖਾਲਸਾ ਪੰਥ, ਜਿਨ੍ਹਾਂ ਸਤਿਗੁਰੂ ਸਾਹਿਬ ਜੀ ਦੇ ਭਾਣੇ ਨੂੰ ਮੰਨਿਆ ਹੈ, ਉਹ ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਰਾਜ ਭਾਗ ਦੇ ਮਾਲਕ ਵੀ ਬਣੇ ਹਨ। ਪਰ ਗਰੀਬ ਨਿਵਾਜ ਇੱਥੇ ਬਖਸ਼ਿਸ਼ ਕਰ ਰਹੇ ਹਨ, ਜੋ ਕੁਛ ਕਰੇ ਸੋ ਭਲਾ ਕਰ ਮੰਨੀਏ। ਹੇ ਭਾਈ, ਜੋ ਪਰਮੇਸ਼ਰ ਵਾਹਿਗੁਰੂ ਕਰ ਰਿਹਾ ਹੈ ਉਹਨੂੰ ਆਪਣਾ ਭਲਾ ਚੰਗਾ ਕਰਕੇ, ਜੋ ਕੁਝ ਵੀ ਹੋ ਰਿਹਾ ਹੈ ਮੇਰੇ ਚੰਗੇ ਲਈ ਹੋ ਰਿਹਾ, ਇਹ ਜਾਣਨਾ ਕਰ।
1: ਹੁਕਮ ਚੁਕਾਈ
0: ਹਿਕਮਤ ਨਾਮ ਹੈ ਚਤਰਾਈ ਦਾ, ਕਹਿੰਦੇ ਚਤਰਾਈ ਵੀ ਛੱਡ ਦੇ ਆਪਣੇ, ਮੈਂ ਜੀ ਇਵੇਂ ਇਵੇਂ ਕਰ ਲਵਾਂਗਾ, ਇਹ ਚਤਰਾਈ ਵੀ ਛੱਡ ਦੇ। ਸੋ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਹੁਕਮ ਕੀ ਹੈ ਜਿਹੜਾ ਉਹ ਵੀ ਉਹਨਾਂ ਨੇ ਛੱਡ ਦਿੱਤਾ ਹੈ? ਸੋ ਕਿਵੇਂ ਦਾ ਹੁਕਮ ਜੀ? ਜਿਵੇਂ ਜੀ ਆਹ ਮੈਨੂੰ ਪਿਆਰ ਕਰਦਾ ਇਹਨੂੰ ਫਲਾਣਾ ਸੁੱਖ ਦੇ ਦਵੋ, ਆ ਜਿਵੇਂ ਆਮ ਹੀ ਸੁਭਾਅ ਬਣਿਆ ਹੋਇਆ ਹੈ। ਸੋ ਕੋਈ ਨੀ, ਕਰਦੇ ਤੇਰੀ ਅਰਦਾਸ, ਤੇਰਾ ਭਲਾ ਹੋ ਜਾਵੇਗਾ, ਤੇਰਾ ਭਲਾ। ਧੰਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਮਹਾਂਪੁਰਖ, ਸੋ ਉਹਨਾਂ ਦਾ ਸੁਭਾਅ ਕੀ ਹੈ? ਸੋ ਜੇ ਉਹਨਾਂ ਦੇ ਪਾਸੋਂ ਵੀ ਕੋਈ ਆਣ ਕਰਕੇ ਬੇਨਤੀ ਕਰੇ ਕਿ ਕੋਈ ਕਾਰਜ ਮਹਾਰਾਜ ਆ ਅੜਿਆ ਹੋਇਆ ਹੈ, ਉਹ ਕਹਿੰਦੇ ਭਾਈ ਪੰਜਾਂ ਪਿਆਰਿਆਂ ਦੇ ਪਾਸੋਂ ਜਾ ਕਰਕੇ ਅਰਦਾਸ ਕਰਵਾਓ। ਧੰਨ ਸਤਿਗੁਰੂ ਸਾਹਿਬ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾਇਆ ਕਰੋ, ਕੋਈ ਰੋਗ ਹੈ ਮਹਾਰਾਜ, ਆ ਰੋਗ ਜਿਹੜਾ ਇਹ ਨਿਵਰਤ ਹੋ ਜਾਵੇ। ਹੁਕਮ ਨਹੀਂ ਕਰਦੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਕਿ ਹੁਕਮ ਕਰ ਦਿੰਦੇ ਹਾਂ ਮਹਾਰਾਜ, ਇਹ ਹੁਕਮ ਜਿਹੜਾ ਆਪਣੀ ਚਤਰਾਈ ਨਾਲ ਗੁਰੂ ਸਾਹਿਬ ਜੀ ਦੇ ਕੋਲ ਆਣ ਕਰਕੇ ਬੇਨਤੀ ਕਰਨੀ, ਮਹਾਰਾਜ ਆਹ ਜਿਹੜੇ ਸੁੱਖ ਨੇ ਮੇਰੇ ਪਿਆਰਿਆਂ ਨੂੰ ਦੇ ਦਵੋ, ਇਵੇਂ ਨਹੀਂ। ਕਹਿੰਦੇ ਭਾਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਦੋ ਭੰਜਣੀ ਬੇਰ ਸਾਹਿਬ ਜਾ ਕਰਕੇ ਇਸ਼ਨਾਨ ਕਰ, ਤੇਰਾ ਭਲਾ ਹੋ ਜਾਵੇਗਾ। ਧੰਨ ਸਤਿਗੁਰੂ ਸਾਹਿਬ ਜੀ ਦੇ ਪਾਸ, ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਪਾਸ ਜਾ ਕਰਕੇ ਬੇਨਤੀ ਕੀਤੀ, ਮਹਾਂਪੁਰਖੋ ਕਿਰਪਾ ਕਰੋ, ਪੁੱਤਰ ਦੀ ਪ੍ਰਾਪਤੀ ਚਾਹੀਦੀ ਸੀ, ਆਪ ਕਿਰਪਾ ਕਰੋ, ਘਰ ਵਿੱਚ ਔਲਾਦ ਨਹੀਂ। ਕਹਿਣ ਲੱਗੇ ਚੰਗਾ ਭਾਈ ਬਾਬਾ ਬੁੱਢਾ ਸਾਹਿਬ ਜਾਇਆ ਕਰ, ਸੰਗਰਾਂਦ ਦੇ ਸੰਗਰਾਂਦ ਉੱਥੇ ਜਾ ਕੇ ਦਰਸ਼ਨ ਕਰ, ਗਰੀਬ ਨਿਵਾਜ ਤੇਰੇ ਤੇ ਕਿਰਪਾ ਕਰ ਦੇਣਗੇ। ਸੋ ਆਪਣਾ ਹੁਕਮ ਕੋਈ ਨੀ, ਕਹਿੰਦੇ ਇਹ ਹੁਕਮ ਕਰਨਾ ਵੀ ਸਤਿਗੁਰੂ ਸਾਹਿਬ ਜੀ ਦੇ ਪਾਸ, ਇਹ ਵੀ ਉਹਨਾਂ ਨੇ ਚੁਕਾ ਦਿੱਤਾ, ਚੁੱਕ ਦਿੱਤਾ ਹੈ, ਤੇ ਅਥਵਾ ਉਪਦੇਸ਼ ਕਰਦੇ ਹਨ। ਨਾ ਤੇ ਭਾਉ ਚਤਰਾਈ ਚੱਲਦੀ, ਨਾ ਹੀ ਉੱਥੇ ਹੁਕਮ ਚੱਲਦਾ ਹੈ, ਇਹ ਚੁਕਾ ਲੈਣਾ ਕਰ।
1: ਪ੍ਰੇਮ ਪਦਾਰਥ ਪਾਈ
0: ਆ, ਸਤਿਗੁਰੂ ਸਾਹਿਬ ਜੀ ਦੇ ਪਾਸੋਂ ਪ੍ਰੇਮ ਪਦਾਰਥ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਜੇ,
1: ਕਰਨ ਚਿੱਤ ਲਾਈ ਆ,
0: ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਲਾਉਣਾ ਕਰ।
1: ਸੋ ਕੀਜੈ ਤਨ ਮਨੋ ਦੀਜੈ,
0: ਉਹ ਪਰਮੇਸ਼ਰ ਵਾਹਿਗੁਰੂ ਕਵੇ ਉਹ ਕਰਨਾ ਕਰ, ਆਪਣਾ ਤਨ ਮਨ ਸਤਿਗੁਰੂ ਸਾਹਿਬ ਜੀ ਦੇ ਭੇਟ ਕਰਦੇ। ਕਿਵੇਂ ਜੀ? ਜਿਵੇਂ ਭਾਈ ਬਾਲਾ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਭੇਟ ਕੀਤਾ, ਜਿਵੇਂ ਸਹਿ ਬਾਬਾ ਮਰਦਾਨਾ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਤਨ ਤੇ ਮਨ ਭੇਟਾ ਕੀਤਾ ਹੋਇਆ। ਸੋ ਬੜੇ ਜ਼ਿਆਦਾ ਕਈ ਵਾਰੀ ਸਾਡੇ ਭਾਊ ਕਈ ਆਪਣੇ ਚੁਟਕਲੇ ਜੇ ਬਣਾ ਕੇ ਸੁਣਾਉਣ ਲੱਗ ਪੈਂਦੇ, ਬਾਬਾ ਮਰਦਾਨਾ ਜੀ ਨੇ ਫਲਾਣੀ ਮੰਗ ਕਰ ਲਈ ਜੀ। ਸੋ ਧੰਨ ਸਾਹਿਬ ਬਾਬਾ ਮਰਦਾਨਾ ਜੀ, ਸਤਿਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਕਿਵੇਂ ਚੱਲਣਾ ਹੈ ਇਹ ਆਪ ਸਾਨੂੰ ਸਿਖਾ ਕਰਕੇ ਗਏ। ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਮਹਾਤਮਾ ਆਣ ਕਰਕੇ ਟਿਕੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਅੰਮ੍ਰਿਤ ਵੇਲਾ ਹੋਇਆ ਹੈ, ਗਰੀਬ ਨਿਵਾਜ ਜੀ ਦੇ ਪਾਵਨ ਗੁਰਬਾਣੀ ਦੇ ਕੀਰਤਨ ਸੁਸੰਜਮ ਆਦਿ ਕਰਕੇ ਕੀਤੇ ਹਨ। ਸਤਿਗੁਰੂ ਸਾਹਿਬ ਜੀ ਜਿਸ ਸਮੇਂ ਪ੍ਰਸ਼ਾਦੇ ਦਾ ਸਮਾਂ ਹੋਇਆ ਇਹਨਾਂ ਮਹਾਤਮਾ ਨੂੰ, ਉਸ ਸਮੇਂ ਬਚਨ ਕਹੇ ਹਨ। ਗਰੀਬ ਨਿਵਾਜ ਜੀ ਨੇ ਕਹਿਣ ਲੱਗੇ ਪ੍ਰਸ਼ਾਦਾ ਪਾਣੀ ਕੁਛ ਕਹੀਏ ਤੁਹਾਨੂੰ, ਕਹਿਣ ਲੱਗੇ ਮਹਾਰਾਜ ਸਾਡਾ ਨੇਮ ਹੈ ਅਸੀਂ ਚੱਲਦੇ ਹੋਏ ਜਲ ਚ ਇਸ਼ਨਾਨ ਕਰਦੇ, ਚੱਲਦੇ ਹੋਏ ਜਲ ਅਸੀਂ ਨਦੀ ਤੋਂ ਇਸ਼ਨਾਨ ਕਰਕੇ ਤੇ ਫਿਰ ਪ੍ਰਸ਼ਾਦਾ ਛਕਾਂਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਧੂ ਸੰਤੋ ਤੁਸੀਂ ਸਾਡੇ ਪਾਸ ਆਏ ਜੇ, ਕੋਈ ਨੀ ਇੱਥੇ ਹੀ ਪ੍ਰਬੰਧ ਕਰਦੇ ਨੇ ਇੱਥੇ ਤੁਹਾਡੇ ਲਈ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੋ ਭਾਈ ਬਾਲਾ ਜੀ ਤੇ ਸਮਾਧੀ ਵਿੱਚ ਟਿਕੇ ਹੋਏ ਹਨ। ਸਾਹਿਬ ਬਾਬਾ ਮਰਦਾਨਾ ਜੀ ਨੂੰ ਉਸ ਸਮੇਂ ਇੱਕ ਛੜੀ ਦੇ ਕਰਕੇ ਕਿਹਾ ਭਾਈ ਮਰਦਾਨਾ ਜੀ ਲੈ ਜਾਓ। ਸੋ ਇਹਦੇ ਨਾਲ ਲੀਹ ਖਿੱਚਕਦੇ ਹੋਏ ਨਦੀ ਤੇ ਜਾ ਕਰਕੇ ਬਚਨ ਕਰਨਾ ਸਾਡੇ ਪਿੱਛੇ ਪਿੱਛੇ ਚੱਲੀ ਆ ਤੇ ਲੀਹ ਖਿੱਚਦੇ ਤੁਰੇ ਆਇਆ ਜੇ, ਸੋ ਪਿੱਛੇ ਮੁੜ ਕੇ ਨਾ ਵੇਖਿਆ ਜੇ, ਸੋ ਆਪ ਨਦੀ ਤੁਹਾਡੇ ਨਾਲ ਹੀ ਚੱਲ ਕਰਕੇ ਆ ਜਾਵੇਗੀ। ਇਹਦਾ ਸੰਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਇਸ਼ਨਾਨ ਕਰਵਾ ਦਈਏ। ਧੰਨ ਸਾਹਿਬ ਬਾਬਾ ਮਰਦਾਨਾ ਜੀ ਗੁਰੂ ਕੀ ਆਗਿਆ ਮੰਨ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਆਗਿਆ ਪਾ ਕਰਕੇ ਨਦੀ ਤੇ ਜਾ ਕਰਕੇ ਬਚਨ ਕੀਤੇ ਹਨ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੋ ਤੈਨੂੰ ਬੁਲਾ ਰਹੇ ਨੇ, ਚੱਲ ਸਾਡੇ ਨਾਲ। ਸੰਤ ਪਰਮੇਸ਼ਰ ਦੇ ਪਿਆਰੇ ਆਏ ਨੇ, ਉਹਨਾਂ ਦੇ ਇਸ਼ਨਾਨ ਤੇ ਲੀਹ ਖਿੱਚਦੇ ਹੋਏ ਤੁਰ ਪਏ ਹਨ। ਸੋ ਜਿਸ ਸਮੇਂ ਸਤਿਗੁਰ ਸਾਹਿਬ ਜੀ ਦੇ ਦਰਸ਼ਨ ਹੋਣ ਲੱਗੇ ਉਸ ਸਮੇਂ ਚਿੱਤ ਚ ਆਇਆ, ਇਹੋ ਸਾਨੂੰ ਚੇਤਾ ਰਹਿ ਜਾਂਦਾ। ਕੇਵਲ ਇੰਨੀ ਕੁ ਗੱਲ ਚੇਤੇ ਰਹਿੰਦੀ ਹੈ ਕਿ ਬਾਬਾ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਵੇਖ ਲਿਆ। ਦਾਸ ਦਾ ਇਵੇਂ ਮੰਨਣਾ ਹੈ ਜੋ ਉਸਤਾਦ ਜੀ ਨੇ ਪੜ੍ਹਾਇਆ ਉਹਦੇ ਮੁਤਾਬਕ ਇਹ ਪਿੱਛੇ ਮੁੜ ਕੇ ਵੇਖਣਾ ਵੀ ਜਿਹੜਾ ਸੀ ਨਾ ਬਾਬਾ ਮਰਦਾਨਾ ਜੀ ਨੇ ਜਦੋਂ ਗੁਰੂ ਕੇ ਦਰਸ਼ਨ ਹੋਣ ਲੱਗੇ ਉਸ ਸਮੇਂ ਕਹਿੰਦੇ ਪਿੱਛੇ ਮੁੜ ਕੇ ਮਨ ਚ ਆਇਆ ਵੇਖ ਵੀ ਲਈਏ ਤੁਰੀ ਵੀ ਆਉਂਦੀ ਹੈ ਜਾਂ ਨਹੀਂ। ਉਸ ਸਮੇਂ ਪਿੱਛੇ ਮੁੜ ਕੇ ਵੇਖਿਆ ਹੈ ਉੱਥੇ ਹੀ ਰੁਕ ਗਈ ਉੱਥੇ। ਸੋ ਇਹ ਵੀ ਸਾਨੂੰ ਸਮਝਾਉਣ ਦਾ ਯਤਨ ਕੀਤਾ, ਸਿੱਖਾ ਜੋ ਕੁਛ ਕਰਿਆ ਸੋ ਭਲਾ ਕਰ ਮੰਨੀਏ, ਜੋ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਭਲਾ ਕਰਕੇ ਮੰਨਣਾ। ਕਰ ਸਹੁ ਕਹੋ ਸੋ ਕੀਜੇ, ਜੋ ਸਹੁ ਪਤੀ ਪਰਮੇਸ਼ਰ ਨੇ ਕਿਹਾ ਹੋਵੇ, ਜੋ ਗੁਰੂ ਕੀ ਆਗਿਆ ਜਿਹੜੀ ਆਗਿਆ ਕੀਤੀ ਹੈ ਪੰਜਾਂ ਕਕਾਰਾਂ ਦੀ ਰਹਿਤ ਰੱਖਣ ਦੇ, ਫਿਰ ਭਲਾ ਇਹ ਯਤਨ ਕਿਉਂ ਕਰਨੇ ਜੀ। ਇੰਨੀ ਕੁ ਛੂਟ ਜਾਂ ਇਹੋ ਜਿਹਾ ਕੁਝ ਹੋ ਜਾਵੇ ਜਦੋਂ ਇਹ ਆਗਿਆ ਕਰ ਦਿੱਤੀ ਕਿ ਗੌਰ ਮਰੀ ਮੱਟ ਭੂਲ ਨਾ ਮਾਨੇ, ਗੌਰਾਂ ਤੇ ਮਰੀਆਂ ਤੇ ਕਬਰਾਂ ਤੇ ਮੇਰਾ ਸਿੱਖ ਨਹੀਂ ਜਾਵੇਗਾ, ਧਾਗੇ ਤਵੀਤਾਂ ਆ ਨਗਾਂ ਨਾਲ ਮੇਰੇ ਸਿੱਖ ਦੀ ਪ੍ਰੀਤੀ ਨਹੀਂ ਹੋਵੇਗੀ। ਜਦੋਂ ਇਹ ਬਚਨ ਹੀ ਕਰ ਦਿੱਤੇ, ਜਦੋਂ ਇਹ ਬਖਸ਼ਿਸ਼ ਹੀ ਕਰ ਦਿੱਤੀ, ਸਾਰਿਆਂ ਲਈ ਇੱਕ ਨਿਚੋੜ ਕੱਢ ਕਰਕੇ ਸੁਣਾ ਦਿੱਤਾ ਕਿ ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਆਵਾਜੀ ਦਿਸਾ, ਮੈਂ ਕਾਹੂ ਪਸਾ ਕੁਸੀ ਸੁਨਵਾਇਓ, ਕੋ ਬਤਾਣ ਕੋ ਪੂਜਤ ਹੈ ਪਸ, ਕੋ ਮਰਤਾਣ ਕੋ ਪੂਜਨ ਧਾਇਓ, ਕੂੜ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਹਾਰਾਜ ਜੀ ਨੇ ਜਦੋਂ ਬਚਨ ਹੀ ਕਰ ਦਿੱਤੇ ਕਿ ਇਹ ਸਾਰੀਆਂ ਝੂਠੀਆਂ ਕਿਰਿਆ ਚ ਜਗਤ ਲੱਗਾ ਹੋਇਆ ਪਰ ਮੇਰੇ ਸਿੱਖ ਨਹੀਂ ਲੱਗਣਗੇ, ਕਹਿੰਦੇ ਭਾਈ ਇਹ ਸਾਨੂੰ ਸਿਖਾਉਣ ਵਾਸਤੇ ਕੀਤਾ ਹੈ। ਜਦੋਂ ਆਪਣੀ ਮਰਜ਼ੀ, ਜਦੋਂ ਗੁਰੂ ਕੀ ਆਗਿਆ ਤੋਂ ਪਿੱਛੇ ਹਟੋਗੇ ਉਸ ਸਮੇਂ ਸੋ ਇਹ ਜਿਹੜੀ ਤੁਰੀ ਹੋਈ ਨਦੀ ਵੀ ਰੁਕ ਜਾਂਦੀ ਹੈ, ਤੁਰੀ ਹੋਈ ਬਿਰਤੀ ਵੀ ਰੁਕ ਸਕਦੀ ਹੈ। ਇਸੇ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸੋ ਜੋ ਸੋ ਕਹੋ ਸੋ ਕੀਜੇ, ਜੋ ਸੋ ਪਤੀ ਪਰਮੇਸ਼ਰ ਵਾਹਿਗੁਰੂ ਕਹਿੰਦਾ ਉਹ ਕਰੋ। ਜਿਸ ਸਮੇਂ ਉਹ ਨਦੀ ਰੁਕ ਗਈ ਹੈ, ਧੰਨ ਸਾਹਿਬ ਬਾਬਾ ਮਰਦਾਨਾ ਜੀ ਗਰੀਬ ਨਿਵਾਸ ਜੀ ਨਦੀ ਕੁਝ ਦੂਰੀ ਤੇ ਰੁਕੀ, ਅਸੀਂ ਪਿੱਛੇ ਮੁੜ ਕੇ ਵੇਖ ਲਿਆ ਸੀ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਹੱਸ ਪਏ, ਕਹਿੰਦੇ ਚੰਗਾ ਭਾਈ ਮਰਦਾਨਾ ਜੀ ਫਿਰ ਇਹਨਾਂ ਸੰਤਾਂ ਨੂੰ ਉੱਥੇ ਹੀ ਖੜ ਕੇ ਇਸ਼ਨਾਨ ਕਰਵਾ ਦਵੋ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਸਿੱਖਾਂ ਨੇ ਆਪ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਜੋ ਭਾਈ ਪਰਮੇਸ਼ਰ ਵਾਹਿਗੁਰੂ ਕਹਿੰਦੇ ਉਹ ਕੁਝ ਕਰ, ਅਥਵਾ ਗਰੀਬ ਨਿਵਾਸ ਸਾਨੂੰ ਸਮਝਾ ਰਹੇ ਹਨ। ਗੁਰਸਿੱਖਾ ਜੋ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਜੋ ਗੁਰੂ ਕੀ ਆਗਿਆ ਹੈ, ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿਣ ਉਹੋ ਹੀ ਕਰਨਾ ਚਾਹੀਦਾ ਹੈ। ਜੇ
1: ਤਨੋ ਮਨੋ ਦੀਜੈ,
0: ਮਨੋ ਦੀਜੈ, ਤਨ ਤੇ ਮਨ ਜਿਹੜਾ ਭੇਟਾ ਕਰ ਦੇਵੇ, ਤਨ ਸਤਿਗੁਰੂ ਸਾਹਿਬ ਜੀ ਨੂੰ ਸਰੀਰ ਭੇਟਾ ਕਰ ਦੇਵੇ ਜਿਵੇਂ ਪੰਜਾਂ ਪਿਆਰਿਆਂ ਨੇ ਕੀਤਾ ਹੈ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਰਾ ਸੋ ਆਪ ਜੀ ਦਾ ਹੀ ਸਾਰਾ ਸਰੀਰ ਹੈ, ਜਿਵੇਂ ਸਹਿ ਬਾਬਾ ਦੀਪ ਸਿੰਘ ਜੀ ਨੇ ਸੀਸ ਭੇਟਾ ਕਰਕੇ ਬਚਨ ਕਹੇ ਹਨ। ਸੋ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਤਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਤਨ ਸਰੀਰ ਭੇਟਾ ਕਰਨ ਵਾਲੇ ਸਹਿ ਭਾਈ ਮਨੀ ਸਿੰਘ ਜੀ ਜਲਾਦ ਪੁੱਛਦਾ ਹੈ, ਸੋ ਬੰਦ ਬੰਦ ਕੱਟਿਆ ਜਾ ਰਿਹਾ, ਇੰਨੇ ਆਨੰਦ ਵਿੱਚ ਕਿਉਂ ਹੋ? ਤਾਂ ਬਚਨ ਕੀਤੇ ਹਨ, ਤਨ ਗੰਦਗੀ ਕੀ ਕੋਠੜੀ, ਹਰ ਹੀ ਰਿਹਾ ਕੀ ਖਾਣ, ਜੇ ਸਿਰ ਦਿੱਤਿਆ ਹਰ ਮਿਲੇ ਤਾਂ ਵੀ ਸਸਤਾ ਜਾਣ। ਜੇ ਭਾਈ ਸਿਰ ਦਿੱਤਿਆ ਹਰੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਤੇ ਸਸਤੀ ਬਾਤ ਹੈ ਨਾ ਸਸਤੇ। ਇਸ ਕਰਕੇ ਕਹਿੰਦੇ ਤਨ ਵੀ ਆਪਣਾ ਭੇਟਾ ਕਰਦੇ, ਮਨ ਵੀ ਭੇਟਾ ਕਰਦੇ। ਸੋ ਆਪਣੇ ਮਨ ਦੀ ਮਰਜ਼ੀ ਕੋਈ ਨਹੀਂ, ਜਿਵੇਂ ਗੁਰੂ ਕੀ ਆਗਿਆ ਉਵੇਂ ਚੱਲਣਾ ਹੈ। ਸੋ ਜਿਵੇਂ ਸਤਿਗੁਰੂ ਸਾਹਿਬ ਜੀ ਨੇ ਆਪ ਕਰਕੇ ਵਿਖਾ ਲਿਆ, ਭਾਣਾ ਜੀ, ਭਲਾ ਜੀ, ਭੁੱਲਾ ਜੀ, ਇਹ ਬਚਨ ਚੇਤੇ ਰਹਿ ਜਾਣ ਜੇ।
1: ऐसा परमल लाइया
0: सुगंधी लाई दी सुगंधी ए बीबी वालों जा जीव रूप

0: ਨਾਲ ਹੈ, ਇਹੋ ਹੀ ਸੁਗੰਧੀ ਹੈ, ਇਹ ਆਪਣੇ ਸਰੀਰ ਤੇ ਲਾਉਣਾ ਕਰ।
1: ਸੁਹਾਗਣੀ ਭੈਣ
0: ਇਹਨੇ ਕਹਿੰਦੇ ਹਾਂ ਇਹ ਸੁਹਾਗਵੰਤੀਏ ਭੈਣੇ
1: ਇਹਨੇ ਬਾਤੀ ਸਹ ਪਾਈਆ।
0: ਪਹਿਲੀ ਪੌੜੀ ਚ ਦੱਸਿਆ ਸੀ ਕਿ ਇਹ ਆਣੀ ਹੈ, ਬਸਮਝ ਹੈ, ਤਾਂ ਕਰਕੇ ਮਾਣ ਹੰਕਾਰ ਕਰਦੇ ਹੈ। ਦੂਸਰੀ ਪੌੜੀ ਚ ਔਗਣ ਦੱਸੇ ਹਨ, ਇਹਨਾਂ ਔਗਣਾ ਕਰਕੇ ਇਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੇ। ਤੀਸਰੀ ਪੌੜੀ ਚ ਤੀਸਰੇ ਪਦ ਚ ਬਖਸ਼ਿਸ਼ ਕਰ ਰਹੇ ਨੇ, ਸਲੋਕ ਦੇ ਪਦ ਵਿਚ ਇਹਦੇ ਵਿਚ ਬਖਸ਼ਿਸ਼ ਕਰਕੇ ਸਮਝਾਇਆ, ਇੰਨੀ ਬਾਤੀ ਸਹੁ ਪਾਈਏ ਪਤੀ ਪਰਮੇਸ਼ਰ। ਇਹਨਾਂ ਕਰਮਾਂ ਕਰਕੇ ਪਹਿਲਾਂ ਕਿਹਾ ਸੀ ਪਾਣੀ ਮਿਲਦਾ, ਹੁਣ ਸਾਰੀ ਕਥਾ ਸਮਝਾ ਕੇ ਕਹਿਣ ਲੱਗੇ ਹੇ ਮੇਰੀਏ ਧੀਏ ਪੁੱਤਰੀਏ ਬੱਚੀਏ, ਹੇ ਜੀਵ ਰੂਪੀ ਇਸਤਰੀਏ, ਜੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਤੇ ਇਵੇਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਜੇ
1: ਆਪ ਗਵਾਈਆ ਤਾਂ ਸਹੁ ਪਾਈਆ,
0: ਹੋਰ ਕਿਰਪਾ ਕਰੋ। ਕਹਿੰਦੇ ਜਦੋਂ ਆਪਾ ਭਾਵ ਗਵਾ ਦੇਵੇ, ਆਪਾ ਭਾਵ ਆਪਣੇ ਆਪ ਦੀ ਚਤਰਾਈ ਜਦੋਂ ਗਵਾ ਦੇਵੇ, ਤਿਆਗ ਦੇਵੇ, ਤਾਂ ਸਹੁ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜੇ
1: ਕੈਸੇ ਚਤੁਰਾਓ,
0: ਹੋਰ ਕੀ ਚਤੁਰਾਈ ਚੱਲਣੀ, ਚਤੁਰਾਈ ਨਹੀਂ ਚੱਲਦੀ, ਆਪਣੀ ਚਤੁਰਾਈ ਤਿਆਗ ਕਰਕੇ ਹੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੈ।
1: ਸਹੁ ਨਦਰ ਕਰ ਦੇਖਾ ਸੋ ਦਿਨ ਲੇਖਾ,
0: ਮਹਾਰਾਜ ਉਹ ਦਿਨ ਕਿਹੜਾ ਲੇਖੇ ਵਿੱਚ ਮੰਨਿਆ ਜਾਵੇ, ਕਿਹੜਾ ਦਿਨ ਜਿਹੜਾ ਹੈ ਉਹ ਚੰਗਾ ਜਾਣੀਏ ਜੀ। ਕਹਿੰਦੇ ਸਹੁ ਨਦਰ ਕਰ ਦੇਖ, ਜਿਸ ਦਿਨ ਸਹੁ ਪਰਮੇਸ਼ਰ ਵਾਹਿਗੁਰੂ ਜੀ ਦਇਆ ਦ੍ਰਿਸ਼ਟੀ ਕਰਕੇ ਵੇਖ ਲੈਣ, ਜਿਹਨੂੰ ਮਹਾਂਪੁਰਖਾਂ ਨੇ ਸਮਝਾਇਆ ਹੈ ਉਮਰ ਸਾਈ ਵਿੱਚ ਲੇਖੇ ਦੇ, ਜਿਹੜੀ ਯਾਦ ਸਾਈ ਦੀ ਗੁਜਰੇ ਪੈਂਦੀ ਮੁਜਰੇ, ਉਮਰ ਲੇਖੇ ਵਿੱਚ ਹੀ ਉਹ ਹੈ ਜਿਹੜੀ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਵਿੱਚ ਗੁਜਰ ਰਹੀ ਹੈ, ਉਹੋ ਹੀ ਲੇਖੇ ਦੇ ਵਿੱਚ ਹੈ ਜਿਹੜੀ ਸਾਧ ਸੰਗਤ ਵਿੱਚ, ਜਿਹੜੀ ਸਿਮਰਨ ਭਗਤੀ ਕਰਦੇ ਆ, ਜਿਹੜੀ ਸੇਵਾ ਕਰਦੇ ਆ ਬਤੀਤ ਹੋਈ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਮਹਾਂਪੁਰਖ ਕਹਿੰਦੇ ਨੇ ਉਹੋ ਹੀ ਲੇਖੇ ਵਿੱਚ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ, ਸਹੁ ਨਦਰ ਕਰ ਦੇਖਿਆ ਸੋ ਦਿਨ ਲੇਖ, ਜਿੱਦਣ ਸਹੁ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਦਇਆ ਦ੍ਰਿਸ਼ਟੀ ਕਰਕੇ ਵੇਖਿਆ ਹੈ, ਜਿੱਦਣ ਦਿਆਲਤਾ ਕੀਤੀ ਹੈ, ਆਪਣੀ ਸੰਗਤ ਵਿੱਚ ਸਦ ਕਰਕੇ ਆਪ ਕਿਰਪਾ ਕਰਕੇ ਬਿਠਾ ਲਿਆ ਹੈ, ਜਿੱਦਣ ਬਖਸ਼ਿਸ਼ ਕੀਤੀ ਹੈ, ਸਮੇਂ ਸਿਰ ਨਿਤਨੇਮ ਕਰਵਾ ਲਿਆ ਹੈ, ਜਿੱਦਣ ਰਹਿਮਤ ਕੀਤੀ ਹੈ, ਬਖਸ਼ਿਸ਼ ਕਰਕੇ ਆਪਣੀ ਮਰਿਆਦਾ ਰਹਿਤ ਮਰਿਆਦਾ ਨਾਲ ਆਪ ਕਿਰਪਾ ਕਰਕੇ ਪ੍ਰੇਮ ਕਰਵਾ ਲਿਆ ਹੈ, ਉਹ ਦਿਨ ਲੇਖੇ ਵਿੱਚ ਹੈ ਜਿਸ ਦਿਨ ਸਦ ਕਰਕੇ ਆਪ ਹੀ ਕਿਰਪਾ ਕੀਤੀ ਹੈ ਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਵਾ ਦਿੱਤੀ ਹੈ, ਉਹ ਦਿਨ ਲੇਖੇ ਵਿੱਚ ਹੈ ਜਿੱਦਣ ਕਿਰਪਾ ਦ੍ਰਿਸ਼ਟੀ ਕੀਤੀ ਹੈ, ਗੰਦੀਆਂ ਸ਼ਰਾਬਾਂ ਭੈੜੇ ਨਸ਼ਿਆਂ ਤੋਂ ਬਚਾ ਕਰਕੇ ਆਪਣੇ ਚਰਨਾਂ ਦੀ ਪ੍ਰੀਤ ਦਿੱਤੀ, ਉਹ ਦਿਨ ਲੇਖੇ ਵਿੱਚ ਹੈ। ਜੇ
1: ਕਾਮਣ ਨੌ ਨਿਧ ਪਾਏ,
0: ਕਾਮਣ ਜੀਵ ਰੂਪੀ ਇਸਤਰੀ ਨੇ ਨੌ ਨਿਧੀਆਂ ਦੇ ਖਜ਼ਾਨੇ ਜਿਹੜੇ ਉਹ ਪ੍ਰਾਪਤ ਕਰ ਲਏ ਹਨ।
1: ਆਪਣੇ ਕੰਤ ਬਿਆਰੀ ਸਾ ਸੁਹਾਗਣ,
0: ਅੱਜ ਕਹਿੰਦੇ ਭਾਈ ਜਿਹੜੇ ਆਪਣੇ ਕੰਤ ਪਤੀ ਪਰਮੇਸ਼ਰ ਨੂੰ ਪਿਆਰੀ ਹੈ ਜੇ, ਉਹੋ ਹੀ ਸੁਹਾਗਣ ਕਹੀ ਦੀ ਹੈ।
1: ਨਾਨਕ ਸਾ ਸਬਰਾਈ,
0: ਉਹੋ ਹੀ ਨਾਨਕ ਸਾ ਸਬਰਾਈ। ਗਰੀਬ ਨਿਵਾਜ ਬਖਸ਼ਿਸ਼ ਕਰ ਰਹੇ ਹਨ ਸਮਾਪਤੀ ਤੇ, ਕਹਿੰਦੇ ਉਹ ਸਹਿਤ ਭਾਰਜਾ ਦੇ ਹੈ, ਉਹ ਸਹਿਤ ਪਤੀ ਵਾਲੀ ਪਟਰਾਣੀ ਹੋ ਗਈ ਹੈ। ਸਾ ਸਭਰਾਈ ਸਹਿਤ ਭਰਾਵਾਂ ਦੇ ਹੈ, ਸੁਭ ਗੁਣਾ ਰੂਪੀ ਭਰਾ ਵੀ ਉਹਨੂੰ ਸਾਰੇ ਪ੍ਰਗਟ ਹੋ ਕਰਕੇ ਮਿਲ ਪਏ ਹਨ। ਸਤ ਸੰਤੋਖ ਦਇਆ ਧਰਮ ਆਦਿਕ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੀ ਪਟਰਾਣੀ ਬਣ ਗਈ ਹੈ ਜੀ। ਉਹ
1: ਰੰਗ ਰਾਤੇ ਸਾਹਿਬ ਕੀ ਮਾਤੇ,
0: ਜਿਹੜੀਆਂ ਸੋ ਲੱਗੀਆਂ ਹੋਈਆਂ ਨੇ ਉਹਨਾਂ ਦਾ ਕੀ ਸੁਭਾਅ। ਕਹਿੰਦੇ ਐਸੇ ਰੰਗ ਰਾਤੀ ਸਹਿਜ ਕੀ ਮਾਤੇ, ਜਿਹੜੇ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਐਸੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਹੈ, ਉਸ ਸੁਤੇ ਹੀ ਮਸਤ ਰਹਿੰਦੀ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੰਗ ਵਿੱਚ, ਕਦੀ ਵਾਸਤੇ ਉਹਨਾਂ ਦਾ ਵਿਛੋੜਾ ਪੈਂਦਾ ਹੀ ਨਹੀਂ, ਸੁਤੇ ਹੀ ਬਿਰਤੇ, ਸੋ ਹਰ ਸਮੇਂ ਅਫੋਰਾ ਅਵਸਥਾ ਵਿੱਚ ਹੀ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਟਿਕੇ ਰਹਿੰਦੇ ਹਨ। ਜਿਵੇਂ ਸੋ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਮਹਾਂਪੁਰਖਾਂ ਨੇ, ਸੋ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਕਾਰਜਕਾਰੀ ਮਹਾਂਪੁਰਖ, ਸੋ ਉਹਨਾਂ ਬਾਬਤ ਬਚਨ ਸਿੰਘਾਂ ਨਾਲ ਕੀਤੇ ਸਨ। ਜਿਸ ਸਮੇਂ ਸਿੰਘਾਂ ਨੇ ਬੇਨਤੀ ਕੀਤੀ ਸੀ ਮਹਾਂਪੁਰਖਾਂ ਦੇ ਪਾਸ ਆਇਆ ਹੋਇਆਂ ਨੂੰ, ਬਾਬਾ ਸੰਤੋਖ ਸਿੰਘ ਜੋਤੀ ਸਰੂਪ ਵਾਲਿਆਂ ਨੂੰ, ਮਹਾਂਪੁਰਖੋ ਕੋਈ ਬਚਨ ਦੱਸੋ, ਤਾਂ ਬਚਨ ਕਹੇ ਸਨ ਕਿ ਸਾਡੀ ਬੇਨਤੀ ਹੈ ਸਿੰਘੋ ਕਿ ਬਾਬਾ ਠਾਕੁਰ ਸਿੰਘ ਜੀ ਦੇ ਨਾਲ ਸੰਸਾਰੀ ਬਚਨ ਨਾ ਕਰਿਆ ਕਰੋ। ਪੁੱਛਿਆ ਸੀ ਮਹਾਂਪੁਰਖੋ ਅਸੀਂ ਸੰਸਾਰੀ ਹਾਂ, ਸੋ ਸਿਆਣੇ ਸਿੰਘ ਪੁੱਛਣ ਲੱਗੇ ਅਸੀਂ ਇਹੋ ਹੀ ਬਚਨ ਕਰਨੇ ਨੇ, ਇਵੇਂ ਦੀ ਤੁਸੀਂ ਪਾਬੰਦੀ ਕਿਉਂ ਲਾ ਰਹੇ ਹੋ। ਤਾਂ ਬਚਨ ਕਹੇ ਸਨ ਕਿ

0: ਦੁਨੀਆਂ ਦੇ ਸਾਧੂ ਜਿਹੜੇ ਹਨ ਸੋ ਉਹ ਯਤਨ ਕਰਦੇ ਹਨ ਕਿ ਉਹਨਾਂ ਦੇ ਸਮਾਧੀ ਲੱਗ ਜਾਵੇ। ਧੰਨ ਬਾਬਾ ਠਾਕਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਬਾਬਤ ਸੰਧ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਹਨ ਕਿ ਜੇ ਧਰਤੀ ਤੇ ਤੁਰੇ ਫਿਰਦੇ ਰੱਬ ਦੇ ਦਰਸ਼ਨ ਕਰਨੇ ਤੇ ਬਾਬਾ ਠਾਕਰ ਸਿੰਘ ਜੀ ਮਹਾਂਪੁਰਖਾਂ ਦੇ ਕਰ ਲਏ। ਉਹ ਸੱਚਖੰਡ ਮਾਸੀ ਮਹਾਂਪੁਰਖਾਂ ਬਾਬਤ ਬਾਬਾ ਸੰਤੋਖ ਸਿੰਘ ਜੀ ਜੋ ਸੱਚਖੰਡ ਪਿਆਨਾ ਕਰ ਚੁੱਕੇ ਹਨ ਉਹਨਾਂ ਬਚਨ ਕਹੇ ਸਨ ਕਿ ਭਾਈ ਬਾਬਾ ਠਾਕਰ ਸਿੰਘ ਜੀ ਇੱਕ ਐਸੇ ਸਾਧੂ ਮਹਾਤਮਾ ਮਹਾਂਪੁਰਖ ਹਨ ਜਦੋਂ ਕਿਸੇ ਨਾਲ ਕੋਈ ਸੰਸਾਰੀ ਬਚਨ ਕਰਨਾ ਹੁੰਦਾ ਹੈ ਤੇ ਮਹਾਂਪੁਰਖਾਂ ਨੂੰ ਸਮਾਧੀ ਚੋਂ ਬਾਹਰ ਆਉਣਾ ਪੈਂਦਾ। ਐਸੇ ਉਹ ਜਿਹੜੇ ਐਸੇ ਸੰਤ ਹਨ ਉਹ ਭਾਈ ਸੋ ਸੁਤੇ ਉਹਨਾਂ ਦੀ ਸਮਾਧੀ ਜਿਹੜੀ ਉਹ ਲੱਗੀ ਹੋਈ ਹੈ ਹਰ ਵੇਲੇ ਸਮਾਧੀ ਦੇ ਵਿੱਚ ਮਸਤ ਹਨ ਜੇ
1: ਅਹਿਨ ਸੁਭਾਏ ਸਮਾਣੇ
0: ਮਹਾਰਾਜ ਕਿੰਨਾ ਕੁ ਸਮਾਂ ਕਹਿੰਦੇ ਦਿਨ ਰਾਤ ਉਹ ਭਾਈ ਪ੍ਰੇਮ ਵਿੱਚ ਸਮਾਏ ਹੋਏ ਹਨ
1: ਸੁੰਦਰ ਸਾਏ ਸਰੂਪ ਬਿਚਖਣ
0: ਭਾਈ ਸੁੰਦਰ ਕਹੀ ਜਾਂਦੇ ਕਹੇ ਜਾਂਦੇ ਹਨ ਉਹਨਾਂ ਦਾ ਸਰੂਪ ਸੁਹਾਵਣਾ ਹੈ ਉਹੋ ਹੀ ਉਹਨਾਂ ਦੇ ਵਿਚੱਖਣ ਨੇਤਰ ਜਿਹੜੇ ਹਨ ਉਹਨਾਂ ਦੇ ਸਾਹਮਣੇ ਨੇ ਜਿਨ੍ਹਾਂ ਪ੍ਰੇਮ ਰੂਪੀ ਸਲਾਈਆਂ ਗਿਆਨ ਰੂਪੀ ਸਲਾਈਆਂ ਪਾਈਆਂ ਹਨ ਜੇ
1: ਸਿਆਣੇ
0: ਉਹੋ ਹੀ ਸਿਆਣੇ ਕਹੇ ਜਾਂਦੇ ਹਨ ਉਹਨਾਂ ਦੀ ਹੀ ਸਿਆਣਪ ਹੈ ਜਿਨ੍ਹਾਂ ਨੇ ਮਨੁੱਖਾ ਜਨਮ ਪਾ ਕਰਕੇ ਭਾਈ ਸਿਆਣੇ ਕਿਉਂ ਹਨ ਮਨੁੱਖਾ ਜਨਮ ਦਾ ਲਾਹਾ ਹੀ ਪਰਮੇਸ਼ਵਰ ਵਾਹਿਗੁਰੂ ਦੇ ਪਿਆਰਿਆਂ ਨੇ ਪ੍ਰਾਪਤ ਕੀਤਾ ਹੈ ਵਰਨਾ ਅਸੀਂ ਸੰਸਾਰੀ ਤੇ ਝਖਾ ਮਾਰ ਕਰਕੇ ਸੰਸਾਰ ਤੋਂ ਮੁੜ ਜਾਣ ਵਾਲੇ ਹਾਂ। ਤੁਹਾਨੂੰ ਪਿਆਰੇ ਉਹਨਾਂ ਦਾ ਹੀ ਸ਼ਿੰਗਾਰ ਸੋਹਣਾ ਹੈ ਉਹਨਾਂ ਦਾ ਹੀ ਸਰੂਪ ਸੁੰਦਰ ਹੈ ਸ੍ਰੇਸ਼ਟ ਹੈ ਜਿਨ੍ਹਾਂ ਨੇ ਪਰਮੇਸ਼ਵਰ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਹੈ। ਇਹ ਕਿਰਪਾ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਦੁਆਰਾ ਅੱਜ ਦੇ ਦਿਹਾੜੇ ਸਾਡੇ ਤੇ ਕੀਤੀ ਹੈ। ਹੁਣ ਜੋ ਲੜੀਵਾਰ ਕਥਾ ਦੁਆਰਾ ਉਪਦੇਸ਼ ਦੇ ਰਹੇ ਹਨ ਆਓ ਗਰੀਬ ਨਵਾਜ ਜੀ ਦੀ ਕਿਰਪਾ ਸਦਕਾ ਵਿਚਾਰੀਏ ਜੇ
1: ਮਹੱਲਾ ਚੌਥਾ
0: ਕਾਲੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ
1: ਜਗ ਜੀਵਨ ਜਗ ਦੇਸ ਸਭ ਕਰਦਾ
0: ਮਹਾਰਾਜ ਜੀ ਸੋ ਹੁਕਮਨਾਮਾ ਸਾਹਿਬ ਜੀ ਦੇ ਦਰਸ਼ਨ ਹੋਏ ਹਨ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ ਆਪ ਹੋਰ ਕਿਰਪਾ ਕਰਕੇ ਦੱਸੋ ਜੀ। ਕਹਿੰਦੇ ਗੁਰਸਿੱਖਾ ਅਰਦਾਸ ਕਰ ਰਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਰੇ ਜਗਤ ਨੂੰ ਜੀਵਨ ਦੇਣ ਵਾਲੇ ਹੋ ਆਪ ਜੀ ਸਾਰੀ ਸ੍ਰਿਸ਼ਟੀ ਦੇ ਜਗਤ ਦੇ ਈਸ਼ਰ ਮਾਲਕ ਹੋ ਜੇ ਸਭ ਕਰਤਾ ਸਭ ਸਗਲ ਸ੍ਰਿਸ਼ਟੀ ਦੇ ਕਰਨਹਾਰ ਹੋ ਜੇ
1: ਸ੍ਰਿਸ਼ਟਨਾਥ
0: ਸਾਰੇ ਸ੍ਰਿਸ਼ਟੀ ਦੇ ਨਾਥ ਮਾਲਕ ਹੋ ਆਪ ਇਹ ਬੇਨਤੀ ਕਰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਚ
1: ਤੂੰ ਧਿਆਇਆ ਮੇਰਾ ਰਾਮ
0: ਜਿਨ੍ਹਾਂ ਨੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੇਰੇ ਰਾਮ ਅਕਾਲ ਪੁਰਖ ਵਾਹਿਗੁਰੂ ਤੈਨੂੰ ਧਿਆਉਣਾ ਕੀਤਾ ਹੈ ਧੁਰੋ ਹੀ ਆਪ ਜੀ ਨੇ ਮੱਥੇ ਤੇ ਲੇਖ ਲਿਖੇ ਹੋਏ ਸਨ ਧਿਆਇਆ ਕਿੰਨਾ ਨੇ ਆਪ ਜੀ ਨੂੰ ਜਿਨ੍ਹਾਂ ਨੇ ਧੁਰੋ ਹੀ ਜਿਨ੍ਹਾਂ ਦੇ ਮੱਥੇ ਤੇ ਲੇਖ ਪਏ ਹੋਏ ਸਨ। ਕਈ ਵਾਰੀ ਆਪਾਂ ਕਹਿੰਦੇ ਜੀ ਫਲਾਣਾ ਸਾਡਾ ਸੱਜਣ ਤੇ ਬੜਾ ਚੰਗਾ ਪਰ ਇੱਕੋ ਹੀ ਸੁਭਾਅ ਹੈ ਅੜੀਅਲ ਬੜਾ ਅੜੀਅਲ ਗੁਰੂ ਕੀ ਮਰਿਆਦਾ ਚ ਆਉਣਾ ਨੀ ਚਾਹੁੰਦਾ ਗੁਰੂ ਕੀ ਮਰਿਆਦਾ ਸੋ ਜੇ ਆ ਜਾਵੇ ਤੇ ਇਹਦੇ ਨਾਲ ਚੰਗਾ ਕੋਈ ਨੀ। ਫਲਾਣੇ ਦੇ ਘਰ ਦੇ ਵਿੱਚ ਕੋਈ ਨਸ਼ਾ ਆਦਿਕ ਤੇ ਨਹੀਂ ਹੈ ਪਰ ਅਜੇ ਅੰਮ੍ਰਿਤ ਨਹੀਂ ਛਕਿਆ ਹੋਇਆ ਉਹ ਵੀ ਅੱਗੋਂ ਹੁਜਤਾਂ ਕਰਦੇ ਨੇ ਕਹਿੰਦੇ ਭਾਊ ਅਸੀਂ ਅੰਮ੍ਰਿਤਧਾਰੀਆਂ ਨਾਲੋਂ ਤੇ ਚੰਗੇ ਅਸੀਂ ਕਿਹੜਾ ਝੂਠ ਬੋਲਦੇ ਅਸੀਂ ਝੂਠ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਸ ਕਿਰਪਾ ਕਰਕੇ ਸਮਝਾ ਰਹੇ ਹਨ ਮਹਾਰਾਜ ਉਹਨਾਂ ਨੇ ਤੇਰੇ ਨਾਮ ਨੂੰ ਜਪਿਆ ਉਹਨਾਂ ਨੇ ਜਿਨ੍ਹਾਂ ਦੇ ਧਰੋਈ ਤੋਂ ਮੱਥੇ ਤੇ ਲੇਖ ਪਾਏ ਹੋਏ ਨੇ ਇਹ ਧਰੋਈ ਬਖਸ਼ਿਸ਼ ਜੇ ਹੋਈ ਹੈ ਤਾਂ ਹੀ ਅੰਮ੍ਰਿਤ ਦੀ ਦਾਤ ਮਿਲਦੀ ਵਰਨਾ ਮਿਲ ਨਹੀਂ ਸਕਦੀ। ਸੋ ਕਿੰਨਾ ਭਰੋਸਾ ਹੈ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ। ਧੰਨ ਬਾਬਾ ਮਹਾਂ ਸਿੰਘ ਜੀ ਮਟੌਰ ਗੁਰਮੁਖ ਪਿਆਰੇ ਮਹਾਤਮਾ ਨਾਮ ਅਭਿਆਸੇ ਜਿਨ੍ਹਾਂ ਦੀ ਮਹਾਂਪੁਰਖਾਂ ਨੇ ਸੰਧ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਮਹਾਂਪੁਰਖਾਂ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਜ਼ੂਰ ਸਾਹਿਬ ਜਿਹੜੇ ਪੰਜ ਸਿੰਘਾਂ ਦੀ ਅਰਦਾਸ ਕੀਤੀ ਸੀ ਸਵਾ ਸਵਾ ਲੱਖ ਜਪਜੀ ਸਾਹਿਬ ਜੀ ਦਾ ਪਾਠ ਕਰਨ ਦੇ ਉਹਨਾਂ ਵਿੱਚੋਂ ਬਾਬਾ ਮਹਾਂ ਸਿੰਘ ਜੀ ਮਟੌਰ ਜਿਨ੍ਹਾਂ 2.5 ਲੱਖ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਰਕੇ ਤੇ ਅਰਦਾਸ ਮਹਾਂਪੁਰਖਾਂ ਦੇ ਪਾਸੋਂ ਕਰਵਾਈ ਸੀ ਕਿ ਮਹਾਂਪੁਰਖੋ ਕਿਰਪਾ ਕਰੋ ਇਹ ਬਾਣੀ ਇਵੇਂ ਪੜਦੇ ਰਹੀਏ ਪਰ ਸਰੀਰ ਵਿਰੁੱਧ ਹੋ ਗਿਆ ਇਸ ਕਰਕੇ ਕਿਤੇ ਨਿਤਨੇਮ ਚ ਵਿਘੜ ਪੈ ਜਾਵੇ ਤੇ ਇਹ ਵੀ ਮਾਫ਼ੀ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਲੈ ਦੇਵੋ ਪਰ ਜੀਵਨ ਪ੍ਰਯੰਤ ਨਿਤਨੇਮ ਕਰਨ ਵਾਲੇ ਉਹ ਮਹਾਂਪੁਰਖ ਮਹਾਤਮਾ ਉਹਨਾਂ ਦੇ ਪਾਸ ਮਾਤਾ ਨੇ ਬੇਨਤੀ ਕੀਤੀ ਮਹਾਂਪੁਰਖੋ ਸਾਡੇ ਤੇ ਵੀ ਕਿਰਪਾ ਕਰ ਦੇਵੋ ਅਸੀਂ ਪਾਪੀ ਬਾਣੀ ਪੜਦੇ ਰਹੀਏ। ਉਸ ਸਮੇਂ ਕਹਿਣ ਲੱਗੇ ਕਹਿੰਦੇ ਕਦੀ ਆਪਣੀ ਜ਼ਬਾਨ ਤੋਂ ਇਹ ਨਹੀਂ ਕਹਿਣਾ ਕਿ ਅਸੀਂ ਪਾਪੀ ਹਾਂ। ਸੋ ਪੁੱਛਿਆ ਕਿਉਂ ਜੀ ਕਹਿਣ ਲੱਗੇ ਸਤਿਗੁਰੂ ਸਾਹਿਬ ਜੀ ਕਦੀ ਤਾਂ ਪਿਤਾ ਜੀ ਦਾ ਅੰਮ੍ਰਿਤ ਛਕਿਆ ਅੰਮ੍ਰਿਤ ਆਪਾਂ ਅੰਮ੍ਰਿਤ ਪਾਪੀਆਂ ਨੂੰ ਮਿਲ ਹੀ ਨਹੀਂ ਸਕਦਾ ਕਹਿੰਦੇ ਅੰਮ੍ਰਿਤ ਦੀ ਦਾਤ ਜਿਹੜੀ ਹੈ ਜੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ ਜੇ ਬਖਸ਼ਿਸ਼ ਕੀਤੀ ਹੈ ਤੇ ਇਹ ਪਾਪੀਆਂ ਨੂੰ ਮਿਲਣ ਵਾਲੀ ਦਾਤ ਨਹੀਂ ਹੈ। ਇਸ ਕਰਕੇ ਸਿੱਖ ਦੀ ਜ਼ਬਾਨ ਤੇ ਕਹਿੰਦੇ ਇਹ ਸ਼ਬਦ ਵੀ ਨਹੀਂ ਆਉਣਾ ਚਾਹੀਦਾ ਕਿ ਮੈਂ ਪਾਪੀ ਹਾਂ, ਪਾਪੀ ਨੂੰ ਅੰਮ੍ਰਿਤ ਨਹੀਂ ਮਿਲਦਾ। ਇਸੇ ਕਰਕੇ ਇਸ ਗਰੀਬ ਨਿਵਾਸ ਜੀ ਕਿਰਪਾ ਕਰ ਰਹੇ ਹਨ, ਭਾਈ ਜਿਨ੍ਹਾਂ ਦੇ ਘਰੋਂ ਮੱਥੇ ਤੇ ਲੇਖ ਲਿਖਿਆ ਹੋਇਆ ਉਹਨਾਂ ਨੇ ਨਾਮ ਧਿਆਇਆ ਹੈ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ, ਵਰਨਾ ਹੁੰਦੀ ਹੀ ਨਹੀਂ ਜੀ।
1: ਲਿਖਿਆ ਸਵਾਮੀ
0: ਇਹਨਾਂ ਨੂੰ ਭਾਈ ਧਰੋਂ ਸਵਾਮੀ ਮਾਲਕ ਨੇ ਲੇਖ ਲਿਖਿਆ ਹੋਇਆ ਹੈ ਜੀ।
1: ਹਰ ਹਰ ਨਾਮ ਆਰਾਧਿਆ
0: ਉਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕੀਤੀ ਹੈ।
1: ਕੇ ਪਾਪ ਇੱਕ ਨਿਮਕ ਸਭ ਲਾਥੇ
0: ਉਹਨਾਂ ਦੇ ਭਾਈ ਪਾਪ ਇੱਕ ਨਿਮਕ ਦੇ ਵਿੱਚ ਹੀ ਸਾਰੇ ਲੱਥ ਜਾਂਦੇ ਹਨ। ਕੰਨਾਂ ਦੇ ਜੇ
1: ਜਿਨ ਗੁਰ ਬਚਨੀ ਹਰ ਜਾਪਿਆ
0: ਉਹਨਾਂ ਨੇ ਗੁਰੂ ਕੇ ਬਚਨਾਂ ਦੁਆਰਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਪ ਜਪਿਆ ਹੈ। ਜੋ ਗੁਰ ਕਹਿ ਸੋਈ ਭਲ ਮਾਨੋ ਜਿਨ੍ਹਾਂ ਨੇ ਇਵੇਂ ਜਪਣਾ ਕੀਤਾ ਹੈ ਗੁਰੂ ਕੀ ਆਗਿਆ ਸਹਿਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਪੰਜਾਂ ਕਕਾਰਾਂ ਦੀ ਰਹਿਤ ਦੇ ਧਾਰਨੀ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੇ ਜਾਪ ਨੂੰ ਜਪਿਆ ਹੈ। ਕਹਿੰਦੇ ਇੱਕ ਨਿਮਕ ਭਰ ਵਿੱਚ ਹੀ ਉਹਨਾਂ ਦੇ ਸਾਰੇ ਪਾਪ ਨਾਸ ਹੋ ਗਏ ਹਨ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭੰਡਰਾਂ ਵਾਲੇ ਮਹਾਂਪੁਰਖਾਂ ਦੇ ਕਥਾ ਚ ਬਚਨ ਹਨ, ਪਿਆਰ ਦਰ ਪਿਆਰ ਸਿੰਘ ਜਿਹੜਾ ਭਾਈ ਨਿਤਨੇਮ ਪੰਜ ਬਾਣੀਆਂ ਦਾ ਸੱਤ ਬਾਣੀਆਂ ਦਾ ਜਦੋਂ ਪੂਰਾ ਕਰਦਾ ਹੈ ਹਰ ਦਿਹਾੜੇ, ਕਹਿੰਦੇ ਲੱਖਾਂ ਲੱਖਾਂ ਜਨਮਾਂ ਦੇ ਉਹਦੇ ਪਾਪ ਕੱਟੇ ਜਾਂਦੇ ਨੇ। ਜਦੋਂ ਇੱਕ ਦਿਨ ਹੀ ਗੁਰੂ ਕਾ ਸਿੰਘ ਨਿਤਨੇਮ ਕਰਦਾ ਹੋਵੇ ਪਿਆਰ ਬਰ ਪਿਆਰ ਪੰਜਾਂ ਕਕਾਰਾਂ ਦੀ ਰਹਿਤ ਦਾ ਧਾਰਨੀ ਹੋਵੇ, ਸੋ ਲੱਖਾਂ ਜਨਮਾਂ ਦੇ ਪਾਪ ਇੱਕ ਨਿਤਨੇਮ ਨਾਲ ਹੀ ਕੱਟੇ ਜਾਂਦੇ ਹਨ।
1: ਧੰਨ ਧੰਨ ਤੇ ਜਨ ਜਿਨ ਹਰ ਨਾਮ ਜਪਿਆ
0: ਧੰਨ ਧੰਨ ਹਨ ਉਹ ਮਹਾਂਪੁਰਖ ਮਹਾਤਮਾ ਜਿਨ੍ਹਾਂ ਆਪ ਜੀ ਦੇ ਨਾਮ ਨੂੰ ਜਪਣਾ ਕੀਤਾ ਹੈ ਜੀ।
1: ਦੇਖ ਹੋ ਭਇਆ ਸਨਾਥ
0: ਜਦੋਂ ਉਹਨਾਂ ਦੇ ਦਰਸ਼ਨ ਹੋਏ ਤੇ ਮੈਨੂੰ ਨੀ ਲੱਗਾ ਮੈਂ ਅਨਾਥ ਨਹੀਂ ਹਾਂ, ਮੇਰਾ ਕੋਈ ਖਸਮ ਮਾਲਕ ਹੈ, ਮੇਰੇ ਸਿਰ ਤੇ ਕੋਈ ਮਹਾਤਮਾ ਸੰਤ ਹਨ ਜਿਹੜੇ ਮੈਨੂੰ ਆਪ ਜੀ ਦੇ ਨਾਲ ਮਿਲਾ ਦੇਣਗੇ ਜੀ।
1: ਜਗ ਜੀਵਨ ਜਗ ਦੇਸ਼ ਸਭ ਕਰਤਾ ਸ੍ਰਿਸ਼ਟ ਨਾਥ
0: ਮਹਾਰਾਜ ਤੁਸੀਂ ਜਗਤ ਦੇ ਜੀਵਨ ਹੋ, ਸਾਰੀ ਜਗਤੀ ਜਗਤ ਜਿੰਨੀ ਸ੍ਰਿਸ਼ਟੀ ਹੈ ਉਹਦੇ ਈਸ਼ਵਰ ਹੋ, ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲੇ ਨਾਥ ਮਾਲਕ ਹੋ ਜੇ।
1: ਬਲ ਥਲ ਵਹੀ ਵਲ ਭਰ
0: ਦੇਵਾਜ ਤੁਸੀਂ ਜਲਾ ਥਲਾਂ ਦੇ ਵਿੱਚ ਪਰਿਪੂਰਨ ਹਰ ਥਾਂ ਤੇ ਆਪ ਜੀ ਦੀ ਜੋਤ ਹੈ ਜੇ।
1: ਸਭ ਉਪਰ ਸਾਚ ਧਣੀ
0: ਸਾਰਿਆਂ ਤੋਂ ਉੱਪਰ ਹੀ ਅਕਾਲ ਪੁਰਖ ਵਾਹਿਗੁਰੂ, ਹੇ ਧਣੀ ਅਕਾਲ ਪੁਰਖ ਸਾਰਿਆਂ ਨੂੰ ਆਪ ਜੀ ਦਾਨ ਦੇਣ ਵਾਲੇ ਹੋ। ਆਪ ਜੀ ਕੈਸੇ ਹੋ ਮਹਾਰਾਜ ਜਿਹੜੇ ਸ੍ਰਿਸ਼ਟੀ ਦੇ ਤਿੰਨ ਥੰਮ ਮੰਨੇ ਗਏ ਹਨ, ਸੋ ਬ੍ਰਹਮਾ ਵਿਸ਼ਨ ਤੇ ਮਹੇਸ਼, ਆਪ ਜੀ ਉਹਨਾਂ ਨੂੰ ਵੀ ਜੀ ਦਾਨ ਦੇਣ ਵਾਲੇ, ਤੁਸੀਂ ਸਾਰਿਆਂ ਤੋਂ ਉੱਪਰ ਹੋ। ਜਿਹਨੂੰ ਆਪਾਂ ਪੜ੍ਹਦੇ ਹਾਂ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਪਰ ਮਹਾਰਾਜ ਆਪ ਕੌਣ ਹੋ? ਜਿਵ ਤੇ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣ। ਮਹਾਰਾਜ ਆਪ ਕਾਲ ਕੋ ਵੀ ਕਾਲ ਹੋ, ਐਸੇ ਪਰਮੇਸ਼ਰ ਵਾਹਿਗੁਰੂ ਜੀ ਹੋ ਆਪ ਜੀ।
1: ਜਪਿਆ ਹਰ ਮਨ ਚੀਤ
0: ਭਾਈ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਮਨ ਦੁਆਰਾ, ਮਨ ਦਾ ਸੁਭਾਅ ਕੀ ਹੈ? ਸੰਕਲਪ ਵਿਕਲਪ ਕਰਨੇ, ਚਿੱਤ ਦਾ ਕੰਮ ਕੀ ਹੈ? ਸਿਮਰਨ ਕਰਨਾ। ਜਿਨ੍ਹਾਂ ਨੇ ਭਾਈ ਸੰਕਲਪ ਵਿਕਲਪ ਛੱਡ ਕਰਕੇ ਸੋ ਚਿੱਤ ਦੁਆਰਾ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ ਜੀ।
1: ਹਰ ਜਪ ਜਪ ਮੁਗਤ ਬਣੇ,
0: ਉਹ ਕਿੰਨੀ ਕੁ ਗਿਣਤੀ ਕਰੀਏ ਮਹਾਰਾਜ, ਜਿਹੜੀ ਆਪ ਜੀ ਨੂੰ ਜਪ ਜਪ ਕਰਕੇ ਆਪ ਜੀ ਦਾ ਨਾਮ ਜਪ ਕਰਕੇ ਘਣੀ ਹੀ ਸ੍ਰਿਸ਼ਟੀ ਮੁਕਤ ਹੋ ਗਈ ਹੈ। ਜਿਹੜੇ ਸੋ ਜਿਵੇਂ ਵਿਦਵਾਨਾਂ ਦਾ ਕਥਨ ਹੈ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਬਖਿਆਤ ਹੋ। ਮਹਾਰਾਜ ਜਿਹੜੇ ਤਾਰੇ ਨੇ ਲੋਕੀ ਕਹਿੰਦੇ ਅਗਣਤ ਹਨ, ਪਰ ਇਹ ਤੇ ਗਿਣੇ ਜਾ ਸਕਦੇ ਹਨ, ਪਰ ਜਿਹੜੇ ਆਪ ਜੀ ਨੇ ਤਾਰੇ ਹਨ, ਜਿਹੜਾ ਆਪ ਜੀ ਦੇ ਨਾਮ ਜਪ ਕਰਕੇ ਜਿਹੜੀ ਸ੍ਰਿਸ਼ਟੀ ਤਰੀ ਹੈ ਉਹਦੀ ਗਿਣਤੀ ਨਹੀਂ ਕਹੀ ਜਾ ਸਕਦੀ ਜੀ, ਅਸੰਖੀ ਤਰ ਗਏ ਹੈ ਜੇ। ਜਿਨ੍ਹਾਂ ਨੇ ਭਾਈ ਜਪਿਆ ਹੈ ਪ੍ਰਾਣਾ ਧਾਰੇ ਜੀਵਾਂ ਨੇ ਉਹ ਮੁਕਤ ਹੋ ਗਏ ਹਨ।
1: ਉਜਲ ਮੁਖ ਹਰ ਦੁਆਰ,
0: ਉਹਨਾਂ ਦੇ ਮੁਖ ਉਜਲੇ ਹੋ ਗਏ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੁਆਰੇ ਤੇ।
1: ਹਉਤ ਬਲਦ ਜਨ ਭਏ ਸੁਹੇਲੇ,
0: ਇਸ ਲੋਕ ਵਿੱਚ ਵੀ ਉਹਨਾਂ ਨੇ ਭਗਤੀ ਕੀਤੀ। ਇੱਥੇ ਵੀ ਸੰਸਾਰ ਚ ਉਹਨਾਂ ਦੀ ਸੋਭਾ ਹੈ, ਪਰਲੋਕ ਵਿਚ ਵੀ ਉਹਨਾਂ ਦੀ ਸੋਭਾ ਹੈ ਜੀ।
1: ਹਰ ਰਾਖ ਲਿਓ ਰੱਖਣ ਹਾਰ
0: ਜੀ, ਉਹਨਾਂ ਨੂੰ ਰੱਖਣ ਹਾਰ ਪਰਮੇਸ਼ਰ ਵਾਹਿਗੁਰੂ ਨੇ ਲੋਕ ਪਰਲੋਕ ਦੋਵਾਂ ਵਿਚ ਹੀ ਉਹਨਾਂ ਦੀ ਰੱਖ ਲੈਣਾ ਕੀਤੀ ਹੈ ਜੀ।
1: ਹਰ ਸੰਤ ਸੰਗਤ ਜਨ ਸੁਣੋ ਭਾਈ,
0: ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਸੰਤ ਹਨ ਉਹਨਾਂ ਦੀ ਸੰਗਤ ਦੀ ਬਾਤ ਸੁਣੋ ਜੀ।
1: ਗੁਰਮੁਖ ਹਰ ਸੇਵਾ ਸਫਲ ਬਣੇ,
0: ਉਹਨਾਂ ਗੁਰਮੁਖਾਂ ਦੀ ਸੇਵਾ ਸਫਲ ਹੋ ਆਈ ਹੈ। ਉਹ ਸਤਸੰਗਤ ਦੀ ਬਾਤ ਕੀ ਹੈ, ਉਹਨਾਂ ਦੇ ਪਾਸ ਸੇਵਾ ਕਰਨੇ ਤੇ ਸਫਲ ਜੀਵਨ ਹੋ ਆਇਆ ਹੈ ਜੀ।
1: ਉਹ ਗਲ ਥਲ ਨਹੀਂ ਅਗ ਕਰ ਪੂਰ,
0: ਗਰੀਬ ਨਵਾਜ ਤੁਸੀਂ ਗਲਾਂ ਥਲਾਂ ਦੇ ਮਾਲਕ ਪਰਿਪੂਰਨ ਹੋ ਜੇ।
1: ਸਭ ਉੱਪਰ ਸਾਜ ਧਣੀ,
0: ਸਾਰਿਆਂ ਤੋਂ ਉੱਪਰ ਸੱਚੇ ਧਣੀ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਹੋ ਜੇ।
1: ਥਾਨ ਥਨੰਤਰ ਹਰ ਏਕ,
0: ਹੇ ਮਹਾਰਾਜ ਤੁਸੀਂ ਥਾਨ ਥਨੰਤਰ ਜਿੱਥੇ ਕਿੱਥੇ ਵੀ ਵੇਖਦੇ ਹਾਂ ਤੁਸੀਂ ਇੱਕੋ ਹੀ ਹੋ ਜੇ।
1: ਹਰ ਏਕੋ ਏਕ ਰਵਿਆ,
0: ਕੋਈ ਆਪ ਜੀ ਤੋਂ ਬਿਨਾਂ ਦੂਸਰਾ ਨਹੀਂ ਹੈ। ਜਿੱਥੇ ਕਿੱਥੇ ਵੀ ਵੇਖਦੇ ਹਾਂ ਮਹਾਰਾਜ ਤੁਸੀਂ ਹੀ ਵਸੇ ਹੋਏ ਹੋ ਜੀ। ਅੱਗੇ ਸਮਝਾਉਂਦੇ ਹਨ ਕਿੱਥੇ ਕਿੱਥੇ ਜੀ।
1: ਵਾਣ ਤ੍ਰਿਣ ਤ੍ਰਿਭਵਨ ਸਭ ਸ੍ਰਿਸ਼ਟ,
0: ਮਹਾਰਾਜ ਵਾਣ ਜਿਹੜੇ ਇਹ ਰੁੱਖ ਹਨ ਇਹਨਾਂ ਵਿੱਚ ਵੀ ਤ੍ਰਿਣ ਨਾਮ ਕੱਖਾਂ ਦਾ, ਕੱਖਾਂ ਦੇ ਵਿੱਚ ਵੀ ਤ੍ਰਿਭਵਨ ਜਿੱਥੋਂ ਤੱਕ ਇਹ ਦ੍ਰਿਸ਼ਟੀ ਜਾਂਦੀ ਹੈ, ਤਿੰਨਾਂ ਭਵਨਾਂ ਦੇ ਵਿੱਚ, ਤਿੰਨਾਂ ਲੋਕਾਂ ਦੇ ਵਿੱਚ ਜਿਹੜੇ ਅਗੁਪਤ ਵੀ ਹਨ ਉਹਨਾਂ ਥਾਵਾਂ ਦੇ ਉੱਤਰ ਉੱਪਰ ਵੀ ਸਭ ਸ੍ਰਿਸ਼ਟ ਜਿੰਨੀ ਸ੍ਰਿਸ਼ਟੀ ਹੈ ਜੀ।
1: ਮੁਖ ਹਰ ਹਰ ਨਾਮ ਚਲਿਆ,
0: ਕਿੱਥੇ ਕਿੱਥੇ ਵੀ ਮਹਾਰਾਜ ਆਪ ਜੀ ਦਾ ਨਾਮ ਹੀ ਜਪਿਆ ਜਾ ਰਿਹਾ, ਆਪ ਜੀ ਦਾ ਨਾਮ ਹੀ। ਸੋ ਜਿਹਨੂੰ ਆਪਾਂ ਜਿਵੇਂ ਬਗਦਾਦ ਦੇ ਪੀਰ ਨੇ ਗੁਰੂ ਸਾਹਿਬ ਜੀ ਦੇ ਪਾਸ ਕਿਹਾ ਸੀ ਨਾ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਮਹਾਰਾਜ ਆਪ ਜੀ ਨੇ ਲੱਖ ਪਤਾਲ ਆਕਾਸ਼ ਲੱਖ ਦੱਸੇ ਹਨ, ਮਹਾਰਾਜ ਉਹ ਆਪ ਕਿਰਪਾ ਕਰੋ ਇੰਨੇ ਹੈ ਨੇ। ਕਹਿੰਦੇ ਚੱਲ ਤੈਨੂੰ ਦਿਖਾ ਲਿਆਉਂਦੇ, ਮਹਾਰਾਜ ਮੈਂ ਬਿਰਧ ਹਾਂ, ਮੇਰੇ ਪੁੱਤਰ ਨੂੰ ਲੈ ਜਾਵੋ ਨਾਲ। ਉਹ ਕਥਾ ਭਾਈ ਗੁਰਦਾਸ ਜੀ ਨੇ ਲਿਖੀ ਹੈ। ਸੋ ਨਾਲ ਬੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਏ, ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਏ, ਭਰ ਕਚਕੌਲ ਪ੍ਰਸ਼ਾਦ ਦਾ ਧਰੋ ਪਤਾਲੋਂ ਲਈ ਕੜਾਈ। ਸੋ ਸਾਰਿਆਂ ਥਾਵਾਂ ਤੇ ਜਿੱਥੇ ਜਾਂਦੇ ਹਨ ਉੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ, ਉੱਥੇ ਬੇਟਾ ਵਰਤ ਰਹੀਆਂ ਹਨ। ਸੋ ਉਸ ਸਮੇਂ ਅੱਖ ਖੋਲਣ ਮੀਟਣ ਦੇ ਸਮੇਂ ਚ ਲੱਖਾਂ ਪਤਾਲ ਲੱਖ ਆਕਾਸ਼ ਦਿਖਾਲ ਦਿੱਤੇ ਸਨ। ਪੀਰ ਸ਼ੰਕਾ ਕਰਨ ਲੱਗਾ, ਕਹਿਣ ਲੱਗਾ ਪੁੱਤਰ ਤੇਰਾ ਚਿੱਤ ਭਰਮ ਗਿਆ ਹੈ, ਅਜੇ ਵੀ ਅੱਜ ਕੱਲ ਕਈ ਸਾਡਿਆਂ ਦਾ ਭਰਮਿਆ ਫਿਰਦਾ ਨੇ ਜੀ, ਮਹਾਰਾਜ ਜੀ ਨੇ ਸ਼ਕਤੀ ਨੂੰ ਵਿਖਾਲੀ ਇਵੇਂ ਕਰ ਦਿੱਤਾ ਹੋਵੇਗਾ, ਮਨ ਘੁੰਮ ਗਏ ਹੋਣਗੇ, ਮੱਕਾ ਨੀ ਘੁੰਮਿਆ ਹੋਵੇਗਾ। ਸੋ ਉਸ ਸਮੇਂ ਪੀਰ ਕਹਿਣ ਲੱਗਾ ਪੁੱਤਰ ਤੇਰਾ ਚਿੱਤ ਭਰਮ ਗਿਆ ਹੋਣਾ, ਚਿੱਤ ਸੋ ਤੈਨੂੰ ਪਤਾ ਨੀ ਲੱਗਾ, ਹੁਣੇ ਅੱਖ ਖੋਲਣ ਮੀਟਣ ਦੇ ਸਮੇਂ ਚ ਤੂੰ ਆਣ ਕੇ ਕਹਿ ਰਿਹਾ ਸਾਰੇ ਦਰਸ਼ਨ ਹੋ ਗਏ ਨੇ। ਕਹਿਣ ਲੱਗੇ ਪਿਤਾ ਜੀ ਨਹੀਂ ਇਵੇਂ ਬਾਤ ਨੀ ਅੱਬਾ ਹਜ਼ੂਰ, ਆਹ ਵੇਖੋ ਮੈਂ ਪੂਰਾ ਭਾਂਡਾ ਪ੍ਰਸ਼ਾਦ ਦਾ ਭਰ ਕੇ ਲਿਆਂਦਾ ਪੂਰਾ ਭਾਂਡਾ। ਅੱਛਾ ਜੀ ਇਹ ਕਿੱਥੋਂ ਮਿਲਿਆ? ਕਹਿੰਦੇ ਹਰ ਥਾਂ ਤੋਂ ਕਿਣਕਾ ਕਿਣਕਾ ਇਕੱਠਾ ਕਰਕੇ ਇਹ ਭਾਂਡੇ ਚ ਪਾਈ ਗਿਆ, ਇਹ ਭਰ ਗਿਆ ਬਾਟਾ ਪੂਰਾ। ਇਹ ਜਿੱਥੇ ਗਏ ਆ ਉੱਥੇ ਗੁਰੂ ਸਾਹਿਬ ਜੀ ਦੇ ਨਾਮ ਦੇ ਜਕਾਰੇ ਸਨ, ਉੱਥੇ ਕੜਾ ਪ੍ਰਸ਼ਾਦੀਆਂ ਦੇਗਾਂ ਵਰਤ ਰਹੀਆਂ ਸਨ। ਇਸ ਕਰਕੇ ਮਹਾਰਾਜ ਸਾਰੀ ਸ੍ਰਿਸ਼ਟੀ ਆਪ ਜੀ ਦਾ ਜਾਪ ਕਰ ਰਹੀ ਹੈ, ਇਹ ਕੱਖ ਵੀ ਤੈਨੂੰ ਚੇਤੇ ਕਰਦੇ ਨੇ, ਇਹ ਜੰਗਲ ਇਹ ਖੜੇ ਹੋਏ ਰੁੱਖ ਪੱਥਰ ਪਹਾੜ ਤੈਨੂੰ ਚੇਤੇ ਕਰ ਰਹੇ ਹਨ।
1: ਚਵਹ ਹਰ ਹਰ ਨਾਮ ਕਰਦੇ,
0: ਆਪ ਜੀ ਦੇ ਨਾਮ ਨੂੰ ਚਵਹੇ ਉਚਾਰਨ ਕਰਦੇ ਹਨ।
1: ਅਸੰਖ ਅਵਗਣ ਹਰ ਧਿਆਵੇ,
0: ਅਗਣਤ ਹਰ ਧਿਆਵੇ, ਅਗਣਤ ਗਿਣਤੀ ਤੋਂ ਰਹਿਤ ਜਿਹਨੂੰ ਪੜਦੇ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਪਾਓ।
1: ਧਨ ਧਨ ਹਰ ਸੰਤ ਸਾਧੂ,
0: ਮਹਾਰਾਜ ਉਹ ਭਾਈ ਧਨ ਧਨ ਹਨ ਸੰਤ ਪਰਮੇਸ਼ਰ ਵਾਹਿਗੁਰੂ ਜੀ ਦੇ ਸਾਧੂ ਪਿਆਰੇ,
1: ਹਰ ਪ੍ਰਭ ਕਰਤੇ ਭਾਏ,
0: ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦੇ ਹਨ।
1: ਉਹ ਸਫਲ ਦਰਸ਼ਨ ਦੇਹੋ ਕਰਤੇ,
0: ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਆਪਣੇ ਦਰਸ਼ਨ ਦਿੱਤੇ ਹਨ, ਉਹ ਸਾਨੂੰ ਵੀ ਦੇ ਦਵੋ ਜੀ।
1: ਜਿਸ ਹਰ ਹਿਰਦੇ ਨਾਮ ਸਦ ਚਵਿਆ,
0: ਹਿਰਦੇ ਵਿੱਚ ਸਦੀਵ ਕਾਲ ਆਪ ਜੀ ਦਾ ਨਾਮ ਲੱਗਾ ਹੋਇਆ ਹੈ ਜੀ।
1: ਥਾਨ ਸੰਤਰ ਹਰੇਕ,
0: ਸਾਰਿਆਂ ਥਾਵਾਂ ਤੋਂ ਤੁਸੀਂ ਇੱਕ ਸਰੂਪ ਹੋ ਜੇ,
1: ਹਰ ਏਕੋ ਏਕ ਰਵਿਆ,
0: ਸਰੂਪ ਹੋ ਕਰਕੇ ਆਪ ਰਵੇ ਹੋਏ ਹੋ, ਆਪ ਸਾਰਿਆਂ ਚ ਵਿਆਪਕ ਹੋ ਜੇ।
1: ਤੇਰੇ ਭਗਤ ਭੰਡਾਰ ਅਸੰਖ,
0: ਆਪ ਜੀ ਦੀ ਭਗਤੀ ਦੇ ਭੰਡਾਰ ਵਿੱਚ ਕੋਈ ਤੋਟਾ ਨਹੀਂ ਹੈ ਜੀ।
1: ਜਿਸ ਤੋਂ ਦੇ ਵਿਹੇ ਮੇਰੇ ਸੁਆਮੀ ਤਿਸ ਮਿਲ ਹੋ।
0: ਜਿਹਨੂੰ ਤੂੰ ਦਵੇ ਉਹਨੂੰ ਮਿਲਦੀ ਹਰੇਕ ਕੋਈ ਪ੍ਰਾਪਤ ਨਹੀਂ ਕਰ ਸਕਦਾ ਜੀ।
1: ਜਿਸ ਕੈ ਮਸਤਕ ਗੁਰ ਹਾਥ,
0: ਮਸਤਕ ਮੱਥੇ ਤੇ ਆਪ ਜੀ ਨੇ ਆਪਣਾ ਰਹਿਮਤ ਰੂਪੀ ਹੱਥ ਰੱਖਿਆ ਹੈ ਜੀ।
1: ਇਸ ਹਿਰਦੇ ਹਰ ਗੁਣ ਟਿਕੇ,
0: ਹਿਰਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਦੇ ਗੁਣਾਂ ਦਾ ਵਾਸਾ ਹੋਇਆ ਟਿਕੇ ਹਨ ਜੀ।
1: ਹਰ ਗੁਣ ਹਿਰਦੇ ਟਿਕੇ ਦਿਸਕ,
0: ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਉਹਨਾਂ ਦੇ ਹਿਰਦੇ ਵਿੱਚ ਟਿਕਦੇ ਹਨ।

0: ਕਿਸੇ ਨੇ ਪ੍ਰੇਮ ਪ੍ਰਾਪਤ ਨਹੀਂ ਕੀਤਾ ਜੀ।
1: ਬਿਨ ਭੈ ਪਾਰ ਨਾ ਉਤਰਿਆ ਗੋ,
0: ਭੈ ਤੋਂ ਕੋਈ ਪਾਰ ਉਤਰ ਨਹੀਂ ਸਕਦਾ ਜੀ।
1: ਭਾਉ ਪ੍ਰੀਤ ਨਾਨਕ ਦਿਸੇ ਲਾਗੈ,
0: ਭਾਉ ਡਰ ਵੀ ਭਾਉ ਪ੍ਰੇਮ ਨੀ ਇਹ ਪ੍ਰੀਤ ਸਤਿਗੁਰੂ ਸਾਹਿਬ ਜੀ ਦੇ ਨਾਮ ਦੀ ਮਹਾਰਾਜ ਕਹਿੰਦੇ ਉਹਨਾਂ ਨੂੰ ਲੱਗਦੀ ਹੈ।
1: ਜਿਸ ਆਪਣੀ ਕਿਰਪਾ ਕਰੇ,
0: ਗਰੀਬ ਨਵਾਜ ਜੀ ਤੁਸੀਂ ਆਪਣੀ ਕਿਰਪਾ ਕਰਦੇ ਹੋ ਜੇ,
1: ਭਗਤ ਭੰਡਾਰ
0: ਆਪ ਜੀ ਦੀ ਭਗਤੀ ਦੇ ਭੰਡਾਰੇ ਭਰੇ ਹੋਏ ਹਨ।
1: ਸੰਖ ਜਿਸ ਤੂੰ ਦੇ ਮੇਰੇ ਸਵਾਮੀ ਤਿਸ ਮਿਲੇ,
0: ਮਹਾਰਾਜ ਅਸੰਖ ਤੋਟਾ ਨਹੀਂ ਹੈ ਉਹਨਾਂ ਵਿੱਚ, ਜਿਨ੍ਹਾਂ ਨੂੰ ਤੁਸੀਂ ਦਿੰਦੇ ਹੋ ਉਹਨਾਂ ਨੂੰ ਮਿਲਦੇ ਹਨ। ਇਹ ਲੜੀਵਾਰ ਸ਼ਬਦ ਦੁਆਰਾ ਬਖਸ਼ਿਸ਼ ਕੀਤੀ ਹੈ ਗਰੀਬ ਨਵਾਜ ਜੀ ਦੀ ਕਿਰਪਾ ਸਦਕਾ। ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਮੁੱਚਾ ਪੰਥ ਇਕੱਤਰ ਕਰਕੇ ਅਰਦਾਸ ਕਰ ਰਿਹਾ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ। ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕਰਨ ਲਈ, ਗਰੀਬ ਨਵਾਜ ਜੀ ਆਪ ਕਿਰਪਾ ਕਰੋ ਜਿਨ੍ਹਾਂ ਸਿੰਘਾਂ ਨੂੰ ਬੜੇ ਲੰਮੇ ਸਮੇਂ ਤੋਂ ਹਿੰਦੁਸਤਾਨ ਦੀ ਸਰਕਾਰ ਨੇ ਆਪਣੀ ਬੰਦੀ ਵਿਚ ਪਾਇਆ ਹੋਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ਿਸ਼ ਜੇ ਆਪ ਜੀ ਕਰਨ ਤੇ ਆਓ, ਆਪ ਜੀ ਦੇ ਬਚਨ ਹਨ ਸਤਿਗੁਰ ਬੰਦੀ ਛੋੜ ਹੈ, ਸੋ ਆਪ ਜੀ ਬੰਦੀ ਛੋੜ ਸਤਿਗੁਰ ਸਾਹਿਬ ਜੀ ਹੋ ਕਿਰਪਾ ਕਰੋ। ਉਹ ਅਰਦਾਸ ਕਰਨ ਵਾਸਤੇ ਪੰਥ ਇਕੱਤਰ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਅਜਿਹੇ ਉਦਮਾਂ ਨੂੰ ਆਪ ਬੂਰ ਪਾਉਣ, ਸਤਿਗੁਰੂ ਸਾਹਿਬ ਜੀ ਦੀ ਪਾਵਨ ਮਹਿਮਾ ਵਡਿਆਈ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਕਰਨੇ ਜੇ, ਅਗਾਂਹ ਤੋਂ ਸਮਤ ਬਖਸ਼ਣੀ ਦੇਹੋ ਸੱਜਣ ਅਸੀਂ ਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ।
1: ਭਾਉ ਭਾਉ ਪ੍ਰੀਤ ਨਾਨਕ ਦਿਸੇ ਲਾਗੈ, ਜਿਸ ਤੋਂ ਆਪ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। आओ थोड़ा कोई हल करिए।
1: आप सुन रहे हैं पुण्य दर्शन।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਵਿੱਚ ਦੋਸਤੋ ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਆਪਣੇ ਵਾਤਾਵਰਣ ਦੇ ਸੰਬੰਧੀ ਹਰ ਹਫ਼ਤੇ ਤੁਹਾਡੇ ਨਾਲ ਲੈ ਕੇ ਹਾਜ਼ਰੀ ਲਵਾਉਂਦੇ ਹਾਂ। ਸੋ ਅੱਜ ਫਿਰ ਦੁਬਾਰਾ ਤੋਂ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਵਾਤਾਵਰਣ ਸੰਬੰਧੀ ਖਬਰ ਸੁਰਤ ਦਿੰਦੇ ਨੇ। ਅੱਜ ਦੇ ਦਿਨ ਆਓ ਵੇਖਦੇ ਹਾਂ ਕਿਹੜੀਆਂ ਖਾਸ ਅਪਡੇਟਸ ਨੇ, ਕੀ ਨੇ ਸਾਡੇ ਤੁਹਾਡੇ ਜਾਣਨ ਦੇ ਲਈ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਕੱਢਣ ਦੇ ਲਈ। ਹੋਰ ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਹਾਂਜੀ, ਸਾਡੇ ਦੇਸ਼ ਦੇ ਵਿੱਚ ਅੱਜ ਬੜੀ ਠੰਡ ਹੋ ਗਈ, ਹਾਲੇ ਗਰਮੀ ਦਾ ਮੌਸਮ ਸੀ, ਇਹਨਾਂ ਦਿਨਾਂ 'ਚ ਬੜੀ ਗਰਮੀ ਚਾਹੀਦੀ ਸੀਗੀ ਤੇ, ਪਰ ਇੱਥੇ ਮੀਂਹ ਪੈ ਰਿਹਾ ਸਾਡੇ 3-4 ਦਿਨ ਤੋਂ, ਤੇ ਉਹਦੇ ਨਾਲ ਲੋਕਾਂ ਨੇ ਅੱਜ ਕੱਲ੍ਹ ਜੈਕਟਾਂ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਟੀ ਸ਼ਰਟਾਂ ਪਾਉਣ ਦਾ ਮੌਸਮ ਸੀ, ਤੇ ਇਹੀ ਹੈ ਸਾਰਾ ਮੌਸਮ ਦੀ ਗੜਬੜ। ਤੇ ਦੂਸਰੀ, ਅੱਜ ਹੀ ਜਿਹੜਾ ਇੱਕ ਅਮਰੀਕਾ ਦਾ ਸ਼ਹਿਰ ਹੈ ਰੀਨੋ, ਨਵਾਡਾ ਦਾ ਤੋਂ ਬੜਾ ਵੱਡਾ ਸ਼ਹਿਰ ਆ, ਉੱਥੇ ਤਕਰੀਬਨ 90,000 ਲੋਕਾਂ ਨੂੰ ਉਹਨਾਂ ਦੇ ਘਰਾਂ 'ਚੋਂ, ਉਹਨਾਂ ਨੂੰ ਪੁਲਿਸ ਨੇ ਕਿਹਾ ਤੁਸੀਂ ਛੱਡ ਜਾਓ, ਕਿਉਂਕਿ ਜਿਹੜੀ ਅੱਗ ਹੈ ਉਹ ਸ਼ਹਿਰ ਤੱਕ ਪਹੁੰਚੀ ਹੋਈ ਹੈ, ਉਹ ਕਾਫੀ ਵੱਡਾ ਸ਼ਹਿਰ ਆ। ਸੋ ਇਹ ਆ ਜੀ, ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਜਲਵਾਯੂ ਤਬਦੀਲੀ ਦੀ, ਉਹਦੇ ਨਾਲ ਜਿਹੜੀ ਬਰਬਾਦੀ ਹੋਣੀ ਹੈ, ਤੇ ਉਹਦੀ ਝਲਕ ਹੈ ਜਿਹੜੀ ਤੁਹਾਨੂੰ ਹਰ ਰੋਜ਼ ਪੰਜਾਬ ਦੇ ਵਿੱਚ ਹੈ। ਇਸ ਵਾਰੀ ਉੱਥੇ ਬਰਸਾਤ ਆਈ ਨਹੀਂ, ਤੇ ਜਿਹੜੇ ਝੋਨੇ ਵਾਲੇ ਸੀ, ਜਿਹਨੂੰ ਵੀ ਤੁਸੀਂ ਮਰਜ਼ੀ ਫੋਨ ਕਰ ਲਓ, ਉਹਨਾਂ ਦੇ ਡੀਜ਼ਲ 'ਤੇ ਬੜਾ ਖਰਚਾ ਆ ਗਿਆ, ਕਿਉਂਕਿ ਪਾਣੀ ਥੱਲੇ ਚਲੇ ਗਏ ਤੇ ਉਹਨਾਂ ਨੂੰ ਟਿਊਬਲ ਜ਼ਿਆਦਾ ਚਲਾਉਣੇ ਪਏ। ਸੋ ਇਹ ਪੂਰੀ ਕਿੱਥੇ ਕੈਲੀਫੋਰਨੀਆ, ਕਿੱਥੇ ਫਟਾਂਟੋ, ਅਤੇ ਕਿੱਥੇ ਪੰਜਾਬ, ਅਤੇ ਕਿੱਥੇ ਆਸਟ੍ਰੇਲੀਆ, ਇਹ ਸਾਰੀ ਜਿਹੜੀ ਲੜੀ ਜੁੜੀ ਹੋਈ ਹੈ, ਜਿੰਨੀਆਂ ਵੀ ਇਹ ਤਬਦੀਲੀਆਂ ਭਿਆਨਕ ਆਉਂਦੀਆਂ ਨੇ ਮੌਸਮ 'ਚ, ਬਾਰਿਸ਼ਾਂ 'ਚ, ਅਤੇ ਉਹ ਸਾਰਾ ਜਲਵਾਯੂ ਤਬਦੀਲੀ ਨਾਲ ਜੁੜਿਆ ਹੋਇਆ, ਜਿਹਦੀ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ।
0: ਸੋ ਜਿਹੜੀ ਆਪਾਂ ਸ਼ੁਰੂਆਤ ਤੋਂ ਹੀ ਇਹ ਗੱਲਾਂ ਕਰ ਰਹੇ ਹਾਂ ਕਿ ਥੋੜ੍ਹਾ ਸਾਨੂੰ ਖਿਆਲ ਰੱਖਣਾ ਚਾਹੀਦਾ ਦਿਨੋਂ ਦਿਨ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਫਰਕ ਪੈ ਰਿਹਾ, ਅਸਰ ਪੈ ਰਿਹਾ। ਸੋ ਅਲੱਗ ਅਲੱਗ ਸੈਗਮੈਂਟਸ ਦੇ ਵਿੱਚ, ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ, ਅਲੱਗ ਅਲੱਗ ਪੱਖਾਂ ਤੋਂ ਇਹ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਦਾ। ਭਾਜੀ, ਅੱਜ ਕਿਹੜਾ ਪਾਸਾ ਆਪਾਂ ਛੋਣਾ, ਕਿਹੜੇ ਪਾਸੇ ਦੀ ਜਾਣਕਾਰੀ?
1: ਹਾਂਜੀ, ਆਪਾਂ ਇਲੈਕਟ ਕਾਰਾਂ ਬਾਰੇ ਕਾਫੀ ਗੱਲਾਂ ਕੀਤੀਆਂ ਨੇ, ਫਿਰ ਵੀ ਕਰਾਂਗੇ, ਪਰ ਇੱਕ ਗੱਲ ਜਿਹੜੀ ਆਪਣੇ ਘੱਟ ਹੁੰਦੀ ਵੀ ਹੁਣ ਜਿਹੜੀ ਟੈਕਨੋਲੋਜੀ ਹੈ ਇਲੈਕਟ੍ਰਿਕ ਕਾਰ ਵਹੀਕਲ ਦੀ, ਉਹ ਇੰਨੀ ਐਡਵਾਂਸ ਹੈ ਵੀ ਹੁਣ ਅਸਲ 'ਚ ਜਿਹੜੇ ਹੈਵੀ ਡਿਊਟੀ ਵੱਡੇ ਸੈਮੀ ਨੇ, ਟਰੱਕ ਨੇ, ਜਿਹੜੇ ਵੱਡੇ ਵੱਡੇ ਟਰੱਕ ਖਿੱਚ ਕੇ ਲੈ ਜਾਂਦੇ ਨੇ, ਉਹ ਵੀ ਸਾਰੇ ਜਿਹੜੇ ਇਲੈਕਟ੍ਰਿਕ ਆਉਣ ਲੱਗੇ ਨੇ, ਟੈਸਲਾ ਵਾਲਿਆਂ ਨੇ ਵੀ ਸ਼ੁਰੂ ਕੀਤਾ, ਤੇ ਪਰ ਉਹ ਬੋਲ ਬੋਲ ਆਪਣੇ ਨੇ, ਚਾਈਨੀਜ਼ ਕੰਪਨੀਆਂ ਜਿਹੜੀਆਂ ਬਹੁਤ ਅੱਗੇ ਨੇ, ਤੇ ਜਿੱਥੇ ਚਾਈਨਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਨਵੀਆਂ ਵਿਕਣ ਵਾਲੀਆਂ ਕਾਰਾਂ 'ਚੋਂ 65% ਕਾਰਾਂ ਜਿਹੜੀਆਂ ਇਲੈਕਟ੍ਰਿਕ ਨੇ, ਤੇ ਜਿਹੜੇ ਵੱਡੇ ਭਾਰੀ ਹੈਵੀ ਡਿਊਟੀ ਟਰੱਕ ਨੇ ਕਮਰਸ਼ੀਅਲ, ਉਹਨਾਂ ਦੇ ਵਿੱਚ ਜਿਹੜੀ ਇਹ ਹੈ ਤਕਰੀਬਨ 35% ਦੇ ਕਰੀਬ ਹੈ। ਸੋ 35% ਜਿਹੜੇ ਵੱਡੇ ਟਰੱਕ ਨੇ ਨਵੇਂ ਵਿਕਣ ਵਾਲੇ, ਉਹ ਚਾਈਨਾ ਦੇ ਵਿੱਚ, ਉਹ ਹੁਣ ਇਲੈਕਟ੍ਰਿਕ ਟਰੱਕ ਨੇ
0: ਚਾਈਨਾ ਦੇ ਵਿੱਚ।
1: ਹਾਂਜੀ ਹਾਂਜੀ
0: ਜੀ, ਤੇ ਬਾਕੀ ਥਾਵਾਂ ਤੇ ਕੀ ਸੂਰਤ ਹਾਲ?
1: ਹਾਂ ਬਿਲਕੁਲ, ਉਹ ਚਾਈਨੀਜ਼ ਟਰੱਕ ਨੇ ਉਹ ਹੁਣ ਬਾਕੀ ਥਾਵਾਂ ਤੇ ਵੀ ਆ ਰਹੇ ਨੇ, ਤੇ ਇੱਕ ਯੂਰਪ ਦੀ ਕੰਪਨੀ ਹੈ, ਉਹਨਾਂ ਨੇ 900 ਟਰੱਕ ਖਰੀਦਿਆ ਜਿਹੜੀ ਲੋਜਿਸਟਿਕਸ ਦੀ ਹੈ। ਇਹ ਮੇਨ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਤੁਹਾਡਾ ਪੋਸਟ ਆਫਿਸ ਹੈ, ਉਹ ਸਭ ਤੋਂ ਵੱਡਾ ਓਪਰੇਟਰ ਹੈ ਆਸਟ੍ਰੇਲੀਆ ਦਾ ਇਲੈਕਟ੍ਰਿਕ ਜਿਹੜੀਆਂ ਵੈਨਾਂ ਦਾ, ਉਹਨਾਂ ਦੇ ਕੋਲ ਬਹੁਤ ਸਾਰੀਆਂ ਵੈਨਾਂ ਨੇ ਤੇ ਉਹਨੂੰ ਵਧਾ ਰਹੇ ਨੇ, ਤੇ ਮਾਈਨਸ ਦੇ ਟਰੱਕ ਹੁੰਦੇ ਨੇ ਬਹੁਤ ਹੀ ਵੱਡੇ ਹੁੰਦੇ ਨੇ, ਇੰਨੇ ਵੱਡੇ ਵੀ ਤੁਸੀਂ ਉਸ ਉਹਨਾਂ ਨੂੰ ਕਿਆਸ ਰਾਹੀਂ ਨਹੀਂ ਕਰ ਸਕਦੇ, ਸਪੈਸ਼ਲ ਮਾਈਨਿੰਗ ਲਈ ਬਣਾਉਂਦੇ ਆ, ਜਿਹੜੇ ਕੋਲਾ ਢੋਂਦੇ ਨੇ ਮਾਈਨਾਂ ਦੇ ਵਿੱਚ, ਉਹ ਫਰੇ ਦੇ ਫਰੇ ਇਲੈਕਟ੍ਰਿਕ ਆ ਰਹੇ ਨੇ। ਸੋ ਜਿਹੜੀ ਇਹ ਇਲੈਕਟ੍ਰਿਕ ਕਾਰਾਂ ਟੈਕਨੋਲੋਜੀ ਹੈ, ਉਹ ਭਾਵੇਂ ਪਹਿਲਾਂ ਇਲੈਕਟ੍ਰਿਕ ਸਕੂਟਰਾਂ ਤੋਂ ਸ਼ੁਰੂ ਹੋਈ, ਇਲੈਕਟ੍ਰਿਕ ਮੋਪਡਾਂ ਤੋਂ ਸ਼ੁਰੂ ਹੋਈ, ਫਿਰ ਇਲੈਕਟ੍ਰਿਕ ਥ੍ਰੀ ਵੀਲਰ, ਫਿਰ ਇਲੈਕਟ੍ਰਿਕ ਕਾਰਾਂ, ਤੇ ਹੁਣ ਉਹ ਤਕਰੀ ਇਲੈਕਟ੍ਰਿਕ ਟਰੱਕਾਂ ਤੱਕ ਪਹੁੰਚ ਗਈ। ਸੋ ਇਹ ਬਹੁਤ ਵੱਡੀ ਬਾਈ ਜੀ ਤਬਦੀਲੀ ਹੈ, ਕਿਉਂਕਿ ਜਿਹੜੇ ਟਰੱਕ ਨੇ ਉਹ ਕਮਰਸ਼ੀਅਲ ਨੇ, ਤੇ ਬੱਸਾਂ ਵੀ, ਹਨਾ, ਬੱਸਾਂ ਦੇ ਟਰੱਕ ਇੱਕੋ ਇੰਜਣ ਹੁੰਦਾ, ਤੇ ਬੱਸ ਤੇ ਟਰੱਕ ਜਿਹੜੇ ਨੇ ਉਹ ਲਗਾਤਾਰ ਚੱਲਦੇ ਆ। ਕਾਰ ਆਪਾਂ ਕਈ ਵਾਰੀ ਦਿਨ 'ਚ ਅੱਧਾ ਘੰਟਾ ਵੀ ਨਹੀਂ ਚਲਾਉਂਦੇ, ਬਾਕੀ 2.5-3 ਘੰਟੇ ਖੜੀ ਦਿੰਦੀ ਹੈ, ਪਰ ਜਿਹੜੀਆਂ ਬੱਸਾਂ ਤੇ ਜਿਹੜੇ ਟਰੱਕ ਨੇ ਕਮਰਸ਼ੀਅਲ ਟਰੱਕ, ਉਹ ਹਰ ਰੋਜ਼ ਜੇ ਜ਼ਿਆਦਾ ਨਹੀਂ ਤਾਂ 8-10 ਘੰਟੇ ਚੱਲਣਾ। ਬੱਸਾਂ ਜਿਹੜੀਆਂ ਨੇ ਉਹ ਤਾਂ ਤਕਰੀਬਨ 16-16 ਘੰਟੇ ਚੱਲਦੀਆਂ ਨੇ ਦਿਹਾੜੀ 'ਚ, ਜਿਹੜੇ ਲੌਂਗ ਹੌਲ ਦੇ ਟਰੱਕ ਨੇ ਉਹ ਵੀ ਲਗਾਤਾਰ 24-24 ਘੰਟੇ ਚੱਲਦੇ ਨੇ। ਸੋ ਜਿਹੜੀ ਉਹਨਾਂ ਦੀ ਡੀਜ਼ਲ ਦੀ ਕੰਜ਼ੰਪਸ਼ਨ ਹੈ ਇੱਕ ਟਰੱਕ ਦੀ, ਉਹ ਕਈ ਸੈਂਕੜੇ ਕਾਰਾਂ ਤੋਂ ਵੱਧ ਹੈ, ਤੇ ਇਵੇਂ ਇੱਕ ਬੱਸ ਦੀ ਜਿਹੜੀ ਡੇਲੀ ਡੀਜ਼ਲ ਕੰਜ਼ੰਪਸ਼ਨ ਹੈ ਉਹ ਕਿਸੇ ਕਾਰ ਦੀ ਪੈਟਰੋਲ ਨਾਲੋਂ ਬਹੁਤ ਜ਼ਿਆਦਾ। ਜਦੋਂ ਅਸੀਂ ਇੱਕ ਬੱਸ ਨੂੰ ਤੇ ਟਰੱਕ ਨੂੰ ਇਲੈਕਟ੍ਰਿਕ ਬਣਾ ਦਿੰਦੇ ਹਾਂ ਤੇ ਉਹ ਡੀਜ਼ਲ ਖਤਮ ਕਰ ਦਿੰਦੇ ਹਾਂ ਤੇ ਉਹਦਾ ਫਰਕ ਬਹੁਤ ਜ਼ਿਆਦਾ ਪੈਂਦਾ ਸਾਡੇ ਸਾਡੇ ਕਾਰਬਨ ਮਿਸ਼ਨ ਤੇ ਫਿਰ ਸਾਡੀ ਜਲਵਾਯੂ ਤਬਦੀਲੀ ਲਈ। ਫਿਰ ਇਹ ਜਿਹੜੀ ਖਬਰ ਹੈ ਜਾਂ ਨਵੀਂ ਡਿਵੈਲਪਮੈਂਟ ਹੈ ਇਹ ਖੁਸ਼ੀ ਵਾਲੀ ਹੈ ਤੇ ਪਰ ਇਹ ਬਹੁਤ ਵੱਡੀ ਹੈ
0: ਜੀ। ਸੋ ਆਪਾਂ ਵੇਖਦੇ ਹਾਂ ਹਰ ਇੱਕ ਸੈਕਟਰ ਦੇ ਵਿੱਚ ਹੀ ਹੁਣ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਵਾਹਨ ਨੇ ਉਹਨਾਂ ਦਾ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਹ ਉਹ ਇੰਡਸਟਰੀ ਹੀ ਖਾਸ ਤੌਰ ਦੇ ਉੱਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਢੋਆ ਢੁਆਈ ਹਲੇ ਵੀ ਟਰੱਕਾਂ ਦੇ ਜ਼ਰੀਏ ਕੀਤੀ ਜਾਂਦੀ ਹੈ। ਸ਼ਹਿਰ ਦੂਸਰੇ ਸ਼ਹਿਰ ਤੋਂ ਬਹੁਤ ਦੂਰ ਨੇ। ਮਾਈਨਿੰਗ ਦੀ ਤੁਸੀਂ ਗੱਲ ਕੀਤੀ ਹੈ, ਪੋਸਟ ਆਫਿਸ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀਆਂ ਸਾਡੇ ਇੱਥੇ ਸੁਪਰ ਮਾਰਕੀਟਸ ਨੇ ਵੱਡੀਆਂ ਉਹਨਾਂ ਦੇ ਵੀ ਬਹੁਤ ਸਾਰੇ ਟਰੱਕ ਚੱਲਦੇ ਨੇ, ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਹੁਣ ਇਸੇ ਪਾਸੇ ਨੂੰ ਜਾ ਰਹੇ ਨੇ। ਕਿੰਨਾ ਕੁ ਫਰਕ ਇਸ ਚੀਜ਼ ਦੇ ਨਾਲ, ਅਤੇ ਇੱਕ ਉਹ ਵੀ ਮਨ ਦੇ ਵਿੱਚ ਜਾਂ ਫਿਰ ਇੱਕ ਸਵਾਲ ਆਮ ਲੋਕਾਂ ਦੇ ਮਨ 'ਚ ਆਉਂਦਾ ਕਿ ਇਹ ਕਾਰਾਂ ਕੂਰਾਂ ਤੱਕ ਤਾਂ ਠੀਕ ਆ, ਟਰੱਕ ਨੂੰ ਪਾਵਰ ਬੜੀ ਚਾਹੀਦੀ ਹੁੰਦੀ ਆ, ਉਹਦੇ ਲਈ ਪਤਾ ਨਹੀਂ ਕਿੱਦਾਂ ਚੱਲੂਗੇ।
1: ਹਾਂਜੀ ਬਿਲਕੁਲ, ਟਰੱਕ ਨੂੰ ਵੀ ਪਾਵਰ ਚਾਹੀਦੀ ਹੁੰਦੀ ਆ, ਪਰ ਟਰੱਕ ਦਾ ਇੱਕ ਇਹ ਫਾਇਦਾ ਹੁੰਦਾ ਕਿ ਬਹੁਤੇ ਟਰੱਕਾਂ ਦਾ ਜਿਹੜਾ ਰੂਟ ਹੁੰਦਾ ਫਿਕਸ ਹੁੰਦਾ, ਖਾਸ ਕਰਕੇ ਜੇ ਤੁਸੀਂ ਕਿਹਾ ਵੀ ਪੋਸਟ ਆਫਿਸ ਵਾਲਿਆਂ ਦਾ, ਉਹਨਾਂ ਨੇ ਉਹੀ ਚੱਕਰ ਲਾਉਣਾ ਜਿਹੜੇ ਆ ਫੈਡਐਕਸ ਦੇ ਟਰੱਕ ਨੇ, UPS ਦੇ ਟਰੱਕ ਨੇ, ਡਿਲੀਵਰੀ ਕੁਰੀਅਰ ਵਾਲੇ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਰੂਟ ਫਿਕਸ ਹੁੰਦਾ। ਸੋ ਜਿਹੜੇ ਸਟੋਰਾਂ ਨੂੰ ਗਰੋਸਰੀ ਸਟੋਰ ਜਿਵੇਂ ਤੁਸੀਂ ਕਿਹਾ, ਉਹਨਾਂ ਦਾ ਵੀ ਵੇਅਰ ਹਾਊਸ ਵਰਕਰ ਪਤਾ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਇੰਨੇ ਕਿਲੋਮੀਟਰ ਚੱਲਣਾ। ਸੋ ਇੱਕ ਬਹੁਤ ਵੱਡੀ ਤਾਦਾਦ ਆ ਟਰੱਕਾਂ ਅਤੇ ਬੱਸਾਂ ਦੀ ਜਿਹੜੇ ਕਿ ਫਿਕਸ ਰੂਟ 'ਤੇ ਚੱਲਦੇ ਨੇ ਡੇਲੀ, ਉਹਨਾਂ ਨੂੰ ਉਨਾ ਹੀ ਪਤਾ ਵੀ ਇਹਨਾਂ ਨੇ ਆਹ ਦਿਹਾੜੀ 'ਚ 100-200 ਕਿਲੋਮੀਟਰ ਚਲਾਉਣਾ, ਇਦੂ ਵੱਧ ਨਹੀਂ ਚੱਲਣਾ, ਡਿਲੀਵਰੀ ਵਗੈਰਾ ਜਿਵੇਂ ਕਰਦੇ ਨੇ। ਸੋ ਇਹ ਬਹੁਤ ਹੀ ਵੱਡੀ ਤਬਦੀਲੀ ਆ ਜੀ, ਅਤੇ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਅਤੇ ਉਹ ਕਿਉਂਕਿ ਜਿਹੜੀ ਬੈਟਰੀ ਆ, ਜਿੱਦਾਂ ਮੈਂ ਜਦੋਂ ਪਹਿਲੀ ਆਪਣੀ ਇਲੈਕਟ੍ਰਿਕ ਕਾਰ ਖਰੀਦੀ ਸੀ ਤਾਂ 500 ਕਿਲੋਮੀਟਰ ਚਲਾਉਣ ਲਈ ਉਦੋਂ 85 ਕਿਲੋਵਾਟ ਦੀ ਬੈਟਰੀ ਆਉਂਦੀ ਸੀ, ਅਤੇ ਹੁਣ ਜਿਹੜੀ ਹੈ 500 ਕਿਲੋਵਾਟ ਦੀ ਬੈਟਰੀ ਆ ਉਹ ਤਕਰੀਬਨ 65 ਕਿਲੋਵਾਟ ਨੂੰ ਚੱਲ ਜਾਂਦੀ ਹੈ 500 ਕਿਲੋਮੀਟਰ। ਤੁਸੀਂ ਇਹ ਦੇਖ ਲਓ ਵੀ 20% ਜ਼ਿਆਦਾ ਮਾਈਲੇਜ ਵੱਧ ਗਈ ਉਸੇ ਬੈਟਰੀ ਦੇ ਸਾਈਜ਼ ਨਾਲ। ਸੋ ਇਹ ਜਿਹੜੀ ਟੈਕਨੋਲੋਜੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ, ਅਤੇ ਨਵੀਆਂ ਜਿਵੇਂ ਪਹਿਲਾਂ ਲਿਥੀਅਮ ਆਇਨ ਨੇ, ਹੁਣ ਸੋਡੀਅਮ ਆਇਨ ਆ ਰਹੀਆਂ ਨੇ, ਹੋਰ ਆ ਰਹੀਆਂ ਨੇ, ਸੋਲਿਡ ਸਟੇਟ ਆ ਰਹੇ ਨੇ ਟੋਟਾ ਵਾਲਿਆਂ ਦੀਆਂ। ਸੋ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਇੰਨੀ ਜ਼ਿਆਦਾ ਤੇਜ਼ੀ ਨਾਲ ਬਦਲ ਰਹੀ ਹੈ ਕਿ ਉਹ ਆਪਾਂ ਤੁਸੀਂ ਉਹਦਾ ਕਿਆਸ ਵੀ ਨਹੀਂ ਕਰ ਸਕਦੇ, ਅਤੇ ਉਹਦੀਆਂ ਕੀਮਤਾਂ ਡਿੱਗ ਰਹੀਆਂ ਨੇ, ਬੈਟਰੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਥੱਲੇ ਆ ਰਹੀਆਂ ਨੇ, ਸਸਤੀ ਹੋ ਰਹੀ ਹੈ
0: ਜੀ। ਸੋ ਇਹਦੇ ਵਿੱਚ ਵੱਡੀ ਸਮੱਸਿਆ ਇਸ ਟਾਈਮ ਦੇ ਉੱਤੇ ਇਹ ਵੀ ਇੱਕ ਮੰਨੀ ਜਾ ਰਹੀ ਹੈ ਕਿ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹ ਨਹੀਂ ਆਸਾਨੀ ਦੇ ਨਾਲ ਮਿਲ ਰਹੇ, ਬਹੁਤ ਸਾਰੇ ਲੋਕ ਕਹਿੰਦੇ ਨੇ ਇਸ ਕਰਕੇ ਵੀ ਕੰਨੀ ਕਤਰਾਉਂਦੇ ਆ।
1: ਬਿਲਕੁਲ, ਸ਼ੁਰੂ ਸ਼ੁਰੂ 'ਚ ਲੱਗਦਾ ਤੁਹਾਨੂੰ, ਪਰ ਮੈਂ ਤਾਂ ਇੱਥੇ ਕੈਨੇਡਾ ਅਤੇ ਨੌਰਥ ਅਮੈਰੀਕਾ ਦੀ ਗੱਲ ਕਰ ਸਕਦਾ, ਇੱਥੇ ਕੋਈ ਪ੍ਰੋਬਲਮ ਨਹੀਂ, ਅਤੇ ਮੈਂ ਜਿਹੜੇ ਇੰਡੀਆ ਦੀਆਂ ਵੀ ਖਬਰਾਂ ਪੜ੍ਹਦਾ ਇਲੈਕਟ੍ਰਿਕ ਕਾਰਾਂ ਦੀਆਂ, ਲੋਕ ਹੋਣੀ ਹੈ, ਹਾਲਾਂਕਿ ਉੱਥੇ ਹਾਲੇ ਸ਼ੁਰੂਆਤ ਹੋਈ ਆ, ਚਾਰਜਰ ਘੱਟ ਨੇ, ਪਰ ਲੋਕ ਜਲੰਧਰ ਤੋਂ ਲੈ ਕੇ ਦਿੱਲੀ ਨੂੰ, ਜਲੰਧਰ ਤੋਂ ਲੈ ਕੇ ਬੰਬੇ ਨੂੰ, ਇੱਧਰੋਂ ਅੰਮ੍ਰਿਤਸਰ ਤੋਂ ਲੈ ਕੇ ਉੱਧਰੋਂ ਬੰਗਲੌਰ ਤੱਕ ਇਲੈਕਟ੍ਰਿਕ ਕਾਰਾਂ 'ਤੇ ਜਾ ਰਹੇ ਨੇ, ਚਾਰਜਰ ਇੰਨੇ ਕਾਫੀ ਲੱਗ ਗਏ ਨੇ, ਉਹ ਜਿੰਨੇ ਲੱਗਣੇ ਹਾਲੇ ਉਹਨੇ ਉਹ ਤਾਂ ਸ਼ੁਰੂ ਹੋਇਆ ਕੰਮ, ਬਹੁਤ ਲੱਗਣਗੇ, ਪਰ ਬਹੁਤ ਤੇਜ਼ੀ ਨਾਲ ਲੱਗ ਰਹੇ ਨੇ, ਅਤੇ ਟਰੱਕਾਂ ਦੇ ਚਾਰਜਰ ਨੇ ਉਹ ਹੋਰ ਵੀ ਵੱਡੇ ਹੋਣਗੇ। ਮਤਲਬ ਨਾਰਵੇ ਦੀ ਖਬਰ ਸੀ ਜੀ ਕਿ ਨਾਰਵੇ ਦੇ ਵਿੱਚ ਜਿੰਨੇ ਵੀ ਪੈਟਰੋਲ ਅਤੇ ਡੀਜ਼ਲ ਪੰਪ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਹਰੇਕ ਨੇ ਜਾਂ ਇੱਕ ਪੰਪ ਬਦਲ ਕੇ ਉਹਦੀ ਥਾਂ 'ਤੇ ਚਾਰਜਰ ਲਾ ਤਾ, ਜਾਂ ਸਾਰਿਆਂ ਨੇ ਸਾਰੇ ਚਾਰਜ ਬਦਲ ਕੇ ਸਾਰੇ ਪੰਪ ਪੱਟ ਕੇ ਉਹ ਚਾਰਜਰ ਲਾ ਤੇ। ਸੋ ਜਿਹੜੇ ਸਾਡੇ ਪੈਟਰੋਲ ਪੰਪ ਨੇ, ਡੀਜ਼ਲ ਸਟੇਸ਼ਨ ਨੇ, ਉਹਨਾਂ ਸਾਰਿਆਂ ਨੇ ਇੱਕ ਦਿਨ ਹੌਲੀ ਹੌਲੀ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣ ਜਾਣਾ, ਅਤੇ ਟਰੱਕਾਂ ਲਈ ਖਾਸ ਕਰਕੇ ਵੱਡੇ ਚਾਹੀਦੇ ਨੇ, ਟਾਈਮ ਲੱਗਦਾ, ਅਤੇ ਉਹ ਜਿਹੜੀਆਂ ਕੰਪਨੀਆਂ ਇਹ ਇਲੈਕਟ੍ਰਿਕ ਟਰੱਕ ਲੈ ਰਹੀਆਂ ਨੇ ਉਹਨਾਂ ਰੂਟਸ 'ਤੇ ਚਲਾ ਰਹੀਆਂ ਨੇ ਜਿੱਥੇ ਉਹ ਆਲਰੇਡੀ ਉਹਨਾਂ ਨੇ ਬਣਾਏ ਹੋਏ ਨੇ
0: ਜੀ। ਤੇ ਤੁਹਾਡੇ ਇੱਥੇ ਫਿਰ ਕਾਫੀ ਹੋ ਚੁੱਕੇ ਨੇ ਹੁਣ, ਕਿੰਨੀ ਕੁ ਮਾਤਰਾ?
1: ਸਾਡੇ ਕੈਨੇਡਾ ਦੇ ਵਿੱਚ ਹਾਲੇ ਘੱਟ ਨੇ, ਮੈਂ ਵੇਖਦਾ ਰਹਿੰਦਾ, ਪਹਿਲਾਂ ਤਾਂ ਬਿਲਕੁਲ ਨਹੀਂ ਸੀ ਵੇਖ ਕੇ, ਮੇਰੇ ਇੱਕ ਦਿਨ ਮੈਂ ਆਪਣੇ ਲੰਘ ਰਿਹਾ ਸੀ ਗਿਆ ਪੈਟਰੋਲ ਪੰਪ ਤੋਂ, ਅਤੇ ਉੱਥੇ ਇੱਕ ਟਰੱਕ ਚਾਰਜ ਕਰ ਰਿਹਾ ਸੀ, ਮੈਂ ਕਿਹਾ ਚਲੋ ਵੇਖਿਆ ਟਰੱਕ ਜਾ ਕੇ ਪੁੱਛ ਕੇ ਉਹਨਾਂ ਡਰਾਈਵਰ ਨੂੰ, ਅਤੇ ਮੈਂ ਚਲਾਉਣ ਗਿਆ ਤਾਂ ਆਪਣਾ ਪੰਜਾਬੀ ਮੁੰਡਾ ਹੀ ਚਲਾ ਰਿਹਾ ਸੀ, ਅਤੇ ਮੈਂ ਉਹਨਾਂ ਗੱਲਾਂ ਕਰ ਰਿਹਾ, ਉਹ ਸਗੋਂ ਤੇਲ ਵਾਲਾ ਟੈਂਕਰ ਸੀ, ਉਹ ਕਹਿੰਦਾ ਕਿਉਂਕਿ ਤੇਲ ਦਾ ਭਾਰ ਬਹੁਤ ਹੁੰਦਾ, ਉਹ ਕਹਿੰਦਾ ਫਿਰ ਮੈਨੂੰ ਚਾਰਜ ਕਰਨਾ ਪੈਂਦਾ ਦੁਪਹਿਰ ਦੇ ਵਿੱਚ ਇੱਕ ਵਾਰੀ, ਅਤੇ ਵੋਲਵੋ ਦਾ ਟਰੱਕ ਸੀ ਉਹਦੇ ਕੋਲ, ਅਤੇ ਕਹਿੰਦਾ ਉਹਨਾਂ ਦੀ ਕੰਪਨੀ ਦੇ ਕੋਲ ਮੇਰੇ 5-7 ਨੇ, ਅਤੇ ਪਰ ਇੱਥੇ ਬੜੀ ਇੱਥੇ ਜਿਹੜੀਆਂ ਆਪਣੀਆਂ ਕੁਰੀਅਰ ਵਾਲੀਆਂ ਕੰਪਨੀਆਂ ਨੇ, ਫੈਡਐਕਸ ਅਤੇ ਪਿਊਰੋਲੇਟਰ ਅਤੇ DHL, ਉਹਨਾਂ ਦੇ ਵਿੱਚ ਬਹੁਤ ਵੱਡੀ ਜਾ ਰਹੇ ਨੇ, ਜਿੱਥੇ ਮੇਰਾ ਦਫ਼ਤਰ ਹੈ ਉੱਥੇ ਲਾਗੇ ਛਾਗੇ ਨਾ ਟਰੱਕਾਂ ਦਾ ਬਹੁਤ ਬਿਜ਼ਨਸ ਹੈ, ਅਤੇ ਉੱਥੇ ਟਰੱਕਾਂ ਦੀਆਂ ਡੀਲਰਸ਼ਿਪ ਬਹੁਤ ਨੇ, ਟਰੱਕਾਂ ਦੇ ਡੀਲਰਸ਼ਿਪ ਨੇ ਉਹ ਟਰੱਕ ਮਕੈਨਿਕਾਂ ਨੂੰ ਸਾਰਾ ਦਿਨ ਪਾਰਟ ਸਪਲਾਈ ਕਰਦੇ ਰਹਿੰਦੇ ਆਪਣੀਆਂ ਵੈਨਾਂ 'ਚ। ਉਹ ਦੋ ਚਾਰ ਵੈਨਾਂ ਨੇ ਜਿਹੜੀਆਂ ਮੈਂ ਰੋਜ਼ ਦੇਖਦਾ ਜਿਹੜੀਆਂ ਪਾਰਟ ਡਿਲੀਵਰੀ ਦੀਆਂ ਲੋਕਲ ਨੇ ਫਾਰੀਆਂ ਹੁਣ ਇਲੈਕਟ੍ਰਿਕ ਨੇ
0: ਜੀ। ਸੋ ਉਹਦੇ ਨਾਲ ਵੀ ਕਾਫੀ ਫਿਰ ਫਰਕ ਪੈ ਜਾਂਦਾ। ਸੋ ਇਹਦੇ ਵਿੱਚ ਕਾਫੀ ਸਮਾਂ ਇਹਨੂੰ ਫਿਰ ਵੱਧ ਵੀ ਲੱਗਦਾ ਹੋਊਗਾ, ਈਵਨ ਆਪਾਂ ਗੱਡੀ ਵੀ ਚਾਰਜ ਕਰਨੀ ਹੋਵੇ ਫਾਸਟ ਵਾਲਾ ਤੁਹਾਨੂੰ ਚਾਰਜਰ ਜੇ ਮਿਲ ਜੇ ਤੇ ਉਹਦੇ ਨਾਲ ਵੀ ਕਹਿੰਦੇ ਇੱਕ 20 ਮਿੰਟ ਲੱਗ ਜਾਂਦੇ ਆ, ਤੇ ਟਰੱਕ ਨੂੰ ਤੇ ਫਿਰ ਬਹੁਤ ਟਾਈਮ ਲੱਗਦਾ ਹੋਊਗਾ।
1: ਹਾਂਜੀ, ਉਹ ਟਰੱਕ ਤੇ ਬੜੀ ਵੱਡੀ ਟੈਕਨੋਲੋਜੀ, ਉਹ ਮਤਲਬ ਟਰੱਕ ਨੂੰ ਇਹ ਉਹ ਜਦੋਂ ਟਰੱਕ ਨੂੰ ਚਾਰਜ ਕਰਦੇ ਆ ਉਹਨਾਂ ਦੇ ਇੱਕ ਨਹੀਂ ਚਾਰਜਰ ਹੁੰਦਾ, ਉਹ ਕਈ ਵਾਰੀ 2 ਜਾਂ 3 ਲਾ ਦਿੰਦੇ ਇਕੱਠੇ।
0: ਹਾਂ ਓਕੇ,
1: ਉਹ ਫਿਰ ਉਹ ਬੈਟਰੀ ਜਿਹੜੀ ਆ ਫਿਰ 3 ਹਿੱਸੇ ਵੰਡੀ ਹੁੰਦੀ, ਉਹ 3 ਬਰਾਬਰ ਇੱਕੋ ਵਾਰੀ ਚਾਰਜ ਹੋਣ ਲੱਗ ਪੈਂਦੀਆਂ, 2 ਵਾਰੀ ਹੋਣ ਲੱਗ ਪੈਂਦੀ ਆ, ਤੇ ਉਹਨਾਂ ਦੇ ਚਾਰਜਿੰਗ ਦਾ ਰੇਟ ਵੀ ਏਡੋ ਜ਼ਿਆਦਾ ਹੁੰਦਾ ਇਹਨਾਂ ਨਾਲੋਂ ਕਾਰਾਂ ਨਾਲੋਂ, ਉਹਦੀ ਬੈਟਰੀ ਕਿਉਂਕਿ ਵੱਡੀ ਹੁੰਦੀ ਆ। ਤੇ ਮਤਲਬ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ, ਚਾਈਨਾ ਦੀ, ਈਵਨ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਸਰਕਾਰ ਨੇ ਪ੍ਰੋਗਰਾਮ ਉਲੀਕਿਆ, ਉਹ 100 ਕਰੋੜ ਸੋਰੀ 11,000 ਕਰੋੜ ਲੱਗ ਰਹੇ, ਜਿਹੜਾ ਉਹਨਾਂ ਨੇ ਜਿਹੜੀਆਂ ਸਾਡੇ ਕਮਰਸ਼ੀਅਲ ਬੱਸਾਂ ਤੇ ਕਮਰਸ਼ੀਅਲ ਟਰੱਕ ਨੇ ਉਹਨਾਂ ਨੂੰ ਇਲੈਕਟ੍ਰਿਕ ਚ ਲਿਜਾਣ ਲਈ, ਕਿਉਂਕਿ ਇੰਡੀਆ ਤਾਂ ਤੇਲ ਬਾਹਰੋਂ ਲੈਂਦਾ ਤੇ ਆ ਖਾੜੀ 'ਚ ਜੰਗ ਲੱਗਣ ਨਾਲ ਇੰਡੀਆ ਦੇ ਬਹੁਤ ਕਾਫੀ ਮਾੜੇ ਹਾਲ ਹੋਏ। ਤੇ ਇਸ ਲਈ ਇੰਡੀਅਨ ਗੌਰਮੈਂਟ ਵੀ ਤਕਰੀਬਨ 11,000 ਕਰੋੜ ਰੁਪਈਏ ਦਾ ਦੇ ਰਹੀ ਹੈ ਇਨਸੈਂਟਿਵ ਹੈਵੀ ਕਮਰਸ਼ੀਅਲ ਜਿਹੜੇ ਵਹੀਕਲ ਨੇ ਉਹਨਾਂ ਨੂੰ। ਸੋ ਇਹ ਪੂਰੀ ਦੁਨੀਆ 'ਚ ਚੱਲ ਰਿਹਾ ਤੇ ਇਹਦਾ ਇਹਦਾ ਬਹੁਤ ਵੱਡਾ ਅਸਰ ਪਏਗਾ
0: ਜੀ। ਬਿਲਕੁਲ, ਹਰ ਇੱਕ ਦੇਸ਼ ਦੇ ਵਿੱਚ ਇਹੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਬੱਸਾਂ ਟਰੱਕਾਂ ਤੱਕ ਵੀ ਇਹ ਚੀਜ਼ ਪਹੁੰਚਾਈ ਜਾਵੇ। ਸੋ ਇੱਥੇ ਵੀ ਕਾਫੀ ਕੰਪਨੀਆਂ ਆਪਾਂ ਵੇਖਿਆ ਕਿ ਆਪਣੇ ਆਪਣੇ ਪੱਧਰ ਦੇ ਉੱਤੇ ਬੜੇ ਉਹਨਾਂ ਨੇ ਐਕਸਪੈਰੀਮੈਂਟ ਵੀ ਕੀਤੇ ਨੇ, ਬੜੇ ਸਾਰੇ ਟ੍ਰਾਇਲ ਚੱਲ ਰਹੇ ਨੇ, ਅਤੇ ਹੁਣ ਅਲੱਗ ਅਲੱਗ ਜਿਹੜੀ ਇੰਡਸਟਰੀਜ਼ ਨੇ ਉਹਨਾਂ ਦੇ ਵੱਲੋਂ ਹੈਲਪ ਵੀ ਕੀਤੀ ਜਾ ਰਹੀ ਆ। ਸੋ ਕਾਫੀ ਸਾਰੀਆਂ ਖਬਰਾਂ ਆਉਂਦੀਆਂ ਅਤੇ ਰਹਿੰਦੀਆਂ ਨੇ ਡੇ ਟੂ ਡੇ, ਇਹਦਾ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਵਧੂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਹਾਂ, ਫਿਲਹਾਲ ਹਰਡਲ ਜਿਹੜੇ ਨੇ ਉਹ ਆਪਾਂ ਵੇਖਦੇ ਹੀ ਆ ਕਿ ਕਾਫੀ ਨੇ।
1: ਬਿਲਕੁਲ ਜੀ ਬਿਲਕੁਲ, ਕੱਲ ਦੀ ਖਬਰ ਸੀ ਚੇਨਈ ਦੀ, ਮਦਰਾਸ ਦੀ, ਬਈ ਉਹਨਾਂ ਨੇ 120 ਬੱਸਾਂ ਇਲੈਕਟ੍ਰਿਕ ਸ਼ੁਰੂ ਕੀਤੀਆਂ ਤੇ 14 ਮਹੀਨਿਆਂ ਦੇ ਵਿੱਚ ਉਹਨਾਂ ਬੱਸਾਂ ਨੇ 3 ਕਰੋੜ ਕਿਲੋਮੀਟਰ ਦਾ ਸਫ਼ਰ ਕੀਤਾ ਤੇ ਨਾਲੇ ਉਹਨਾਂ ਨੇ 1 ਕਰੋੜ ਡੀਜ਼ਲ ਬਚਾਇਆ। 1 ਕਰੋੜ ਡੀਜ਼ਲ ਦਾ ਮਤਲਬ ਬਣ ਗਿਆ ਉੱਥੇ 95 ਰੁਪਏ ਨੂੰ ਡੀਜ਼ਲ ਹੈ, 95 ਕਰੋੜ ਦੀ ਬੱਚਤ ਹੋਈ ਉਹਨਾਂ ਨੇ ਸਿਟੀ ਵਾਲਿਆਂ ਨੂੰ। ਫਿਰ ਪਿਛਲੀ ਉਹਨਾਂ ਨੇ ਬਿਜਲੀ ਚਲਾਈ ਤੇ ਇਲੈਕਟ ਉਹ ਲਾਈ, ਜਿਹੜੀ ਬਿਜਲੀ ਦੀ ਕੋਸਟ ਪੈਂਦੀ ਉਹ ਤਕਰੀਬਨ 10% ਪੈਂਦੀ। ਸੋ ਜੇ ਤੁਸੀਂ 100 ਕਰੋੜ ਦੀ ਬੱਚਤ ਕਰਦੇ ਹੋ ਤੇ ਤੁਹਾਡਾ 10 ਕਰੋੜ ਬਿਜਲੀ ਤੇ ਲੱਗਦਾ, ਸੋ 90% ਤੁਹਾਡੇ ਪੈਸੇ ਬਚ ਜਾਂਦੇ ਨੇ। ਇਹ ਚੰਡੀਗੜ੍ਹ ਜਿਹੜੀ ਤਕਰੀਬਨ ਉਹਨਾਂ ਦੀ ਸਾਰੀਆਂ ਬੱਸਾਂ ਇਲੈਕਟ੍ਰਿਕ ਦੀ ਹੋ ਗਈਆਂ ਤਕਰੀਬਨ 300 ਦੇ ਕਰੀਬ, ਤੇ ਉਹਨਾਂ ਨੂੰ ਵੀ ਉਹ ਸਾਲ ਦੀ ਜਿਹੜੀ ਹੈ 100 ਕਰੋੜ ਦੀ ਬੱਚਤ ਹੋ ਰਹੀ ਹੈ ਡੀਜ਼ਲ ਤੋਂ।
0: ਸੋ ਕਾਫੀ ਵੱਡੀ ਬੱਚਤ ਹੈ, ਨਾ ਸਿਰਫ ਵਾਤਾਵਰਨ ਨੂੰ ਫਾਇਦਾ, ਆਪਾਂ ਵੇਖਦੇ ਹਾਂ ਕਿ ਜਿਹੜਾ ਤੁਹਾਡੀ ਜਿਹੜੀ ਕੋਸਟ ਆ, ਤੁਹਾਡੀ ਰਨਿੰਗ ਕੋਸਟ ਆ, ਉਹਦੇ 'ਚ ਵੀ ਫਾਇਦਾ। ਪਰ ਹਾਲੇ ਫਿਲਹਾਲ ਇਸ ਇੰਡਸਟਰੀ ਦੇ ਵਿੱਚ ਇਹ ਵੀ ਇੱਕ ਰੌਲਾ ਪੈ ਰਿਹਾ ਹੈ ਕਿ ਜਿਹੜੇ ਵੱਡੇ ਵਾਹਨ ਨੇ, ਬੱਸਾਂ ਹੋ ਗਈਆਂ, ਟਰੱਕ ਹੋ ਗਈਆਂ, ਇਹ ਸ਼ੁਰੂ ਦੇ ਵਿੱਚ ਮਹਿੰਗੇ ਪੈਂਦੇ ਨੇ, ਦੂਸਰਿਆਂ ਦੇ ਨਾਲੋਂ ਜ਼ਿਆਦਾ ਮਹਿੰਗੇ, ਇਸ ਕਰਕੇ ਵੀ ਕਰਨੀ ਕਤਰਾਉਂਦੇ ਨੇ ਲੋਕ।
1: ਹਾਂਜੀ, ਇਹ ਤੁਹਾਡੀ ਗੱਲ ਜ਼ਰੂਰ ਹੈ, ਮਹਿੰਗੇ ਪੈਂਦੇ ਨੇ, ਪਰ ਕਿਉਂਕਿ ਉਹਨਾਂ ਦਾ ਡੀਜ਼ਲ ਦਾ ਖਰਚਾ ਇੰਨਾ ਘੱਟ ਜਾਂਦਾ ਹੈ, ਜਿੱਦਾਂ ਹੁਣ ਬੱਸਾਂ ਦੀ ਆਪਾਂ ਗੱਲ ਕੀਤੀ, ਬੱਸ ਸਾਰੀ ਦਿਨ ਚੱਲਦੀ ਹੈ, ਸੋ ਉਹਦੀ ਡੀਜ਼ਲ ਦੀ ਖਪਤ ਬਹੁਤ ਹੈ, ਸੋ ਉਹਨਾਂ ਨੂੰ ਉਸ ਪੱਖ ਤੋਂ ਫਾਇਦਾ ਹੁੰਦਾ ਹੈ, ਉਹਨਾਂ ਦੀ ਬੱਚਤ ਬਹੁਤ ਘੱਟ ਜਾਂਦੀ ਹੈ। ਤੇ ਬਹੁਤ ਸਾਰੀਆਂ ਬੈਂਕਾਂ ਨੇ ਜਿਹੜੀਆਂ ਤੁਹਾਨੂੰ ਲੋਨ ਦਿੰਦੀਆਂ ਨੇ ਜਾਂ ਸਰਕਾਰਾਂ ਦਿੰਦੀਆਂ ਨੇ ਵੀ ਤੁਸੀਂ ਜਿਹੜੀ ਡੀਜ਼ਲ ਦੀ ਬੱਚਤ ਹੈ ਉਹਦੇ ਨਾਲ ਹੀ ਆਪਣਾ ਜਿਹੜਾ ਲੋਨ ਉਹਦਾ ਲਾ ਲਓ। ਸਾਡੇ ਲਾਗੇ ਸ਼ਹਿਰ ਬ੍ਰੈਮਟਨ ਹੈ, ਤੇ ਬ੍ਰੈਮਟਨ ਤਕਰੀਬਨ ਕੈਨੇਡਾ 'ਚ ਸਭ ਤੋਂ ਵੱਧ ਇਹਨਾਂ ਕੋਲ ਇਲੈਕਟ੍ਰਿਕ ਬੱਸਾਂ ਨੇ, ਤੇ ਉਹਨਾਂ ਕੋਲ ਮੇਰੇ 500 ਬੱਸ ਹੈ, ਤੇ ਉਹਨਾਂ ਨੇ ਤਕਰੀਬਨ 50 ਤੋਂ ਵੱਧ ਚੱਲ ਰਹੀਆਂ ਨੇ, ਉਹਨਾਂ ਨੇ ਸਾਰੀ ਦੀਆਂ ਸਾਰੀਆਂ 5 ਸਾਲਾਂ 'ਚ ਬਦਲ ਕੇ ਇਲੈਕਟ੍ਰਿਕ ਕਰ ਦੇਣੀਆਂ। ਸੋ ਹਰ ਥਾਂ 'ਤੇ ਚੱਲ ਰਹੀਆਂ ਨੇ, ਹੁਣ ਇਹ ਮਤਲਬ ਕਿੰਤੂ ਪ੍ਰੰਤੂ ਵਾਲੀ ਸਟੇਜ ਲੰਘ ਗਈ ਵੀ ਇਹ ਟੈਕਨੋਲੋਜੀ ਚੱਲੂ ਜਾਂ ਨਾ ਚੱਲੂ। ਹੁਣ ਬਹੁਤ ਦੁਨੀਆਂ 'ਚ 1 ਮਿਲੀਅਨ ਤੋਂ ਵੱਧ ਇਲੈਕਟ੍ਰਿਕ ਬੱਸਾਂ ਅਤੇ ਇਲੈਕਟ੍ਰਿਕ ਵੱਡੇ ਟਰੱਕ ਚੱਲ ਰਹੇ ਨੇ ਆਲਰੇਡੀ ਦੁਨੀਆਂ 'ਚ, 10 ਲੱਖ ਦੇ ਕਰੀਬ।
0: ਸੋ ਕੀ ਇਹਦੇ ਬਾਰੇ ਕੋਈ ਕੀ ਕਹਿੰਦੇ ਨੇ ਡਾਟੇ, ਫਿਰ ਕਿੰਨਾ ਕੁ ਫਰਕ ਪਿਆ ਇਸ ਚੀਜ਼ ਦੇ ਨਾਲ ਵਾਤਾਵਰਨ ਦੇ ਸੰਬੰਧ?
1: ਤਕਰੀਬਨ ਜਿੰਨੀਆਂ ਦੁਨੀਆਂ 'ਚ ਇਲੈਕਟ੍ਰਿਕ ਕਾਰਾਂ, ਬੱਸਾਂ ਅਤੇ ਸਕੂਟਰ ਅਤੇ ਸਾਰਾ ਕੁਝ ਚੱਲ ਰਿਹਾ, ਉਹਨਾਂ ਨੇ ਆਪਣੇ ਤੇਲ ਦੀ ਜਿਹੜੀ ਡਿਮਾਂਡ ਹੈ ਉਹ ਹਰ ਰੋਜ਼ ਦੀ ਕੋਈ 3.5 ਮਿਲੀਅਨ ਬੈਰਲ ਪਰ ਡੇ, 1 ਬੈਰਲ 'ਚ 160 ਲੀਟਰ ਹੁੰਦੇ ਆ, ਉਹਨਾਂ ਨੇ 3.5 million ਬੈਰਲ ਜਿਹੜੇ ਸੀ ਰੋਜ਼ ਦੀ ਖਤਮ ਕੀਤੀ ਹੋਈ ਹੈ।
0: ਵਾਹ, ਸੋ ਇਹ ਕਾਫੀ ਵੱਡੀ ਬਚਤ ਹੋ ਗਈ। ਸੋ ਇਹ ਆ ਵੀ ਇੱਕਦਮ ਤਾਂ ਨਹੀਂ, ਪਰ ਹੌਲੀ ਹੌਲੀ ਇਹ ਇਸ ਪਾਸੇ ਨੂੰ ਜੇਕਰ ਦੁਨੀਆ ਵੱਧਦੀ ਹੈ ਤਾਂ ਕਾਫੀ ਹੱਦ ਤੱਕ ਉਸ ਚੀਜ਼ ਦੇ ਨਾਲ ਆਪਾਂ ਨੂੰ ਫਾਇਦਾ ਵਾਤਾਵਰਣ ਸੰਬੰਧੀ ਵੀ ਅਤੇ ਜੇਬ ਪੱਖੋਂ ਵੀ, ਸੋ ਹੋਰ ਵੀ ਮੁਨਾਫੇ ਦਾਇਕ ਚੀਜ਼ਾਂ ਹੋ ਸਕਦੀਆਂ ਨੇ। ਜਿੱਦਾਂ ਮੈਂ ਇੱਥੇ ਆਸਟ੍ਰੇਲੀਆ ਦੇ ਵੀ ਅੰਕੜੇ ਵੇਖ ਰਿਹਾ ਕਿ 24 ਦੇ ਮੁਕਾਬਲੇ 25 ਦੇ ਵਿੱਚ ਕਹਿੰਦੇ ਨੇ ਕਿ ਬੜੀ ਤੇਜ਼ੀ ਦੇ ਨਾਲ ਵਧੀ ਇਹ ਵਾਲੀ ਮਾਰਕੀਟ। ਕਾਫੀ ਪ੍ਰੋਮਿਸਿੰਗ ਡਾਟੇ ਸਾਹਮਣੇ ਆਏ, 50% ਦਾ ਵਾਧਾ ਵੇਖਿਆ ਗਿਆ 25 ਦੇ ਵਿੱਚ। ਐਗਜੈਕਟਲੀ 408 ਜਿਹੜੇ ਰਜਿਸਟਰਡ ਇਲੈਕਟ੍ਰਿਕ ਟਰੱਕ ਸੀ ਉਹ ਓਪਰੇਟ ਕਰ ਰਹੇ ਸੀ, ਪਰ ਉਸ ਤੋਂ ਬਾਅਦ ਹੁਣ 26 ਦੇ ਵਿੱਚ ਕਹਿੰਦੇ ਨੇ ਕਿ ਥੋੜ੍ਹੀ ਜਿਹੀ ਜ਼ਰੂਰ ਵੇਖਣ ਦੇ ਵਿੱਚ ਆਇਆ ਕਿ ਗਰੋਥ ਦੇ ਵਿੱਚ ਫਰਕ ਪਿਆ। ਜੇਕਰ ਆਪਾਂ ਕੋਵਿਡ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਫਿਰ ਤਾਂ ਬਹੁਤ ਵੱਡਾ ਵਾਧਾ ਵਾ ਉਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ, ਪਰ ਜੇ ਆਪਾਂ ਫਿਲਹਾਲ ਥੋੜ੍ਹੇ ਸਮੇਂ ਪਿੱਛੇ ਤੱਕ ਨਾ ਜਾਣੀ ਕਿ ਪਿਛਲੇ ਵਰ੍ਹੇ ਨਾਲ ਕੰਪੇਅਰ ਕਰੀਏ ਤਾਂ ਉੱਥੇ ਕਹਿੰਦੇ ਨੇ ਕਿ ਬ੍ਰੇਕ ਲੱਗੀ, ਹਾਲੇ ਕਾਫੀ ਕੁਛ ਕਰਨਾ ਇੱਥੇ ਬਾਕੀ ਹੈ। ਲੋਕਾਂ ਨੂੰ ਵੱਡੀ ਗੱਲ ਤਾਂ ਆ ਵੀ ਐਜੂਕੇਟ ਕਰਨਾ ਬਾਕੀ ਹੈ, ਬਾਕੀ ਇਹ ਵੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤੀਆਂ ਦੁਨੀਆਂ ਦੀਆਂ ਮੈਂ ਵੇਖ ਰਿਹਾ ਸਰਕਾਰਾਂ ਵੀ ਇਸ ਪਾਸੇ ਨੂੰ ਕੋਈ ਬਹੁਤਾ ਨਾਨਾ ਨਹੀਂ ਧਰ ਰਹੀਆਂ।
1: ਹਾਂਜੀ ਹਾਂ, ਪਰ ਫਿਰ ਵੀ ਤਬਦੀਲੀ ਕੋ ਪ੍ਰਾਈਵੇਟ ਸੈਕਟਰ ਬਹੁਤ ਚਲਾ ਰਿਹਾ। ਅੱਜ ਦੀ ਖਬਰ ਸੀ ਵੀ ਚਾਈਨਾ ਵਾਲਿਆਂ ਨੇ ਕਿਹਾ ਵੀ ਸਾਡਾ ਪੀਕ ਆਇਲ ਕਹਿੰਦੇ ਵੀ ਜਦੋਂ ਤੁਹਾਡੀ ਡਿਮਾਂਡ ਆਇਲ ਦੀ ਪੀਕ ਤੇ ਹੋ ਜਾਏਗੀ। ਚਾਈਨਾ ਵਾਲੇ ਨੇ ਕਿਹਾ ਵੀ ਸਾਡੀ ਜਿਹੜੀ ਪੀਕ ਡਿਮਾਂਡ ਸੀ, ਵੱਧ ਤੋਂ ਵੱਧ ਆਇਲ ਦੀ ਡਿਮਾਂਡ ਸੀ, ਉਹ ਪਿਛਲੇ ਸਾਲ ਸੀ, ਹੁਣ ਅਸੀਂ ਘਟਣੀ ਸ਼ੁਰੂ ਹੋ ਗਈ। ਤੇ ਚਾਈਨਾ ਏਡਾ ਵੱਡਾ ਆ ਤੇ ਇਸ ਲਈ ਦੁਨੀਆਂ ਦੀ ਸਭ ਤੋਂ ਵੱਡੀ ਆਟੋ ਮਾਰਕੀਟ ਹੈ, ਉਹ ਚ ਇਕੱਲੇ ਚਾਈਨਾ ਦੇ ਵਿੱਚ ਘਟਣ ਦੇ ਨਾਲ ਹੀ ਬਹੁਤ ਵੱਡਾ ਫਰਕ ਪਏਗਾ। ਤੇ ਮੇਰੇ ਖਿਆਲ ਦੁਨੀਆਂ ਦੀ ਜਿਹੜੀ ਪੀਕ ਹੈ ਨਾ ਆਇਲ, ਉਹ ਵੀ 2 ਸਾਲ 'ਚ ਪੂਰੀ ਆ ਜਾਣੀ ਹੈ, ਉਹ ਤੋਂ ਬਾਅਦ ਤੇਲ ਦੀ ਕੰਸਮਪਸ਼ਨ ਬੜੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਜਾਏਗੀ।
0: ਸੋ ਉਹਦੇ ਨਾਲ ਕਾਫੀ ਫਿਰ ਫਰਕ ਪੈ ਜਾਊਗਾ। ਸੋ ਇਹ ਵੀ ਆਪਾਂ ਵੇਖ ਰਹੇ ਹਾਂ ਕਿ ਬਹੁਤੀਆਂ ਲੜਾਈਆਂ ਜਿਹੜੀਆਂ ਨੇ ਉਹ ਹੈ ਹੀ ਤੇਲ ਦੀਆਂ। ਸੋ ਬਿਹਤਰ ਆ ਵੀ ਇਸ ਪਾਸੇ ਨੂੰ ਜੇਕਰ ਗੱਲਾਂ ਬਾਤਾਂ ਆ ਜਾਣ ਤਾਂ ਫਿਰ ਕਾਫੀ ਹੱਦ ਤੱਕ ਆਸਾਨੀ ਹੋਣ ਦੇ ਆਸਾਰ ਨੇ। ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਆਪਾਂ ਇਸ ਸੰਬੰਧ 'ਚ ਬਾਈ ਸਾਂਝੀ ਕਰ ਸਕੀਏ, ਜਿਹੜੀ ਸਾਡੇ ਕੋਲ ਕਾਫੀ ਸਾਰੇ ਟਰੱਕਾਂ ਵਾਲੇ ਵੀਰ ਵੀ ਸੁਣਦੇ ਨੇ, ਉਹਨਾਂ ਦੇ ਕੰਮ ਆਉਣ ਵਾਲੀ ਕੋਈ ਗੱਲਬਾਤ?
1: ਹਾਂਜੀ ਬਿਲਕੁਲ, ਆਪਾਂ ਨੂੰ ਬਸ ਇਹੀ ਆ ਵੀ ਤੁਹਾਨੂੰ ਨਵੀਂ ਟੈਕਨੋਲੋਜੀ, ਜੇ ਤੁਹਾਡੇ ਜਿਹੜੇ ਟਰੱਕਾਂ ਦੀਆਂ ਆਪਣੀਆਂ ਪੰਜਾਬੀਆਂ ਦੀਆਂ ਕੰਪਨੀਆਂ ਨੇ, ਮੈਂ ਉਹਨਾਂ ਨੂੰ ਵੀ ਇਹੀ ਕਹਾਂਗਾ ਵੀ ਤੁਸੀਂ ਵੀ ਜਿਹੜਾ ਵੀ ਤੁਹਾਡਾ ਜੇ ਡੀਲਰ ਨਾਲ ਡੀਲ ਕਰਦੇ ਆ, ਤੁਸੀਂ ਐਕਸਪਲੋਰ ਕਰੋ ਵੀ ਤੁਹਾਡਾ ਜਿਹੜਾ ਟਰੱਕ ਆ ਜਿਹੜਾ ਤੁਹਾਡਾ ਯਾਰਡ ਦੇ ਵਿੱਚ ਸ਼ੰਟਿੰਗ ਕਰਦਾ, ਜਿਹੜਾ ਜਾਂਦਾ ਹੀ ਨਹੀਂ ਯਾਰਡ ਦੇ ਵਿੱਚੋਂ ਬਾਹਰ, ਇੱਕ ਟਰੱਕ ਇੱਧਰੋਂ ਫੜ ਕੇ ਉੱਧਰ ਲਾਤਾ, ਜਾਂ ਜਿਹੜੇ ਤੁਹਾਡੇ ਲੋਕਲ ਰੂਟ ਵਾਲੇ ਨੇ ਜਿਹਨਾਂ ਨੇ ਡਿਲੀਵਰੀਆਂ ਕਰਨੀਆਂ ਨੇ 8 ਘੰਟਿਆਂ ਦੇ ਵਿੱਚ, ਉਹੀ 200-400 ਕਿਲੋਮੀਟਰ ਵੀ ਨਹੀਂ ਚੱਲਣਾ, ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਇਹਨੂੰ ਤੇ ਤਬਦੀਲ ਕਰੋ। ਇਹਦੇ ਨਾਲ ਤੁਹਾਡਾ ਖਰਚਾ ਘਟੇਗਾ, ਤੁਹਾਡਾ ਪ੍ਰੋਫਿਟ ਵਧੇਗਾ, ਕਿਉਂਕਿ ਟਰੱਕਾਂ ਦੀ ਲਾਈਫ ਤਾਂ ਬਹੁਤ ਲੰਬੀ ਹੁੰਦੀ ਹੈ, ਜੇ ਉਹਦੀ ਇਨੀਸ਼ੀਅਲ ਕੋਸਟ ਜ਼ਿਆਦਾ ਵੀ ਆ, ਉਹ ਤੁਹਾਡੇ ਡੀਜ਼ਲ ਦੇ ਖਰਚੇ ਨਾਲ ਜਿਹੜੀ ਬੱਚਤ ਨੂੰ ਉਹਦੇ 'ਚੋਂ ਪੂਰੀ ਹੋ ਜਾਏਗੀ।
0: ਜੀ, ਸੋ ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਐਕਸਪੈਰੀਮੈਂਟ ਤੁਸੀਂ ਜੇ ਵੇਖੋ ਤੇ ਤੁਹਾਡੇ ਸਟੇਟ ਵਾਈਜ਼ ਚੱਲ ਰਹੇ ਨੇ। ਹਾਲਾਂਕਿ ਵਿਕਟੋਰੀਆ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ, ਕਈਆਂ ਰਿਪੋਰਟਾਂ ਦੇ ਵਿੱਚ ਜ਼ਰੂਰ ਦੱਸਿਆ ਗਿਆ, ਪਰ ਜੇ ਆਪਾਂ ਨਿਊ ਸਾਊਥ ਵੇਲ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਵਗੈਰਾ ਦੀ ਜੇ ਗੱਲ ਕਰੀਏ ਤਾਂ ਇੱਥੇ ਕਾਫੀ ਈਵਨ ਕੰਪਨੀਆਂ ਜਿਹੜੀਆਂ ਨੇ ਉਹ ਆਪਣੇ ਐਕਸਪੈਰੀਮੈਂਟ ਲਗਾਤਾਰ ਕਰ ਰਹੀਆਂ ਨੇ। ਸੋ ਕਿਹੜੇ ਤਰੀਕੇ ਦੇ ਨਾਲ ਇਸ ਪਾਸੇ ਨੂੰ ਹੋਰ ਵਧੇਰੇ ਕਦਮ ਪੁੱਟੇ ਜਾ ਸਕਦੇ ਨੇ। ਬਹੁਤ ਸ਼ੁਕਰੀਆ ਭਾਈ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ। ਸੋ ਵਾਤਾਵਰਣ ਦੇ ਸੰਬੰਧੀ ਸਾਡੇ ਨਾਲ ਇਹ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆ ਕੇ ਜਾਣਕਾਰੀ ਸਾਂਝੀ ਕਰਦੇ ਨੇ, ਅਤੇ ਫਿਲਹਾਲ ਅੱਜ ਦੇ ਦਿਨ ਦੀ ਜੇ ਜਾਣਕਾਰੀ ਟਰੱਕਾਂ ਦੇ ਬਾਰੇ, ਟਰੱਕ ਇੰਡਸਟਰੀ ਦੇ ਬਾਰੇ ਅਤੇ ਉਹਨਾਂ ਦੇ ਬਿਜਲੀ 'ਤੇ ਚੱਲਣ ਵਾਲੇ ਟਰੱਕਾਂ ਦੇ ਬਾਰੇ। ਸੋ ਆਉਣ ਵਾਲੇ ਸਮੇਂ ਦੀ ਇੱਕ ਸੱਚਾਈ ਹੋ ਸਕਦੀ ਆ, ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਹਲੇ ਸਮਾਂ ਤਾਂ ਲੱਗੂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਚਾਰ ਚੁਫੇਰੇ ਇਹੋ ਹੀ ਵੱਡੀ ਗਿਣਤੀ ਦੇ ਵਿੱਚ ਦਿਖਣ, ਯਾਨੀ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨ ਦਿਖਣ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ। ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋਗੇ, ਜੇ ਪਸੰਦ ਕਰ ਰਹੇ ਹੋ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਖੁਸ਼ੀ, ਉਸ ਰੱਬ ਦਾ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਜੀ ਬਿਲਕੁਲ, ਜੋ ਵੀ ਹਾਲਾਤ ਨੇ ਜ਼ਿੰਦਗੀ 'ਚ, ਜੋ ਵੀ ਚੱਲ ਰਿਹਾ, ਉਹ ਸਭ ਇੱਕ ਪਾਸੇ ਰੱਖ ਕੇ ਸਵੇਰੇ ਸਵੇਰੇ ਦੇ ਸਮੇਂ ਚਿਹਰੇ ਦੇ ਉੱਤੇ ਖੁਸ਼ੀ, ਉਸ ਰੱਬ ਦਾ ਸ਼ੁਕਰਾਨਾ, ਇਹ ਬੜਾ ਜ਼ਰੂਰੀ ਹੈ। ਨਹੀਂ ਤਾਂ ਫਿਰ ਆਪਾਂ ਇੰਤਜ਼ਾਰ ਕਰਦੇ ਰਹਿ ਜਾਂਦੇ ਹਾਂ ਕਿ ਅੱਗੇ ਕੋਈ ਚੰਗੇ ਦਿਨ ਆਉਣਗੇ, ਚੰਗੇ ਪਲ ਆਉਣਗੇ, ਅਤੇ ਫਿਰ ਹੀ ਆਪਾਂ ਸ਼ੁਕਰਾਨਾ ਕਰਾਂਗੇ। ਹੌਲੀ ਹੌਲੀ ਕਹਿੰਦੇ ਨੇ ਇਨਸਾਨ ਆਪਣਾ ਪੈਮਾਨਾ ਇੰਨਾ ਕੁ ਵੱਡਾ ਕਰ ਲੈਂਦਾ ਇਹਨਾਂ ਖੁਸ਼ੀਆਂ ਦਾ ਕਿ ਉਹਨੂੰ ਕਦੀ ਫਿਰ ਖੁਸ਼ੀ ਖੁਸ਼ੀ ਨਹੀਂ ਲੱਗਦੀ। ਜ਼ਰੂਰੀ ਆ ਕਿ ਸਭ ਤੋਂ ਪਹਿਲਾਂ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਖੁਸ਼ ਹੋਣਾ ਸਿੱਖੀਏ। ਬੜੀ ਸੋਹਣੀ ਸਵੇਰ ਖੜੀ ਹੈ, ਖੁਸ਼ ਹੋਈਏ, ਮੱਠਾ ਮੱਠਾ ਮੀਂਹ ਪੈ ਰਿਹਾ, ਖੁਸ਼ ਹੋਈਏ, ਇਹ ਪੰਛੀਆਂ ਦੀਆਂ ਆਵਾਜ਼ਾਂ ਆਸ ਪਾਸ ਸੁਣ ਰਹੀਆਂ ਨੇ, ਖੁਸ਼ ਹੋਈਏ, ਇਹ ਕੁਦਰਤ ਦੇ ਢੇਰ ਨਜ਼ਾਰੇ ਵੇਖਣ ਨੂੰ ਮਿਲ ਰਹੇ ਨੇ, ਖੁਸ਼ ਹੋਈਏ। ਕੋਈ ਸਾਡਾ ਹਾਲ ਚਾਲ ਪੁੱਛਣ ਵਾਲਾ, ਕਿਸੇ ਨੇ ਸਾਨੂੰ ਰੋਟੀ ਪੈਕ ਕਰਤੀ, ਕਿਸੇ ਨੇ ਚਾਹ ਬਣਾ ਦਿੱਤੀ ਆ, ਖੁਸ਼ ਹੋਈਏ, ਸ਼ੁਕਰਾਨਾ ਕਰੀਏ ਉਸ ਰੱਬ ਦਾ। ਆਸ ਪਾਸ ਸੋਹਣੇ ਪਿਆਰੇ ਸੱਜੇ ਤਜੇ ਜੀ ਨਜ਼ਰ ਆ ਰਹੇ ਨੇ, ਸੜਕਾਂ ਦੇ ਉੱਤੇ ਰੌਣਕ ਆ, ਖੁਸ਼ ਹੋਈਏ, ਸ਼ੁਕਰ ਕਰੀਏ ਉਸ ਰੱਬ ਦਾ। ਸੋ ਆਓ ਫਿਰ ਇਸੇ ਸ਼ੁਕਰਾਨੇ ਨਾਲ ਅੱਗੇ ਵੱਧਦੇ ਹਾਂ ਅੱਜ ਦੀ ਕਹਾਣੀ ਵੱਲ। ਕਾਫੀ ਦੇਰ ਹੋ ਚੁੱਕੀ ਸੀ ਹੁਣ ਦੋਵਾਂ ਭਰਾਵਾਂ ਦੇ ਦਰਮਿਆਨ ਆਪਸੀ ਅੱਗ ਹੌਲੀ ਹੌਲੀ ਸੁਲਗਦੀ ਸੁਲਗਦੀ ਲੱਗਦਾ ਸੀ ਭਾਂਬੜ ਬਣੀ ਜਾਣੀ ਆ। ਦੋਵੇਂ ਵੋਟੀਆਂ ਆਪਸ ਦੇ ਵਿੱਚ ਬੋਲ ਬੁਲਾਰੇ ਤੋਂ ਟੱਪ ਗਈਆਂ। ਅੱਜ ਉਹਨਾਂ ਨੇ ਇੱਕ ਦੂਸਰੇ ਦੇ ਨਿਆਣਿਆਂ 'ਤੇ ਵੀ ਗੁੱਸਾ ਕੱਢਿਆ। ਹੌਲੀ ਹੌਲੀ ਇਹ ਗੱਲ ਦੋਵਾਂ ਭਰਾਵਾਂ ਤੱਕ ਪਹੁੰਚੀ। ਹੁਣ ਕੁੜੱਤਣ ਦੋਵਾਂ ਭਰਾਵਾਂ ਦੇ ਵਿੱਚ ਵੀ ਆ ਗਈ। ਸ਼ਰਾਬ ਪੀ ਕੇ ਵੱਡੇ ਨੇ ਛੋਟੇ ਨੂੰ ਗਾਲਾਂ ਕੱਢ ਦਿੱਤੀਆਂ। ਬਸ ਫਿਰ ਕੀ ਸੀ, ਹੁਣ ਘਰ ਦੀ ਵੰਡ ਤੈਅ ਸੀ। ਘਰ ਦੀਆਂ ਔਰਤਾਂ ਨੇ ਗੁੱਸੇ ਦੇ ਵਿੱਚ ਤੱਪ ਕੇ ਕਹਿ ਹੀ ਦਿੱਤਾ ਸੀ ਕਿ ਆਪਾਂ ਹੁਣ ਇਕੱਠੀਆਂ ਨਹੀਂ ਰਹਿ ਸਕਦੀਆਂ, ਇਹ ਚੌਂਕਾ ਸਾਂਝਾ ਨਹੀਂ ਰਹਿ ਸਕਦਾ, ਇਸ ਚੁੱਲ੍ਹੇ ਦੇ ਉੱਤੇ ਇੱਕੋ ਘਰ ਦੀ ਰੋਟੀ ਪੱਕੂਗੇ, ਇੱਕ ਚੁੱਲ੍ਹਾ ਹੁਣ ਹੋਰ ਬਣੂਗਾ ਬਣੂਗਾ। ਵੱਡੇ ਭਰਾ ਨੇ ਬਹੁਤੀ ਦੇਰ ਨਹੀਂ ਕੀਤੀ, ਅਗਲੇ ਦਿਨ ਰਾਜ ਮਿਸਤਰੀ ਨੂੰ ਬੁਲਾ ਲਿਆ, ਹੁਕਮ ਦਿੱਤਾ ਕਿ ਇੱਧਰੋਂ ਮੇਨ ਉੱਧਰੋਂ ਫੀਤਾ ਧਰ, ਵਿਹੜੇ ਦੇ ਵਿਚਕਾਰ ਐਂ ਸਿੱਧੀ ਇੱਕ ਕੰਧ ਮਾਰ ਦੇ। ਦੋਵੇਂ ਪਰਿਵਾਰ ਹੁਣ ਇੱਕ ਦੂਸਰੇ ਦੇ ਲਈ ਬਗਾਨੇ ਹੋਣ ਵਾਲੇ ਸੀ। ਇਸ ਵੰਡ ਦੀ ਸਭ ਤੋਂ ਵੱਧ ਪੀੜ ਸੀ ਘਰ ਬੈਠੀ ਬੁੱਢੀ ਮਾਂ ਨੂੰ। ਉਹ ਯਾਦ ਕਰਦੀ, ਸਿਰਦਿਆ ਸਾਈਆਂ ਜੇ ਤੂੰ ਹੁੰਦਾ ਕੁਛ ਕਰਦਾ, ਤੂੰ ਹੁੰਦਾ ਮੁੰਡਿਆਂ ਨੂੰ ਦਬਕਾ ਮਾਰਦਾ, ਤੂੰ ਹੁੰਦਾ ਹੋ ਸਕਦਾ ਸੀ ਤੇਰੀ ਸ਼ਰਮ ਕਰਦੇ, ਪਰ ਖੈਰ ਜੋ ਰੱਬ ਨੂੰ ਮਨਜ਼ੂਰ। ਮਾਂ ਨੇ ਵੰਡ ਕੇ ਰੋਕਣੀ ਸੀ, ਮਾਂ ਦੀ ਆਪਣੀ ਵੰਡ ਹੋ ਗਈ। ਕੁੱਲ ਮਿਲਾ ਕੇ ਮਾਂ ਛੋਟੇ ਪੁੱਤ ਦੇ ਸਿਆ ਗਈ। ਮਾਂ ਨੇ ਪਰੇ ਨੂੰ ਚੁੰਨੀ ਦਾ ਉੱਲਾ ਕਰਕੇ ਪੱਲੇ ਦੇ ਨਾਲ ਅੱਖਾਂ ਪੂੰਝਦਿਆਂ ਦੋਵਾਂ ਪੁੱਤਾਂ ਨੂੰ ਕੋਲ ਬੜਾਇਆ ਅਤੇ ਬੜੇ ਬੜੇ ਸਬਰ ਦੇ ਨਾਲ ਇੱਕ ਗੁਜ਼ਾਰਿਸ਼ ਕੀਤੀ, ਪੁੱਤਰ ਮੈਨੂੰ ਪਤਾ ਤੁਸੀਂ ਹੁਣ ਆਪਣੀ ਜਿੱਦ ਪਗਾਉਣੀ ਪਗਾਉਣੀ ਆ, ਮੈਂ ਤੁਹਾਨੂੰ ਢਿੱਡੋਂ ਜੰਮਿਆ, ਮੈਨੂੰ ਪਤਾ ਜਿੱਦ ਦੇ ਵਿੱਚ ਆ ਕੇ ਤੁਸੀਂ ਕੀ ਕਰ ਸਕਦੇ ਹੋ। ਬਸ ਇੱਕ ਗੱਲ ਮੈਂ ਕਹਿਣੀ ਆ, ਅਤੇ ਮੈਨੂੰ ਇਹ ਵੀ ਪਤਾ ਮੇਰੇ ਬੀਬੇ ਪੁੱਤ ਮੇਰੀ ਇੱਕ ਗੱਲ ਮੰਨ ਵੀ ਲਓਗੇ, ਤੁਸੀਂ ਕਦੀ ਨਹੀਂ ਮੇਰੀ ਮੋੜੀ, ਇਹ ਵੀ ਨਹੀਂ ਮੋੜੋਗੇ। ਇਸ ਕੰਧ ਦੇ ਵਿੱਚ ਇੱਕ ਛੋਟਾ ਜਿਹਾ ਲਾਂਘਾ ਰਹਿਣ ਦਿਓ, ਇਸ ਤੋਂ ਵੱਧ ਮੈਂ ਹੋਰ ਕੁਛ ਨਹੀਂ ਮੰਗਦੀ। ਜਿੱਥੇ ਰੱਖੋਗੇ, ਜਿਹੜੇ ਹਾਲ ਰੱਖੋਗੇ, ਮੈਂ ਖੁਸ਼ ਹਾਂ, ਤੁਸੀਂ ਆਪਣੇ ਘਰੇ ਖੁਸ਼ ਚਾਹੀਦੇ ਹੋ। ਵੋਟੀਆਂ ਭਾਵੇਂ ਆਨਾਕਾਨੀ ਕਰਦੀਆਂ ਸੀ, ਪਰ ਭਰਾਵਾਂ ਨੇ ਮਾਂ ਦੀ ਗੱਲ ਮੰਨ ਲਈ। ਸ਼ਰਤ ਸੀ ਕਿ ਕੋਈ ਵੀ ਇੱਕ ਦੂਸਰੇ ਦੇ ਵਿਹੜੇ 'ਚ ਪੈਰ ਨਹੀਂ ਧਰੂਗਾ, ਕਿਸੇ ਦਾ ਵੀ ਬੱਚਾ ਇੱਕ ਦੂਸਰੇ ਦੇ ਘਰ ਖੇਡਣ ਨਹੀਂ ਜਾਊਗਾ। ਦਿਨ ਭਰ ਮਾਂ ਬਾਹਰ ਨਿੰਮ ਦੇ ਹੇਠਾਂ ਬੈਠੀ ਰਹਿੰਦੀ, ਨਿੰਮ ਦੇ ਹੇਠਾਂ ਉਹਦਾ ਮੰਜਾ, ਚਾਹੇ ਕਿੰਨੀ ਵੀ ਧੁੱਪ ਹੋਵੇ ਜਾਂ ਫਿਰ ਮੀਂਹ ਪੈਂਦਾ ਹੋਵੇ, ਸ਼ਾਮਾਂ ਢਲਦੀਆਂ ਹੋਣ ਜਾਂ ਫਿਰ ਦਿਨ ਚੜ੍ਹ ਰਿਹਾ ਹੋਵੇ। ਕਈ ਵਾਰੀ ਤਾਂ ਇੱਦਾਂ ਲੱਗਦਾ ਸੀ ਜਿੱਦਾਂ ਉਹ ਰਾਤ ਸੌਂਦੀ ਨਹੀਂ, ਉਹ ਰਾਤ ਵੀ ਉੱਠ ਕੇ ਜਿੱਦਾਂ ਉਸ ਲਾਂਘੇ ਦੇ ਕੋਲ ਆ ਕੇ ਵਹਿੰਦੀ ਰਹਿੰਦੀ ਹੋਵੇ। ਮੰਜਾ ਨਹੀਂ ਤਾਂ ਕੁਰਸੀ, ਕੁਛ ਨਾ ਕੁਛ ਆਨੇ ਬਹਾਨੇ ਉਹ ਇਸ ਲਾਂਘੇ ਦੇ ਲਾਗੇ ਗੇੜਾ ਮਾਰਦੀ ਰਹਿੰਦੀ। ਦੋਵੇਂ ਨੂੰਹਾਂ ਇਸ ਗੱਲ ਤੋਂ ਬਹੁਤ ਖਿੱਚਦੀਆਂ ਸੀ। ਹਰ ਕੋਈ ਸੋਚਦਾ ਕਿ ਮਾਂ ਦਾ ਦਿਲ ਦੂਸਰੇ ਘਰ ਵੱਲ ਸ਼ਾਇਦ ਵੱਧ ਲੱਗਦਾ। ਇਸ ਗੱਲ ਦੇ ਉੱਤੇ ਨੌਵਾਂ ਕਿਤੇ ਗੱਲਾਂ ਬਾਤਾਂ ਸੁਣਾਵ ਹੀ ਦਿੰਦੀਆਂ, ਪਰ ਮਾਂ ਦੇ ਲਈ ਇਹ ਲਾਂਘਾ ਕੋਈ ਥਾਂ ਨਹੀਂ ਸੀ, ਉਹਦੇ ਲਈ ਤਾਂ ਇੱਕ ਪੁਲ ਸੀ। ਉਹ ਹਰ ਰੋਜ਼ ਆਪਣੀ ਹਾਜ਼ਰੀ ਚਾਹੇ ਨਜ਼ਰਾਂ ਲਈ ਦੂਸਰੇ ਘਰ ਲਵਾ ਲੈਂਦੀ। ਉਹਨੂੰ ਲੱਗਦਾ ਸੀ ਉਹਦੇ ਲਈ ਜਿਉਣ ਲਈ ਇਹੋ ਹੀ ਆਸਰਾ ਬਹੁਤ ਹੈ। ਵੱਡਾ ਪੁੱਤ ਰੋਡਵੇਜ਼ ਦੇ ਵਿੱਚ ਡਰਾਈਵਰੀ ਕਰਦਾ, ਅਕਸਰ ਦੇਰ ਰਾਤ ਦੇ ਨਾਲ ਘਰ ਮੁੜਦਾ। ਜਦੋਂ ਤੱਕ ਉਹ ਘਰ ਨਾ ਆਉਂਦਾ, ਮਾਂ ਉਹਨਾਂ ਚਿਰ ਕਈ ਵਾਰੀ ਰੋਟੀ ਵੀ ਨਾ ਖਾਂਦੀ, ਮਨਾ ਕਰ ਦਿੰਦੀ, ਮੈਂ ਇਸ ਲਾਂਘੇ ਦੇ ਨਾਲੋਂ ਹਾਲੇ ਉੱਠ ਕੇ ਅੰਦਰ ਨਹੀਂ ਜਾਣਾ, ਹਾਲੇ ਮੇਰਾ ਜੀ ਨਹੀਂ ਕਰਦਾ, ਹਾਲੇ ਮੇਰਾ ਪਾਠ ਕਰਨ ਵਾਲਾ ਪਿਆ, ਹਾਲੇ ਮੇਰਾ ਸਵੈਟਰ ਬੁਣਨ ਵਾਲਾ ਪਿਆ। ਆਨੇ ਬਹਾਨੇ ਉਹ ਇੰਤਜ਼ਾਰ ਕਰਦੀ ਕਿ ਪੁੱਤ ਘਰ ਆ ਜਾਵੇ, ਰੱਬ ਦਾ ਸ਼ੁਕਰ ਕਰਦੀ ਅਤੇ ਫਿਰ ਅੰਦਰ ਜਾ ਕੇ ਸੌਂਦੀ। ਉਹਦੇ ਸਾਹ ਸੁੱਕੇ ਰਹਿੰਦੇ। ਜਦੋਂ ਪੁੱਤ ਘਰ ਵੜਦਾ, ਦੂਰੋਂ ਆਵਾਜ਼ ਮਾਰਦੀ, ਪੁੱਤ ਵੇ ਇੰਨੀ ਦੇਰ ਨਾ ਕਰਿਆ ਕਰ, ਛੇਤੀ ਘਰ ਆ ਜਾਇਆ ਕਰ। ਕਿਸੇ ਦਿਨ ਪੈਰ ਲੜਕਣ ਆਉਂਦੇ ਵੇਖਦੀ ਅਤੇ ਕਹਿੰਦੀ ਵੇ ਘੱਟ ਪੀਆ ਕਰ। ਪਰ ਉਹਨਾਂ ਨੂੰ ਤਾਂ ਹੁਣ ਮਾਂ ਵੀ ਬਗਾਨੀ ਲੱਗਦੀ ਸੀ, ਛੋਟੇ ਵੱਲ ਜੋ ਰਹਿੰਦੀ ਸੀ। ਪੁੱਤ ਨੂੰ ਇਸ ਗੱਲ ਤੋਂ ਕਾਫੀ ਖਫਾ ਵੀ ਹੁੰਦੇ, ਪਰ ਮਾਂ ਦੀ ਚਿੰਤਾ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਉਹ ਥੋੜ੍ਹੀ ਘੱਟ ਸਕਦੀ। ਉਹ ਦੋਵੇਂ ਪਾਸਿਓਂ ਗਲਤ ਸਮਝੀ ਜਾਂਦੀ ਰਹੀ, ਪਰ ਲਾਂਘੇ ਦੇ ਵਿੱਚ ਬੈਠਣਾ ਮਾਂ ਨੇ ਕਦੀ ਨਹੀਂ ਛੱਡਿਆ। ਸਮਾਂ ਹੌਲੀ ਹੌਲੀ ਆਪਣੀ ਰਫ਼ਤਾਰ ਚੱਲਦਾ ਰਿਹਾ, ਹੌਲੀ ਹੌਲੀ ਜ਼ਖਮ ਵੀ ਜਿੱਦਾਂ ਭਰਦੇ ਰਹੇ, ਜ਼ਖਮਾਂ ਦੇ ਉੱਤੇ ਖਰੀਂਡ ਆਉਣ ਲੱਗ ਪਏ। ਭਰਾਵਾਂ ਦੀ ਕੜੱਤਣ ਹੌਲੀ ਹੌਲੀ ਹੁਣ ਘਟਣ ਲੱਗ ਪਈ ਸੀ। ਛੋਟਾ ਭਰਾ ਕਦੇ ਕਦੇ ਮਾਂ ਦੇ ਕੋਲ ਲਾਂਘੇ ਦੇ ਵਿੱਚ ਬੈਠਦਾ ਅਤੇ ਵੱਡਾ ਮਾਂ ਨੂੰ ਮਿਲਣ ਦੇ ਬਹਾਨੇ ਛੋਟੇ ਨੂੰ ਵੀ ਮਿਲ ਲੈਂਦਾ। ਮਾਂ ਨੂੰ ਇੱਦਾਂ ਲੱਗਦਾ ਮੇਰਾ ਲਾਂਘਾ ਰਖਾਇਆ ਕੰਮ ਆ ਗਿਆ। ਮਾਂ ਦੇ ਦਿਲ ਨੂੰ ਬੜੀ ਠੰਡ ਪੈਂਦੀ ਜਦੋਂ ਦੋਵੇਂ ਭਰਾ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਸਤਿਕ ਸਾਤੀ ਕਰ ਲੈਂਦੇ। ਮਾਂ ਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਜਿਸਮ ਦੇ ਦੋ ਟੁੱਟੇ ਇੱਕ ਹੋ ਗਏ ਹੁਣ। ਫਿਰ ਇੱਕ ਰਾਤ ਮਾਂ ਨੇ 12 ਵਜੇ ਤੱਕ ਲਾਂਘੇ ਲੱਗੇ ਬੈਠੀ ਰਹੀ। ਛੋਟੀ ਨੂੰਹ ਨੇ ਅੰਦਰੋਂ ਆਵਾਜ਼ ਮਾਰ ਕੇ ਦੱਸਿਆ ਸੀ ਵੀ ਜੀ 12 ਵੱਜ ਗਏ ਆ। ਉਹਨੂੰ ਤਾਂ ਇਸ ਚੀਜ਼ ਦਾ ਖਿਆਲ ਵੀ ਨਹੀਂ ਸੀ ਕਿ ਇੰਨਾ ਸਮਾਂ ਹੋ ਗਿਆ। ਅੱਧੀ ਰਾਤ ਹੋ ਗਈ ਆ, ਹੁਣ ਪਤਾ ਨਹੀਂ ਕਿਹੜਾ ਇਸ ਟਾਈਮ ਤੁਸੀਂ ਪਾਠ ਕਰ ਰਹੇ ਹੋ, ਤੁਹਾਨੂੰ ਅੰਦਰ ਆ ਜਾਣਾ ਚਾਹੀਦਾ, ਠੰਡ ਵੱਧ ਰਹੀ ਹੈ। ਫਿਰ ਬਿਮਾਰ ਪੈ ਗਏ ਤਾਂ ਉਹਨਾਂ ਨੇ ਨਹੀਂ ਸਾਂਭਣਾ ਜਿੱਧਰ ਵਹਿੰਦੇ ਰਹਿੰਦੇ ਹੋ। ਛੋਟੀ ਨੂੰਹ ਨੇ ਵੀ ਗੱਲਾਂ ਗੱਲਾਂ ਦੇ ਵਿੱਚ ਕਈ ਸੁਣਾ ਦਿੱਤੀਆਂ, ਪਰ ਮਾਂ ਦੀ ਬੇਚੈਨੀ ਨੂੰ ਕੌਣ ਸਮਝੇ। ਉਹ ਕਿੱਦਾਂ ਦੱਸੇ ਕਿ ਹਾਲੇ ਮੇਰਾ ਵੱਡਾ ਪੁੱਤ ਘਰ ਨਹੀਂ ਆ, ਜਿੰਨਾ ਚਿਰ ਉਹ ਘਰ ਨਹੀਂ ਆਉਂਦਾ ਉਹਨਾਂ ਚਿਰ ਮੈਂ ਅੰਦਰ ਕਿੱਦਾਂ ਚਲੇ ਜਾਵਾਂ। ਸ਼ਾਇਦ ਛੋਟੀ ਨੂੰਹ ਨੇ ਅੰਦਰ ਜਾ ਕੇ ਘਰ ਵਾਲੇ ਨੂੰ ਦੱਸਿਆ। ਮੁੰਡੇ ਨੇ ਬਾਹਰ ਆ ਕੇ ਪੁੱਛਿਆ ਵੀ ਜੀ ਆਏ ਨਹੀਂ ਹਲੇ ਵੀਰ ਜੀ। ਮਾਂ ਨੇ ਜਿੱਦਾਂ ਇਸ਼ਾਰਿਆਂ 'ਚ ਸਮਝਾ ਦਿੱਤਾ, ਬੋਲ ਤਾਂ ਨਹੀਂ ਸਕੀ ਪਰ ਇਸ਼ਾਰਿਆਂ 'ਚ ਕਹਿਣ ਲੱਗੀ ਜਿੱਦਾਂ ਉਹਦੇ ਚਿਹਰੇ 'ਤੇ ਲਿਖਿਆ ਹੋਵੇ ਵੇ ਜਾ ਵੇਖ ਕਿਆ, ਇੰਨੀ ਦੇਰ ਤਾਂ ਉਹਨੇ ਕਦੀ ਨਹੀਂ ਲਾਈ। ਛੋਟੇ ਭਰਾ ਨੇ ਮੋਟਰਸਾਈਕਲ ਚੁੱਕੀ ਅਤੇ ਅੱਡੇ ਵੱਲ ਨੂੰ ਤੁਰ ਪਿਆ ਜਿੱਥੇ ਉਹ ਬੱਸ ਲਿਆ ਕੇ ਰੋਜ਼ ਖਿਲਾਰਦੇ ਸੀ। ਥੋੜ੍ਹੀ ਦੇਰ ਬਾਅਦ ਉਹ ਵੱਡੇ ਭਰਾ ਨੂੰ ਲੈ ਕੇ ਘਰ ਵਾਪਸ ਮੁੜਿਆ, ਸ਼ਰਾਬ ਦੇ ਨਾਲ ਟੱਲੀ, ਲੀੜੇ ਕੱਪੜੇ ਲਿਬੜੇ, ਬੁਰੇ ਹਾਲ, ਜਿੱਦਾਂ ਵੱਧ ਪੀ ਕੇ ਉੱਥੇ ਕਿਤੇ ਡਿੱਗ ਪਿਆ ਹੋਵੇ। ਹੋਸ਼ ਹੀ ਨਹੀਂ ਲਈ, ਭੱਜ ਕੇ ਜਾ ਕੇ ਭਰਜਾਈ ਨੇ ਬੂਹਾ ਖੋਲਿਆ। ਅੱਜ ਨੂੰ ਸਮਝ ਆਇਆ ਸੀ ਕਿ ਆਪਣੇ ਕੀ ਹੁੰਦੇ ਆ। ਅੱਜ ਉਹਨੂੰ ਸਮਝ ਸ਼ਾਇਦ ਆਇਆ ਕਿ ਪਰਿਵਾਰ ਕੀ ਹੁੰਦਾ, ਭਰਾ ਭਰਾ ਦੇ ਲਈ ਕੀ ਹੁੰਦਾ। ਉਹ ਮੂੰਹੋਂ ਕੁਛ ਬੋਲ ਤਾਂ ਨਹੀਂ ਸਕੀ, ਪਰ ਉਹਦੀਆਂ ਨਜ਼ਰਾਂ ਦਿਓਰ ਦਾ ਧੰਨਵਾਦ ਕਰ ਰਹੀਆਂ ਸੀ। ਅਗਲੇ ਦਿਨ ਉਸ ਘਰ ਦਾ ਮਾਹੌਲ ਕੁਛ ਹੋਰ ਸੀ। ਲੰਘਾ ਫਿਰ ਤੋਂ ਜਿੱਦਾਂ ਜਿਉਂਦਾ ਹੋ ਗਿਆ ਹੋਵੇ। ਅੱਜ ਬੱਚੇ ਇੱਕ ਦੂਸਰੇ ਵੱਲ ਜਾ ਕੇ ਖੇਡ ਰਹੇ ਨੇ, ਭੱਜ ਰਹੇ ਨੇ। ਸਭ ਤੋਂ ਵਧੇਰੇ ਖੁਸ਼ੀ ਤਾਂ ਉਹਨਾਂ ਬੱਚਿਆਂ ਨੂੰ ਆ। ਕਦੇ ਵੱਡੇ ਦੇ ਬੱਚੇ ਛੋਟਿਆਂ ਵੱਲ, ਕਦੇ ਛੋਟੇ ਦੇ ਬੱਚੇ ਵੱਡਿਆਂ ਵੱਲ। ਕਮਾਲ ਦੀ ਗੱਲ ਹੈ, ਕੰਧ ਉਸੇ ਦੀ ਉਸੇ ਤਰ੍ਹਾਂ ਖੜੀ ਸੀ, ਪਰ ਉਹਦੇ ਵਿੱਚ ਉਹਦੀ ਲੱਕੀ ਰੱਖਿਆ ਇਹ ਛੋਟਾ ਜਿਹਾ ਲਾਂਘਾ। ਇਹ ਲਾਂਘਾ ਸਾਬਤ ਕਰ ਗਿਆ ਰਿਸ਼ਤੇ ਨਹੀਂ ਕਦੀ ਟੁੱਟਦੇ, ਬਸ ਥੋੜ੍ਹੀ ਜਿਹੀ ਥਾਂ ਦੀ ਲੋੜ ਹੁੰਦੀ ਹੈ। ਇਹ ਰਿਸ਼ਤਿਆਂ ਦੀਆਂ ਜੜ੍ਹਾਂ ਫਿਰ ਦੁਬਾਰਾ ਤੋਂ ਪੁੰਗਰ ਪੈਂਦੀਆਂ ਨੇ। ਇਹਨਾਂ ਵਿੱਥਾਂ ਦੇ ਥਾਣੀ ਫਿਰ ਦੁਬਾਰਾ ਪਿਆਰ ਪੁੰਗਰ ਪੈਂਦਾ। ਫਿਰ ਵੇਲਾਂ ਹਰੀਆਂ ਹੁੰਦੀਆਂ ਨੇ, ਕੋਠਿਆਂ 'ਤੇ ਚੜ੍ਹਦੀਆਂ। ਫਿਰ ਇਹਨਾਂ ਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਛਾਂ ਦਿੰਦੀਆਂ ਨੇ, ਵਿਹੜੇ ਦੀ ਰੌਣਕ ਬਣਦੀਆਂ ਨੇ। ਸਿਰਫ ਇੱਕ ਛੋਟਾ ਜਿਹਾ ਲਾਂਘਾ। ਕਿੰਨਾ ਵੀ ਗੁੱਸਾ ਹੋਵੇ ਰਿਸ਼ਤਿਆਂ ਦੇ ਵਿੱਚ, ਆਪਣੇ ਖੂਨ ਦੇ ਰਿਸ਼ਤਿਆਂ ਦੇ ਵਿੱਚ, ਸਾਨੂੰ ਥੋੜ੍ਹਾ ਜਿਹਾ ਰਾਹ, ਥੋੜ੍ਹਾ ਜਿਹਾ ਲਾਂਘਾ ਰੱਖ ਲੈਣਾ ਚਾਹੀਦਾ। ਅੱਜ ਸਾਨੂੰ ਲੱਗਦਾ ਨਹੀਂ, ਪਰ ਕੱਲ੍ਹ ਤੁਸੀਂ ਅਹਿਸਾਸ ਕਰੋਗੇ। ਹਾਂ, ਖੂਨ ਖੂਨ ਨੂੰ ਜ਼ਰੂਰ ਖਿੱਚ ਮਾਰਦਾ। ਸਿਆਣੇ ਕਹਿੰਦੇ ਨੇ ਨੌਵਾਂ ਨਾਲੋਂ ਮਾਸ ਕਦੀ ਅਲੱਗ ਨਹੀਂ ਹੁੰਦਾ। ਗੁੱਸਾ ਤਾਂ ਹਮੇਸ਼ਾ ਕੰਧਾਂ ਬਣਾਉਂਦਾ, ਪਰ ਪਿਆਰ ਮੁਹੱਬਤ ਜਿਹੜਾ ਹਮੇਸ਼ਾ ਉਸ ਪਿਆਰ ਦੇ, ਉਸ ਪਰਿਵਾਰ ਦੇ ਅੰਦਰ ਹੁੰਦਾ, ਦਿਲ ਦੇ ਵਿੱਚ ਹੁੰਦਾ। ਮੁਹੱਬਤ ਹਮੇਸ਼ਾ ਇੱਕ ਲਾਂਘਾ ਲੱਭ ਕੇ ਲੰਘ ਆਉਂਦੀ ਹੈ। ਬਜ਼ੁਰਗਾਂ ਦੀਆਂ ਕਈਆਂ ਕਹਿੰਦੇ ਵਿਅਰਥ ਨਹੀਂ ਜਾਂਦੀਆਂ। ਉਹ ਚੁੱਪ ਚਾਪ ਬਹੁਤ ਕੁਛ ਵੇਖ ਰਹੇ ਹੁੰਦੇ ਆ, ਅਤੇ ਸਮੇਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਆ। ਅਤੇ ਦੋਵਾਂ ਰਿਸ਼ਤਿਆਂ ਦੇ ਵਿੱਚ, ਦੋਵਾਂ ਘਰਾਂ ਦੇ ਵਿੱਚ ਇੱਕ ਪੁਲ ਬਣ ਕੇ ਬੈਠੇ ਹੁੰਦੇ। ਉਹ ਕਦੀ ਵੀ ਆਪਣੇ ਜਿਉਂਦੇ ਜੀ ਰਿਸ਼ਤੇ ਟੁੱਟਣ ਨਹੀਂ ਦਿੰਦੇ। ਉਹ ਤਾਂ ਟੁੱਟੇ ਰਿਸ਼ਤਿਆਂ ਨੂੰ ਵੀ ਵਾਪਸ ਜੋੜ ਲੈਂਦੇ ਆ। ਗੱਲ ਸਿਰਫ ਇੱਕ ਛੋਟੇ ਜਿਹੇ ਲਾਂਘੇ ਦੀ ਆ। ਆਪਣੇ ਰਿਸ਼ਤਿਆਂ ਦੇ ਵਿੱਚ ਇਹ ਛੋਟੇ ਛੋਟੇ ਜਿਹੇ ਲਾਂਘੇ ਜ਼ਰੂਰ ਬਣਾ ਕੇ ਰੱਖਿਓ। ਗੁੱਸੇ ਦੇ ਵਿੱਚ ਬੰਦਾ ਬੜਾ ਕੁਛ ਤਬਾਹ ਕਰ ਪੈਂਦਾ, ਆਪਣੇ ਆਪ ਨੂੰ ਤਬਾਹ ਕਰ ਲੈਂਦਾ, ਰਿਸ਼ਤੇ ਖਤਮ ਕਰ ਲੈਂਦਾ। ਗੁੱਸੇ ਦੇ ਵਿੱਚ ਬੰਦਾ ਕੀ ਕੁਛ ਨਹੀਂ ਕਰ ਜਾਂਦਾ। ਗੁੱਸੇ ਦੇ ਵਿੱਚ ਬੰਦਾ ਆਪਣਾ ਨੁਕਸਾਨ ਤਾਂ ਕਰਦਾ, ਦੂਸਰਿਆਂ ਦਾ ਵੀ ਕਰ ਜਾਂਦਾ। ਕੋਸ਼ਿਸ਼ ਤਾਂ ਕਰਦਾ ਮੈਂ ਦੂਸਰਿਆਂ ਨੂੰ ਤੰਗ ਕਰੂੰਗਾ, ਦੂਸਰਿਆਂ ਦਾ ਨੁਕਸਾਨ ਕਰੂੰਗਾ, ਪਰ ਸੱਚਾਈ ਇਹ ਹੈ ਕਿ ਆਪਣਾ ਤੁਹਾਡਾ ਸਭ ਤੋਂ ਵੱਧ ਨੁਕਸਾਨ ਹੁੰਦਾ। ਅਤੇ ਜਦੋਂ ਗੱਲ ਪਰਿਵਾਰਾਂ ਦੀ ਹੋਵੇ, ਉਦੋਂ ਚਾਹੇ ਕਿਸੇ ਦਾ ਵੀ ਨੁਕਸਾਨ ਹੋਵੇ, ਪਰਿਵਾਰ ਦੇ ਕਿਸੇ ਦਾ ਵੀ ਨੁਕਸਾਨ, ਉਹ ਕੁੱਲ ਮਿਲਾ ਕੇ ਤੁਹਾਡਾ ਆਪਣਾ ਨੁਕਸਾਨ ਹੀ ਸਾਬਤ ਹੁੰਦਾ। ਅੰਦਰੋਂ ਅੰਦਰੀ ਮਨ ਤਾਂ ਭਰਿਆ ਰਹਿੰਦਾ, ਦਿਲ ਤਾਂ ਰਿੱਝਦਾ ਹੀ ਰਹਿੰਦਾ। ਕੋਸ਼ਿਸ਼ ਕਰੀਏ ਰਿਸ਼ਤਿਆਂ ਦੇ ਵਿੱਚ ਇਹ ਕੜਵਾਹਟ ਪਹਿਲੀ ਗੱਲ 'ਤੇ ਆਵੇ ਹੀ ਨਾ। ਪਰ ਜਿਉਂਦੇ ਜੀ ਜਿੱਥੇ ਆਪਾਂ ਇਕੱਠੇ ਰਹਿਣਾ, ਨਿੱਕੀਆਂ ਮੋਟੀਆਂ ਸੌ ਚੱਲਦੀਆਂ ਰਹਿੰਦੀਆਂ, ਹੌਲੀ ਹੌਲੀ ਵੱਧਦੀਆਂ ਉਹ ਗੁੱਸੇ ਦੇ ਵਿੱਚ ਪਹੁੰਚ ਹੀ ਜਾਂਦੀਆਂ, ਖਟਾਸ ਆ ਹੀ ਜਾਂਦੀਆਂ। ਅਤੇ ਫਿਰ ਆਪਾਂ ਕੋਸ਼ਿਸ਼ ਕਰੀਏ ਉਹਨਾਂ ਨੂੰ ਇੰਨਾ ਨਾ ਵਧਣ ਦੇਈਏ ਵੀ ਇੱਕ ਦੂਸਰੇ ਦੇ ਨਾਲ ਦੂਰੀਆਂ ਬਣ ਜਾਣ। ਅਤੇ ਜੇ ਰੱਬ ਨਾ ਕਰੇ ਉੱਥੋਂ ਤੱਕ ਪਹੁੰਚ ਹੀ ਗਏ, ਤਾਂ ਫਿਰ ਇੱਦਾਂ ਦਾ ਇੱਕ ਲਾਂਘਾ ਜ਼ਰੂਰ ਬਣਾ ਕੇ ਰੱਖਿਓ। ਅੱਜ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ, ਅਤੇ ਲਿਖਣ ਵਾਲਿਆਂ ਦਾ ਨਾਂ ਨਹੀਂ ਪਤਾ, ਜਿਨ੍ਹਾਂ ਨੇ ਵੀ ਲਿਖਿਆ ਬੜਾ ਖੂਬ ਲਿਖਿਆ, ਧੰਨਵਾਦ ਉਹਨਾਂ ਦਾ, ਅਤੇ ਸੁਣਨ ਵਾਲਿਆਂ ਦਾ ਵੀ ਧੰਨਵਾਦ। ਵਧੀਆ ਲੱਗੇ ਅਤੇ ਤੁਸੀਂ ਸਾਡੀ ਪੋਡਕਾਸਟ 'ਤੇ ਜਾ ਕੇ ਸੁਣ ਸਕਦੇ ਹੋ। ਰੇਡੀਓ ਹਾਂਜੀ 'ਤੇ ਐਪਲੀਕੇਸ਼ਨ ਡਾਊਨਲੋਡ ਕਰੋਗੇ ਅਤੇ ਉੱਥੇ ਸਾਰੀਆਂ ਕਹਾਣੀਆਂ ਤੁਹਾਨੂੰ ਮਿਲ ਜਾਣਗੀਆਂ। ਵਧੀਆ ਲੱਗਣ ਤੇ ਅੱਗੇ ਇੱਕ ਦੂਸਰੇ ਦੇ ਨਾਲ ਜ਼ਰੂਰ ਤੁਸੀਂ ਸਾਂਝੀਆਂ ਕਰ ਸਕਦੇ ਹੋ। ਧੰਨਵਾਦ
1: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਹਾਂਜੀ ਹਾਂਜੀ।

ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332852 ਤੇ।

0: ਲੱਗੀ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, 11 ਹਾਲ।

0: ਰੇਡੀਓ ਹਾਂਜੀ 1674 ਦੋਸਤੋ, ਇਹ ਸੋਹਣਾ ਜਿਹਾ ਸਾਊਂਡ ਰਿਲੈਕਸਿੰਗ ਜਿਹਾ ਮਿਊਜ਼ਿਕ ਤੁਹਾਨੂੰ ਤਾਂ ਸੁਣਾਇਆ ਵਾਂ ਕਿਉਂਕਿ ਮਾਈਗ੍ਰੇਸ਼ਨ ਦੇ ਹਾਲਾਤ ਥੋੜ੍ਹੇ ਜਿਹੇ ਉੱਤੇ ਥੱਲੇ ਹੋਏ ਪਏ ਨੇ ਰੀਸੈਂਟ ਦੇ ਵਿੱਚ, ਵਾਹਵਾ ਚੱਲਣ ਡਿਆ ਸੀ ਜਿਉਂ ਆ ਨਵਾਂ ਕਿਹੜਾ ਫਾਈਨੈਂਸ਼ੀਅਲ ਈਅਰ ਕਹਿ ਦਿੰਦੇ ਇਹਨੂੰ, ਜਦੋਂ ਦਾ ਇਹ ਸ਼ੁਰੂ ਹੋਇਆ ਕਾਫੀ ਸਾਰੇ ਚੇਂਜਿਸ ਆ ਰਹੇ ਨੇ, ਨਿੱਤ ਦਿਨ ਚੜ੍ਹਦੇ ਨੂੰ ਕੁਛ ਨਾ ਕੁਛ ਸੁਣਨ ਨੂੰ ਮਿਲਦਾ ਵੀ ਅੱਜ ਆਹ ਵਾਲਾ ਵੀਜ਼ਾ ਇੱਧਰ ਨੂੰ ਚੱਲ ਗਿਆ, ਜੇ ਅੱਜ ਉਹ ਵਾਲਾ ਵੀਜ਼ਾ ਇੱਧਰ ਨੂੰ ਆ ਗਿਆ, ਜੇ ਇਹਦੀ ਡੇਟ ਅੱਗੇ ਚੱਲ ਗਈ, ਇਹਦੀ ਡੇਟ ਪਿੱਛੇ ਚੱਲ ਗਈ, ਇਹਦੀ ਫੀਸ ਉੱਥੋਂ ਇੱਥੇ ਚੱਲ ਗਈ, ਇਹਦੇ ਰਿਫਿਊਜ਼ਲ ਵੱਧ ਗਏ, ਉਹਦੇ ਘੱਟ ਗਏ, ਕਾਫੀ ਕੁਛ ਚੱਲਣ ਡਿਆ। ਕੋਈ ਨਾ ਕੋਈ ਨਿਊਜ਼ ਜਿੱਥੇ ਵੀ ਚੱਲ ਜਾਈਏ ਸੁਣਨ ਨੂੰ ਮਿਲ ਹੀ ਜਾਂਦੀ, ਕਿਉਂਕਿ ਆਫਟਰ ਆਲ ਆਪਾਂ ਸਾਰੇ ਮਾਈਗ੍ਰੈਂਟਸ ਐਂਡ ਡਜ਼ਨਟ ਮੈਟਰ, ਆਪਾਂ ਪੀ ਆਰ ਹੋ ਚੁੱਕੇ ਹਾਂ ਕਿ ਨਹੀਂ। ਅਤੇ ਇਹਦੇ ਸਿਲਸਿਲੇ ਦੇ ਵਿੱਚ ਹੀ ਮਨੀਸ਼ਾ ਬੁਟਾਨੀ ਜੀ ਪਹੁੰਚੇ ਨੇ ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ, ਥੋੜ੍ਹਾ ਜਿਹਾ ਸਾਨੂੰ ਕਲੀਅਰ ਕਰਨਗੇ ਚੀਜ਼ਾਂ ਨੂੰ ਜਿਹੜੀਆਂ ਆਪਾਂ ਸੁਣ ਰਹੇ ਹਾਂ ਮਾਰਕੀਟ ਦੇ ਵਿੱਚ। ਨਾਲ ਦੀ ਨਾਲ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਵੀ ਵੇਖ ਸਕਦੇ ਹੋ ਲਾਈਵ 'ਤੇ, ਜੇ ਇਸ ਤੋਂ ਬਾਅਦ ਤੁਸੀਂ ਸਾਡਾ ਸੁਣੋਗੇ ਪ੍ਰੋਗਰਾਮ ਫਿਰ ਤੋਂ ਤਾਂ ਫਿਰ ਉਹ ਰਿਪੀਟਿਡ ਹੋਊਗਾ। ਅੱਜ ਲਾਈਵ ਹੈ ਜੀ, ਅੱਜ ਥਰਸਡੇ ਦਾ ਦਿਨ ਆ, 27 ਤਰੀਕ ਹੈ ਅਤੇ ਸ਼ਾਮ ਦੇ 4:08 ਹੋ ਚੁੱਕੇ ਨੇ ਜੀ। ਮਨੀਸ਼ਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਕਿੱਦਾਂ ਠੀਕ ਠਾਕ ਜੀ?
1: ਥੈਂਕ ਯੂ ਬਲਕੀਰਤ, ਬਿਲਕੁਲ ਠੀਕ ਠਾਕ, ਬਹੁਤ ਹੀ
0: ਐਕਚੁਅਲੀ ਬਸ ਜੀ ਹੋ ਜਾਂਦੀ ਹੈ ਨਾ ਕੰਮ ਕਰ ਕਰਕੇ,
1: ਹੈ ਨਾ, ਅਸੀਂ ਸਾਰੇ ਕੰਮ ਕਰ ਕਰਕੇ ਯੂ نو એનર્ਜੀ ਡਾਊਨ ਹੋ ਜਾਂਦੀ ਹੈ ਇਸ ਟਾਈਮ ਤੱਕ,
0: ਸਾਰੀ એનર્ਜੀ ਇਧਰ ਉਧਰ ਲਾ ਦਿੰਦਾ ਬੰਦਾ
1: ਸਾਰੀ એનર્ਜੀ। ਕਲਾਇੰਟਸ ਨੂੰ ਦੱਸਣਾ ਪੈਂਦਾ ਹੈ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਬਹੁਤ ਸਾਰੇ ਕਲਾਇੰਟਸ ਪੈਨਿਕ ਮੋਡ 'ਚ ਹੈ। 30 ਅਗਸਤ ਨੂੰ ਬਹੁਤ ਜ਼ਿਆਦਾ ਵੀਜ਼ਾਸ ਐਕਸਪਾਇਰ ਹੋ ਰਹੇ ਹੈ ਅਤੇ ਉਹ ਸਾਰੇ ਕੇਸਿਸ,
0: ਤੁਹਾਨੂੰ ਤੇ ਸੇਮ ਸਵਾਲ ਵੀ ਕਈ ਵਾਰੀ 10-10 ਵਾਰੀ ਕੋਈ ਪੁੱਛਦਾ ਹੋਣਾ, ਕਿਉਂਕਿ ਕਾਮਨ ਚੀਜ਼ ਹੈ,
1: ਕਿਉਂਕਿ ਸਾਰਿਆਂ ਦੇ ਸਵਾਲ ਇੱਕੋ ਹੀ ਹੈ, ਕਿਸੇ ਦਾ ਸਟੂਡੈਂਟ ਖਤਮ ਹੋ ਰਿਹਾ ਹੈ, ਕਿਸੇ ਦੀ TR ਖਤਮ ਹੋ ਰਹੀ ਹੈ, ਕਿਸੇ ਦਾ 482 ਪਿਆ ਹੋਇਆ, ਤੇ ਸਵਾਲ ਘੁੰਮ ਫਿਰ ਕੇ ਇੱਕੋ ਹੀ ਹੁੰਦੇ ਆ।
0: ਅੱਛਾ, ਇਹ ਵੀ ਕਿੱਡੀ ਵੱਡੀ ਚੀਜ਼ ਹੈ ਨਾ, ਜੇ ਸੋਚਿਆ ਜਾਵੇ ਤੇ ਕਿ ਸੇਮ ਸਵਾਲ ਤੁਹਾਨੂੰ ਰੋਜ਼ ਪੁੱਛ ਰਹੇ ਨੇ ਸੋ ਮੈਨੀ ਟਾਈਮਸ, ਤੇ ਤੁਸੀਂ ਉਹਦਾ ਜਵਾਬ ਦੇਣਾ ਵਾ, ਤੇ ਜਵਾਬ ਵੀ ਤੁਹਾਨੂੰ ਬੜੇ ਹੌਸਲੇ ਜਿਹਾ ਐਂ ਦੇਣਾ ਪੈਣਾ।

0: ਕਿ ਜਿੱਦਾਂ ਮੈਂ ਪਹਿਲੀ ਵਾਰੀ ਹੀ ਇਸ ਸਵਾਲ ਦਾ ਜਵਾਬ ਦੇ ਰਹੀ ਕਿ ਜੇ ਤੁਸੀਂ ਥੋੜ੍ਹਾ ਜਿਹਾ ਉਸ ਟੋਨ 'ਚ ਦਿਓ ਤਾਂ ਫਿਰ ਅਗਲਾ ਸੋਚਦਾ ਵੀ ਯਾਰ ਇਹ ਕਿੱਦਾਂ ਦਾ ਜਵਾਬ ਹੋਇਆ, ਹੈ ਨਾ, ਬੰਦਾ ਥੋੜ੍ਹਾ ਪਿਆਰ ਨਾ ਦੇ ਦੇ।
1: ਹਰ ਬੱਚੇ ਦੀ ਨਾ ਅਲੱਗ ਪਰੇਸ਼ਾਨੀ ਹੁੰਦੀ ਹੈ ਅਤੇ ਹਰ ਬੱਚਾ, ਕੋਈ ਬੱਚੇ ਬਹੁਤ ਕਾਮਲੀ ਸੁਣਨਾ ਚਾਹੁੰਦੇ ਹੈ ਕਿ ਮੈਮ ਤੁਸੀਂ ਕਹਿਤਾ ਤੇ ਹੋ ਜਾਏਗਾ, ਬਹੁਤ ਵਿਸ਼ਵਾਸ ਹੁੰਦਾ ਕਈਆਂ ਨੂੰ, ਤੇ ਕਈ ਬਹੁਤ ਜ਼ਿਆਦਾ ਡਾਊਟ ਵਾਲੇ ਹੁੰਦੇ ਹੈ ਤੇ ਉਹ ਹਰ ਲੈਵਲ ਤੇ ਅਲੱਗ ਤਰੀਕੇ ਨਾਲ ਸੈਟੀਸਫਾਈ ਕਰਨਾ ਪੈਂਦਾ ਉਹਨਾਂ ਨੂੰ। ਬਟ ਅਸੀਂ ਟਰਾਈ ਕਰਦੇ ਹਾਂ ਕਿ ਜੋ ਉਹਨਾਂ ਦਾ ਮੈਂਟਲ ਕਿਉਰਿਓਸਿਟੀ ਹੈ ਉਹਨੂੰ ਥੋੜਾ ਕਾਮ ਡਾਊਨ ਕਰੀਏ ਤੇ ਘਰ ਜਾ ਕੇ ਉਹ ਚੈਨ ਦੀ ਨੀਂਦ ਸੋ ਸਕਣ ਕਿ ਅੱਜ ਅਸੀਂ ਏਜੰਟ ਨੂੰ ਮਿਲਾਂ ਆ ਤੇ ਏਜੰਟ ਨੇ ਸਾਨੂੰ ਸਹੀ ਸਲਾਹ ਦਿੱਤੀ ਹੈ ਤੇ ਹੁਣ ਸਾਡਾ ਫਿਊਚਰ ਸਿਕਿਉਰ ਹੋ ਜਾਏ।
0: ਨਾਈਸ, ਕਿ ਥੋੜਾ ਜਿਹਾ ਸੈਟੀਸਫਾਈ ਹੋ ਜਾਂਦਾ ਬੰਦਾ।
1: ਅਦਰਵਾਈਜ਼ ਇਹ ਬਹੁਤ ਐਂਕਸ਼ੀਅਸ ਮੋਡ 'ਚ ਹੁੰਦੇ ਹੈ ਕਿ ਟੀ ਆਰ ਖਤਮ ਹੋ ਰਹੀ ਹੈ, ਸਟੂਡੈਂਟ ਵੀਜ਼ਾ ਖਤਮ ਹੋ ਰਿਹਾ, ਟੀ ਆਰ ਹੁਣ ਬਹੁਤ ਬੱਚਿਆਂ ਨੇ ਟੀ ਆਰ ਪਾਣੀ ਸੀ 30 ਅਗਸਤ ਨੂੰ ਪਰ ਬਹੁਤ ਬੱਚਿਆਂ ਦੇ ਬੈਂਡ ਨਹੀਂ ਆਏ ਤੇ ਫਿਰ ਉਹ ਹੁਣ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾਉਣਗੇ ਜਾਂ ਕਿਸੇ ਦੇ ਪਾਰਟਨਰ ਹੈ ਉਹ ਪਾਰਟਨਰ ਦੇ ਜੋ ਵੀ ਹਰ ਇੱਕ ਦਾ ਆਪਣਾ ਸੋਲਿਊਸ਼ਨ ਹੋਏਗਾ। ਪਰ ਅਗਸਤ ਸਪਟੈਂਬਰ 'ਚ ਬਹੁਤ ਵੀਜ਼ਾ ਐਕਸਪਾਇਰ ਹੁੰਦੇ ਹੈ ਤੇ ਇਸ ਟਾਈਮ ਤੇ ਬਹੁਤ ਸਾਰੇ ਬੱਚੇ ਜਿਹੜੇ ਲਾਸਟ ਮੂਮੈਂਟ ਤੇ ਪੀਟੀ ਛੱਡ ਕੇ ਬੈਠੇ ਹੁੰਦੇ ਹੈ ਤੇ ਬਹੁਤ ਹੀ ਸਾਰੇ ਬੱਚੇ ਜਿਨ੍ਹਾਂ ਦੇ ਪੀਟੀ ਨਹੀਂ ਆਏ ਤੇ ਇਸ ਕਰਕੇ ਤੁਸੀਂ ਘਬਰਾਉਣਾ ਨਹੀਂ ਹੈ। ਈਵਨ ਜੇ ਤੁਸੀਂ ਅੱਜ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਰਹੇ ਹੋ ਅੱਜ ਤੋਂ ਲੈ ਕੇ ਵੀ ਤੁਹਾਡੇ ਕੋਲ 6 ਮਹੀਨੇ ਹੈ ਜਦੋਂ ਤੁਸੀਂ ਟੀ ਆਰ ਪਾ ਸਕਦੇ ਹੋ ਸਟੂਡੈਂਟ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਜੇ ਤੁਹਾਡਾ ਕੋਰਸ ਵੀ ਹੁਣੇ ਖਤਮ ਹੋਇਆ, ਮਤਲਬ ਇਹ ਕੰਬਾਈਂਡ ਹੈ ਜੇ 6 ਮਹੀਨੇ ਪੁਰਾਣਾ ਕੋਰਸ ਨਹੀਂ ਹੈ, ਰੀਸੈਂਟ ਹੀ ਹੋਇਆ ਹੈ ਤੇ ਕੋਰਸ ਦੀ ਡੇਟ ਤੇ ਹੁਣ ਤੋਂ ਵੀ ਤੁਹਾਡੇ ਕੋਲ 6 ਮੰਥਸ ਹੈ ਤੇ ਜੇ ਤੁਹਾਡਾ ਵੀਜ਼ਾ ਖਤਮ ਹੋ ਰਿਹਾ ਪਰ ਤੁਹਾਡਾ ਕੋਰਸ ਫਿਨਿਸ਼ ਨਹੀਂ ਹੋਇਆ ਤੇ ਫਿਰ ਤੁਸੀਂ 2 ਮਹੀਨੇ ਬਾਅਦ ਸਟੂਡੈਂਟ ਵੀਜ਼ਾ ਪਾ ਕੇ ਫਿਰ ਬ੍ਰਿਜਿੰਗ ਵੀਜ਼ਾ ਏ ਤੇ ਵੀ ਟੀ ਆਰ ਪਾ ਸਕਦੇ ਹੋ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ, ਤੁਹਾਡੇ ਕੋਲ ਬਹੁਤ ਰਸਤੇ ਹੈਗੇ ਹੈ। ਬਟ ਠੀਕ ਹੈ, ਉਹ ਆਪਣੀ ਜਗ੍ਹਾ ਸਹੀ ਹੈ ਪਰ ਗਲਤੀ ਵੀ ਤੁਹਾਡੀ ਹੈ ਕਿਉਂਕਿ ਤੁਸੀਂ ਲਾਸਟ ਮੂਮੈਂਟ ਤੱਕ ਪੀਟੀ ਦੇ ਸਕੋਰ ਛੱਡੇ ਹੈ, ਅੱਜ ਕਿਸੇ ਦਾ 1 ਨੰਬਰ ਘੱਟ ਆ ਰਿਹਾ, ਕਿਸੇ ਦੇ 4 ਨੰਬਰ ਘੱਟ ਆ ਰਹੇ ਔਰ ਪੀ ਟੀ ਈ ਆਲਰੇਡੀ ਬਹੁਤ ਬਿਜ਼ੀ ਹੈ ਕਿਉਂਕਿ 30 ਸਪਟੈਂਬਰ ਤੋਂ ਪਹਿਲਾਂ ਰਾਊਂਡ ਆਉਣਾ 189 ਦਾ, ਇਹ ਡਿਪਾਰਟਮੈਂਟ ਦੀ ਵੈਬਸਾਈਟ ਤੇ ਲਿਖਿਆ ਹੋਇਆ। ਤੇ ਨਾਲੇ ਜਦੋਂ ਤੁਸੀਂ ਘਬਰਾ ਕੇ ਕੋਈ ਵੀ ਚੀਜ਼ ਕਰਦੇ ਹੋ ਨਾ, ਤੁਸੀਂ ਆਪਣੇ 2-4-5 ਨੰਬਰ ਉੱਦਾਂ ਹੀ ਘਟਾ ਦਿੰਦੇ ਹੋ। ਤੇ ਜਦੋਂ ਇਹੀ ਚੀਜ਼ ਜੇ ਤੁਸੀਂ 2-3-4 ਮਹੀਨੇ ਪਹਿਲਾਂ ਕੀਤੀ ਹੁੰਦੀ ਤੇ 55 ਓਵਰਆਲ ਇਜ਼ ਵੈਰੀ ਵੈਰੀ ਈਜ਼ੀ ਟੂ ਗੈਟ, ਕਈਆਂ ਲਈ ਮੁਸ਼ਕਿਲ ਹੈ, ਦੈਨ ਉਹਨਾਂ ਨੂੰ ਕਲਾਸਿਸ ਲੈਣੀ ਚਾਹੀਦੀ ਸੀ।
0: ਕਿਉਂਕਿ ਕਹਿੰਦੇ ਆ ਨਾ ਵੀ ਕੋਈ ਕੰਮ ਕਰਨਾ ਹੋਵੇ ਤਾਂ ਉਹਦੇ 'ਚ ਸਬਰ ਬਹੁਤ ਜ਼ਰੂਰੀ ਆ ਕਿਉਂਕਿ ਕਾਹਲੀ ਦੇ ਵਿੱਚ ਹਮੇਸ਼ਾ ਕੁਛ ਨਾ ਕੁਛ ਆਪਾਂ ਗਲਤ ਕਰ ਲੈਂਦੇ ਹਾਂ। ਸੋ ਇੱਥੇ ਵੀ ਇਹੀ ਢੁਕਦਾ ਵਾ ਜੀ, ਥੋੜ੍ਹਾ ਹੌਂਸਲੇ ਨਾਲ ਹੀ ਜੋ ਕਰਨਾ। ਹਾਂ, ਇਹਦੇ 'ਚ ਕਈ ਵਾਰੀ ਕੀ ਹੁੰਦਾ ਕਿ ਬੰਦਾ ਟਾਈਮ ਦੇ ਹਿਸਾਬ ਨਾਲ ਥੋੜ੍ਹਾ ਬੌਂਡ ਜਿਹਾ ਹੋ ਜਾਂਦਾ ਕਿ ਇੰਨੀ ਦੇਰੀ ਤੋਂ ਪਹਿਲਾਂ
1: ਕੰਮਾਂ 'ਚ ਬਿਜ਼ੀ ਹੋ ਜਾਂਦੇ ਆ ਨਾ,
0: ਕੰਮਾਂ 'ਚ ਬਿਲਕੁਲ
1: 30 ਤਰੀਕ ਨੂੰ ਵੀਜ਼ਾ ਖਤਮ ਹੈ ਨਾ, ਫਿਰ 30 ਤਰੀਕ ਨੂੰ ਵੀਜ਼ਾ ਖਤਮ ਹੈ ਤੇ ਅੱਜ ਕੱਲ੍ਹ 'ਚ ਲੱਗੇ ਹੋਏ ਆ ਸਾਰੇ ਜਣੇ ਆਪਣਾ।
0: ਅੱਛਾ, ਇਹ ਵੀ ਇੱਕ ਬੜੀ ਵੱਡੀ ਪ੍ਰੋਬਲਮ ਆ ਨਾ ਕਿਉਂਕਿ ਆਪਾਂ ਸਾਰੇ ਹੀ ਆ ਉਹਨਾਂ ਦੇ ਵਿੱਚ, ਆਪਾਂ ਵੀ ਇੱਦਾਂ ਹੀ ਆ, ਕੋਈ ਵੀ ਕੰਮ ਹੈ ਉਹ ਐਂਡ 'ਤੇ ਆ ਕੇ ਜਦੋਂ ਕੰਮ ਡੈਡ ਲਾਈਨ 'ਤੇ ਆ ਜੇ
1: ਤੇ ਐਂਡ 'ਤੇ ਨੰਬਰ ਨਹੀਂ ਆਉਂਦੇ ਤੇ ਕਾਲਸ ਆ ਰਹੀ ਹੈ ਮੈਮ ਨੰਬਰ ਨਹੀਂ ਆਏ ਕੀ ਕਰੀਏ, ਮੈਮ ਨੰਬਰ ਨਹੀਂ ਆਏ, ਟੀ ਆਰ ਨਹੀਂ ਪੈਣੀ। ਆਹੀ ਅੱਜ ਮੈਂ ਸਾਰੀ ਅਪੋਇੰਟਮੈਂਟਸ ਇਹੀ ਹੈਗੀਆਂ ਜਿਹੜੇ ਮੇਰੇ ਬੱਚੇ
0: ਸਾਰੇ ਜਿਨ੍ਹਾਂ ਦੇ ਨੰਬਰ ਨਹੀਂ ਆਏ
1: ਜਿਹੜੇ ਕੰਮ ਜ਼ਿਆਦਾ ਹੈ
0: ਕਹਿੰਦੇ ਨਲਾਇਕ ਬੱਚਿਆਂ ਦੀ,
1: ਨਲਾਇਕ ਨਹੀਂ ਹੈਗੇ ਆ ਉਹ ਵਿਚਾਰੇ, ਹਾਰਡ ਵਰਕਿੰਗ ਹੈ ਜਿਹੜੇ ਬਹੁਤ ਕੰਮ ਕਰ ਰਹੇ ਹੈ, ਕੋਈ ਟਰੱਕ ਤੇ ਬੈਠਾ, ਕੋਈ ਕੰਕਰੀਟ ਪਾ ਰਿਹਾ, ਕੋਈ ਕੁਛ ਕਰ ਰਿਹਾ ਤੇ ਆਈ ਥਿੰਕ ਉਹਨਾਂ ਨੇ ਐਂਡ ਤੱਕ ਛੱਡਤੇ ਕੰਮ ਹੈ। ਨਲਾਇਕ ਵੀ ਹੈਗੇ ਹੀ ਹੈ ਜਿਨ੍ਹਾਂ ਨੇ ਕਸਮ ਖਾਧੀ ਅਸੀਂ ਪੜ੍ਹਨਾ ਹੀ ਨਹੀਂ ਹੈ।
0: ਹਾਂ, ਜ਼ਰੂਰੀ ਥੋੜ੍ਹਾ ਕਿ ਬੰਦਾ ਉਸ ਪਾਸੇ ਨਲਾਇਕ ਹੋ ਸਕਦਾ।
1: ਹਾਂ ਹਾਂ,
0: ਨਲਾਇਕੀਆਂ ਦੇ ਬਹੁਤ ਸਾਰੇ,
1: ਮੈਂ ਤੇ ਕਹਿ ਦਿੰਦੀ ਹਾਂ ਮੇਰੇ ਲਈ ਤਾਂ ਚਲੋ ਛੋਟੇ ਆ ਸਾਰੇ,
0: ਮੈਂ ਵੀ ਤੁਹਾਡੇ ਹਿਸਾਬ ਨਾਲ ਹੀ ਗਿਆ ਵਾ, ਤੁਸੀਂ ਕਹਿ ਸਕਦੇ ਹੋ ਆਪਾਂ ਵੀ ਨਲਾਇਕ ਜੀ। ਬਿਲਕੁਲ, ਤੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰ ਲੈਂਦੇ ਹਾਂ ਕਿ ਜਿਹੜਾ ਹੁਣ ਤਾਂ ਚਲੋ ਥੋੜ੍ਹੇ ਦਿਨ ਰਹਿ ਗਏ, ਆ ਵੀ ਮਹੀਨਾ ਐਂਡ 'ਤੇ ਹੀ ਆ, 3-4 ਦਿਨ 'ਚ ਮੁੱਕਣ ਵਾਲਾ ਵਾ, ਅਤੇ ਨੈਕਸਟ ਮੰਥ ਜਿਹੜਾ ਅਨਾਊਂਸਮੈਂਟ ਕੀਤੀ ਸੀ ਇਹਨਾਂ ਨੇ ਵਾਵਾ ਪਹਿਲਾਂ ਦੀ ਕਿ ਰਾਊਂਡ ਜਿਹੜਾ ਆਉਣਾ ਸੀਗਾ 189 ਦਾ,
1: 189 ਦੇ ਰਾਊਂਡ ਜਿਹੜਾ ਆਏਗਾ ਕਿਉਂਕਿ ਉੱਥੇ ਲਿਖਿਆ ਹੋਇਆ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਕਿ ਬਾਏ 30th of September 189 ਦਾ ਰਾਊਂਡ ਆਏਗਾ। ਹੁਣ ਉਸ ਤੋਂ ਬਾਅਦ ਇੱਕ ਮਿਨਿਸਟੀਰੀਅਲ ਡਾਇਰੈਕਸ਼ਨ ਆ ਗਈ ਹੈ, ਸਾਰੀ ਦੁਨੀਆਂ ਨੂੰ ਪਤਾ ਹੈ ਅਤੇ ਬਹੁਤ ਟਿਕਟੋਕਸ ਤੁਸੀਂ ਸਾਰੇ ਸੁਣ ਚੁੱਕੇ ਹੋ, ਮੇਰੇ ਤੋਂ ਜ਼ਿਆਦਾ ਰਿਸਰਚ ਇਹਨਾਂ ਨੇ ਕੀਤੀ ਹੋਣੀ ਹੈ ਕਿ ਉਹਦੇ ਵਿੱਚ ਕੰਸਟਰਕਸ਼ਨ ਨੂੰ ਅਤੇ ਔਨ ਸ਼ੋਰ ਬੱਚਿਆਂ ਨੂੰ ਸਾਰਿਆਂ ਨੂੰ ਪ੍ਰਾਇਰਿਟੀ ਮਿਲਣੀ ਹੈ। ਹੁਣ ਇਹਨਾਂ ਨੂੰ ਬਹੁਤ ਸਾਥੋਂ ਸਾਰਿਆਂ ਨੂੰ ਬਹੁਤ ਡਾਊਟ ਰਹਿੰਦਾ ਕਿ ਜਦੋਂ ਤੁਹਾਡੇ ਪੁਆਇੰਟਸ ਚੇਂਜ ਹੁੰਦੇ ਹੈ ਪੁਰਾਣੀ EOI ਕਿੱਦਾਂ ਹੁੰਦੀ ਹੈ। ਸਭ ਤੋਂ ਇੰਪੋਰਟੈਂਟ ਗੱਲ, ਜੇ ਤੁਸੀਂ EOI ਅਪਡੇਟ ਕਰ ਰਹੇ ਹੋ ਪਰ ਤੁਹਾਡੇ ਪੁਆਇੰਟ ਚੇਂਜ ਨਹੀਂ ਹੋ ਰਹੇ, ਤੁਸੀਂ ਕਿਊ 'ਚ ਹੀ ਰਹਿੰਦੇ ਹੋ।
0: ਓਕੇ,
1: ਅੱਜ ਤੁਸੀਂ EOI ਪਾਈ ਹੈ 1 ਸਾਲ ਪਹਿਲਾਂ ਤੇ ਅੱਜ ਤੁਸੀਂ PT ਅਪਡੇਟ ਕਰਤਾ, ਅੱਜ ਤੁਸੀਂ ਆਪਣਾ ਨਾਟੀ ਅਪਡੇਟ ਕਰਤਾ, ਮਤਲਬ ਤੁਹਾਡੇ ਪੁਆਇੰਟ ਚੇਂਜ ਹੋ ਗਏ, ਤੁਹਾਡੀ ਪੋਜੀਸ਼ਨ ਕਿਊ ਤੋਂ ਹਿੱਲ ਗਈ। ਠੀਕ ਹੈ, ਜਦੋਂ ਏਜ ਦੇ ਪੁਆਇੰਟ ਆਟੋਮੈਟਿਕਲੀ ਅਪਡੇਟ ਹੁੰਦੇ ਹੈ, ਵਰਕ ਐਕਸਪੀਰੀਅੰਸ ਦੇ ਪੁਆਇੰਟ ਆਟੋਮੈਟਿਕਲੀ ਅਪਡੇਟ ਹੁੰਦੇ ਹੈ, ਇਸ ਕਰਕੇ ਜਦੋਂ ਤੁਸੀਂ ਲੌਗਇਨ ਕਰ ਰਹੇ ਹੋ, ਤੁਸੀਂ ਆਪਣਾ ਪੀਜੀ ਕੁਛ ਅਪਡੇਟ ਕਰ ਰਹੇ ਹੋ, ਨਾਟੀ ਕਰ ਰਹੇ ਹੋ, ਕੁਛ ਵੀ ਅਪਡੇਟ ਵਰਕ ਐਕਸਪੀਰੀਅੰਸ ਦੇ ਪੁਆਇੰਟ ਕਰ ਰਹੇ ਹੋ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਦ ਮੂਮੈਂਟ ਯੂ ਚੇਂਜ ਦ ਪੁਆਇੰਟਸ, ਯੂਅਰ ਡੇਟ ਆਫ ਇਫੈਕਟ ਚੇਂਜਿਸ, ਅਤੇ ਇਟ ਅਫੈਕਟਸ ਯੂਅਰ ਕਿਊ. ਬਟ ਜੇ ਤੁਸੀਂ ਸਿਰਫ ਆਪਣੀ ਯੂ ਨੋ ਐਕਸਪਾਇਰਡ ਸਕਿੱਲ ਅਸੈਸਮੈਂਟ ਅਪਡੇਟ ਕਰ ਰਹੇ ਹੋ, ਤੁਸੀਂ ਪੀਜੀ ਅਪਡੇਟ ਕਰ ਰਹੇ ਹੋ, ਤੁਹਾਡੀ ਕਿਊ ਨੂੰ ਕੋਈ ਫਰਕ ਨਹੀਂ ਪਏਗਾ.
0: ਓਕੇ,
1: ਠੀਕ ਹੈ. ਹਮੇਸ਼ਾ ਓਲਡ ਈਓਆਈਜ਼ ਨੂੰ ਪ੍ਰਾਇਰਟੀ ਦਿੱਤੀ ਜਾਂਦੀ ਹੈ. ਹੁਣ ਜੂਨ 4 ਨੂੰ ਜਿਹੜਾ ਰਾਊਂਡ ਆਇਆ ਸੀ, 65 ਪੁਆਇੰਟਸ 'ਤੇ ਕਾਰਪੈਂਟਰਸ ਨੂੰ ਇਨਵਾਈਟ ਆਏ ਸੀ, ਅਤੇ 65 ਪੁਆਇੰਟਸ 'ਤੇ ਹੀ ਕਾਰਪੈਂਟਰਸ ਨੂੰ ਇਨਵਾਈਟ ਨਹੀਂ ਆਏ ਸੀ. ਉਹ ਉਹਨਾਂ ਨੂੰ ਨਹੀਂ ਆਏ ਸੀ ਜਿਨ੍ਹਾਂ ਨੇ 2 ਦਿਨ 4 ਦਿਨ 5 ਦਿਨ ਪਹਿਲਾਂ ਈਓਆਈਜ਼ ਪਾਈ ਹੈ, ਬਿਕੋਜ਼ ਦੇ ਵਰ ਨੋਟ ਇਨ ਦਾ ਕਿਊ. ਬਟ ਉਹ ਜਿਹੜੇ ਉਦੋਂ ਬੱਚਿਆਂ ਨੂੰ ਨਹੀਂ ਆਏ ਸੀ, ਨਾਓ ਯੂ ਆਰ ਇਨ ਦਾ ਕਿਊ, ਨਾਓ ਯੂ ਸ਼ੁੱਡ ਗੈਟ ਦ ਇਨਵੀਟੇਸ਼ਨ. ਦੈਨ ਜਿਹੜਾ ਇੱਕ ਇਹਨਾਂ ਸਾਰਿਆਂ ਨੂੰ ਬਹੁਤ ਡਾਊਟ ਹੈ ਕਿ ਈਓਆਈ ਪਾ ਕੇ ਭੁੱਲ ਜਾਂਦੇ ਆ ਸਾਰੇ. ਇੱਕ ਵਾਰੀ ਤੁਹਾਡੀ ਈਓਆਈ ਪੈ ਗਈ, ਐਂਡ ਦ ਮੂਮੈਂਟ ਯੂ ਗੈਟ ਇਨਵਾਈਟਿਡ, ਉਸ ਵੇਲੇ ਤੁਹਾਡੀ ਈਓਆਈ 60 ਡੇਜ਼ ਲਈ ਲੌਕ ਹੋ ਜਾਂਦੀ ਹੈ, ਐਂਡ ਯੂ ਕੈਨ ਨੋਟ ਮੇਕ ਐਨੀ ਚੇਂਜਸ. ਤੋ ਸਭਸੇ ਜ਼ਿਆਦਾ ਜੋ ਹਮਨੇ ਕੇਸਿਸ ਦੇਖੇ ਹੈ, ਉਨਮੇ ਪੀਟੀ ਐਕਸਪਾਇਰਡ ਹੋਤੀ ਹੈ, ਨਾਟੀ ਐਕਸਪਾਇਰ ਹੁੰਦੀ ਹੈ, ਸਕਿੱਲ ਅਸੈਸਮੈਂਟ ਐਕਸਪਾਇਰ ਹੁੰਦੀ ਹੈ, ਬਟ ਉਹਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਉਹ ਤੁਸੀਂ ਰੀਨਿਊ ਕਰਵਾ ਸਕਦੇ ਹੋ. ਬਟ ਪੀਟੀਈ, ਨਾਟੀ, ਔਰ ਉਸ ਤੋਂ ਵੀ ਸਭ ਤੋਂ ਵਰਸਟ ਥਿੰਗ, ਐਕਸਪੀਰੀਅੰਸ ਹੁੰਦਾ 1 ਸਾਲ ਦਾ, ਉਹ ਕਿਉਂਕਿ ਈਓਆਈ ਪੁਰਾਣੀ ਚੱਲ ਰਹੀ ਹੁੰਦੀ ਹੈ, ਉਹ ਆਟੋਮੈਟਿਕਲੀ 3 ਸਾਲ ਦੇ ਪੁਆਇੰਟ ਹੋ ਜਾਂਦੇ ਹੈ, ਜਾਂ ਕੋਈ ਸਿੰਗਲ 'ਤੇ ਈਓਆਈ ਪਾਈ ਸੀ ਮੈਰਿਟ 'ਤੇ ਆ ਜਾਂਦੇ ਹੈ. ਇਹ ਕਹਿਣਾ ਬਹੁਤ ਆਸਾਨ ਹੈ ਕਿ ਮੈਮ ਜਦੋਂ ਇਨਵਾਈਟ ਆ ਗਿਆ ਛੱਡ ਦਿੰਦੇ ਆ, ਆਇਆ ਇਨਵਾਈਟ ਨਹੀਂ ਛੱਡਿਆ ਜਾਂਦਾ. ਉਹ ਜੋ ਛੱਡਣ ਦਾ ਦੁੱਖ ਹੈ ਨਾ, ਦੈਟ ਇਜ਼ ਦ ਵਰਸਟ, ਕਿਉਂਕਿ 189 ਤੁਹਾਨੂੰ ਮਿਲ ਗਿਆ, ਉਹ ਮਿਲ ਕੇ ਤੁਹਾਨੂੰ ਛੱਡਣਾ ਪੈ ਰਿਹਾ, ਬਹੁਤ ਦੁੱਖ ਹੈ ਉਹਦਾ. ਇਸ ਲਈ ਆਪਣੇ ਏਜੰਟ ਜਾਂ ਜਿਹਦੇ ਤੋਂ ਤੁਸੀਂ ਆਪ ਈਓਆਈ ਪਾਈ ਹੈ ਜਾਂ ਜਿਹਦੇ ਤੋਂ ਵੀ ਈਓਆਈ ਪਵਾਈ ਹੈ, ਮੇਕ ਸ਼ੋਰ ਕਰੋ ਤੁਸੀਂ ਈਓਆਈ ਦਾ ਡਰਾਫਟ ਮੰਗਾਓ, ਉਹਨੂੰ ਓਪਨ ਕਰੋ, ਚੈੱਕ ਕਰੋ, ਉਹਦੇ ਵਿੱਚ ਹਰ ਡਿਟੇਲ ਚੈੱਕ ਕਰੋ. ਏਜੰਟਸ ਕੋਲ ਵੀ ਗਲਤੀ ਹੋ ਸਕਦੀ ਹੈ, ਵੀ ਆਰ ਆਲ ਹਿਊਮਨਸ, ਟਾਈਪਿੰਗ ਐਰਰ ਕਿਸੇ ਤੋਂ ਵੀ ਹੋ ਸਕਦਾ ਹੈ. ਤੁਸੀਂ ਹਮੇਸ਼ਾ ਆਪਣਾ ਡਰਾਫਟ ਜ਼ਰੂਰ ਚੈੱਕ ਕਰਨਾ, ਉਹ ਡਰਾਫਟ 'ਤੇ ਹੀ ਤੁਹਾਡੀ ਸਾਰੀ ਡਿਟੇਲਸ ਲਿਖੀਆਂ ਹੋਈਆਂ, ਪੜ੍ਹੋ ਅਤੇ ਦੇਖੋ ਜੇ ਕੋਈ ਚੇਂਜਿਸ ਹੈ ਉਹ ਮੈਂਡੇਟਰੀ ਕਰਾਓ, ਕਿਉਂਕਿ ਜਿੱਦਾਂ ਹੀ ਇਨਵਾਈਟ ਆਏਗਾ ਉਹ ਈਓਆਈ ਲੌਕ ਹੋ ਜਾਏਗੀ, 60 ਦਿਨ ਲਈ ਉਸ ਈਓਆਈ ਨੂੰ ਕੋਈ ਨਹੀਂ ਛੇੜ ਸਕਦਾ.
0: ਓਕੇ, ਅਤੇ ਜੇ ਆਪਾਂ ਜਦੋਂ ਸਕਿੱਲ ਅਸੈਸਮੈਂਟ ਦੀ ਤੁਸੀਂ ਗੱਲ ਕੀਤੀ ਕਿ ਉਹ ਦੁਬਾਰਾ ਚਲੋ ਰੀਅਸੈਸ ਹੋ ਜਾਂਦੀ ਆ, ਅਤੇ ਉਹ ਚੁੱਕ ਲੈਂਦੇ ਐਕਸਪਾਇਰ ਵੀ?
1: ਦੇਖੋ ਜਦੋਂ ਹੁਣ ਈਓਆਈ 'ਚ ਲੌਂਚ ਹੋਈ ਹੋਈ ਹੈ ਨਾ, ਪੀਟੀ ਵੀ ਐਕਸਪਾਇਰ ਹੋ ਰਿਹਾ, ਸਕਿੱਲ ਅਸੈਸਮੈਂਟ ਵੀ ਹੋ ਰਹੀ ਹੈ, ਇਟ ਇਜ਼ ਆਲ ਕੰਪਿਊਟਰਾਈਜ਼ਡ, ਉੱਥੇ ਕੋਈ ਬੰਦੇ ਨਹੀਂ ਬੈਠੇ ਹੋਏ ਕਿ ਬਲਕੀਰਤ ਦੀ 2 ਈਓਆਈਜ਼ ਪਈਆਂ, ਬਲਕੀਰਤ ਦਾ ਅੱਜ ਪੀਟੀ ਅਪਡੇਟ ਹੋ ਗਿਆ, ਉੱਥੇ ਪੁਆਇੰਟ ਬੇਸਡ ਹੈ. ਇਹ ਸਭ ਤੋਂ ਵੱਡਾ ਡਿਫਰੈਂਸ ਜਾਣਨਾ ਬਹੁਤ ਜ਼ਰੂਰੀ ਹੈ. 189 ਇਜ਼ ਹੋਲੀ ਪੁਆਇੰਟ ਬੇਸਡ. ਹੁਣ ਜਦੋਂ ਅਸੀਂ ਪੁਰਾਣੀ ਈਓਆਈਜ਼ ਦੀ ਗੱਲ ਕਰੀਏ, ਜੇ ਕਿਸੇ ਨੇ 65 ਪੁਆਇੰਟਸ 'ਤੇ ਪੁਰਾਣੀ ਈਓਆਈ ਪਾਈ ਹੋਈ ਹੈ, ਪਰ ਕਿਸੇ ਨੇ 80 ਪੁਆਇੰਟਸ 'ਤੇ ਨਿਊ ਈਓਆਈ ਪਾਤੀ, ਇਨਵਾਈਟ 80 ਵਾਲੇ ਨੂੰ ਵੀ ਆਏਗਾ.
0: ਓਕੇ, ਮਤਲਬ ਉਹਨਾਂ
1: ਨੇ ਇਨ ਦੈਟ ਕੇਸ ਇਟ ਵੋਂਟ ਮੈਟਰ, ਪ੍ਰੈਫਰੈਂਸ
0: ਜੀ ਵੀ ਕਰਨੀ ਪਈ,
1: ਇਟ ਇਜ਼ ਪੁਆਇੰਟ ਬੇਸਡ.
0: ਹਾਂ,
1: ਕਿ ਜਿਹਦੇ ਹਾਇਰ ਪੁਆਇੰਟਸ ਹੈ ਉਹਨੂੰ ਇਨਵਾਈਟ ਆਏਗਾ.
0: ਜੇ ਲੋ ਆ ਤੇ ਫਿਰ ਜਿੰਨੀ ਪੁਰਾਣੀ ਹੋਵੇ,
1: ਹਮੇਸ਼ਾ ਨਹੀਂ, ਜਿੰਨੀ ਦੇਰ ਤੱਕ ਸੀਟਸ ਨਹੀਂ ਪੂਰੀਆਂ ਹੁੰਦੀਆਂ.
0: ਓਕੇ,
1: ਕਿਉਂਕਿ ਜੇ 80, 75, 70 ਇੱਥੇ ਸਾਰੀ ਸੀਟਸ ਫੁੱਲ ਹੋ ਗਈਆਂ, 65 ਵਾਲੇ ਤੱਕ ਤਾਂ ਕੋਈ ਪਹੁੰਚੇਗਾ ਹੀ ਨਹੀਂ, ਪਰ ਜਦੋਂ 75, 70 ਤੋਂ ਬਾਅਦ ਵੀ ਸੀਟਸ ਬਚੀਆਂ ਤਾਂ 65 ਵਾਲਿਆਂ ਨੂੰ ਆਪਣਾ ਸਪੋਟ ਮਿਲੇਗਾ, ਪਰ ਉਹਦੇ 'ਚ ਪਹਿਲਾਂ ਪੁਰਾਣੇ ਨੂੰ, ਕਿਉਂਕਿ ਉਹ ਕਿਉਂ ਚੱਲ ਰਹੀ ਹੈ ਨਾ, ਐਂਡ ਦੈਨ ਨਵੇਂ ਵਾਲੇ ਉਹਨੂੰ.
0: ਚਲੋ ਫਿਰ ਵੀ ਜਿੱਦਾਂ ਮੰਨ ਲਓ ਜੇ ਨਹੀਂ ਪੁਆਇੰਟ ਹੈਗੇ ਉਹਨੇ ਕੀ ਆ, ਤੇ ਫਿਰ ਤੇ ਪਹਿਲਾਂ ਪਾਈ ਬੈਟਰ ਹੈ ਨਾ, ਜੇ ਚਾਂਸ ਮਿਲਣਾ ਤੇ ਫਿਰ ਉਹ ਤੁਹਾਨੂੰ ਮਿਲੇ.
1: ਬਿਲਕੁਲ. ਹੁਣ ਸੈਕਿੰਡ ਥਿੰਗ ਇਜ਼ ਕਿ ਜਿਹੜਾ 189 ਤੇ 190 ਤੇ 491 ਹੈ, 189 ਇਜ਼ ਆਲ ਕੰਪਿਊਟਰਾਈਜ਼ਡ, ਉਹਦੇ 'ਚ ਕੋਈ ਬੰਦਾ ਨਹੀਂ ਬੈਠਿਆ ਹੋਇਆ, ਕੋਈ ਨਹੀਂ ਦੇਖ ਰਿਹਾ ਤੁਸੀਂ ਸਿੰਗਲ ਹੋ, ਮੈਰਿਡ ਹੋ, ਤੁਸੀਂ ਆਪਣੀ ਫੀਲਡ 'ਚ ਕੰਮ ਕਰ ਰਹੇ ਹੋ, ਨਹੀਂ ਕਰ ਰਹੇ ਹੋ, ਤੁਹਾਡੇ ਕੀ ਏਜ ਹੈ, ਕੀ ਸੈਲਰੀ ਹੈ. ਬਟ 190 ਤੇ 491 ਇਹ ਟੋਟਲੀ ਸਟੇਟ ਬੇਸਡ ਹੈ.
0: ਇੱਥੇ ਬੰਦਾ ਬੈਠਾ,
1: ਹਾਂ ਸਟੇਟ ਬੈਠੀ ਹੈ. ਹੁਣ ਵਿਕਟੋਰੀਆ, ਵਿਕਟੋਰੀਆ ਪੂਰੀ ਸਟੇਟ ਬੈਠੀ ਹੈ, ਲਿਵ ਇਨ ਮੈਲਬਰਨ. ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਬੈਠ ਕੇ ਦੇਖਣਾ ਕਿ ਕਿਹੜਾ ਬੰਦਾ ਆਪਣੀ ਫੀਲਡ 'ਚ ਕੰਮ ਕਰ ਰਿਹਾ, ਕਿਹਦੀ ਕਿੰਨੀ ਸੈਲਰੀ ਹੈ, ਜੇ ਉਹ ਮੈਰਿਡ ਹੈ ਜਾਂ ਡਿਫੈਕਟੋ 'ਚ ਹੈ, ਅਤੇ ਉਹਦੇ ਪਾਰਟਨਰ ਦੇ ਪੁਆਇੰਟਸ ਹੈ ਕਿ ਨਹੀਂ. ਹੁਣ ਲਾਸਟ ਈਅਰ, ਉਸ ਤੋਂ ਵੀ ਲਾਸਟ ਈਅਰ, 2-3 ਸਾਲ ਤੋਂ ਅਸੀਂ ਇਹ ਪੈਟਰਨ ਦੇਖ ਰਹੇ ਹਾਂ ਕਿ ਵਿਕਟੋਰੀਆ ਪ੍ਰੈਫਰਸ ਪਰਸਨਸ ਵਿਦ ਸਕਿੱਲਡ ਪਾਰਟਨਰ.
0: ਓਕੇ, ਨਾਈਸ.
1: ਜਾਂ ਐਟਲੀਸਟ 6 ਇੰਚ ਤੇ ਹੋਣ ਤੁਹਾਡੇ ਪਾਰਟਨਰ ਦੇ, ਐਂਡ ਦੈਨ ਦੇ ਆਲਸੋ ਪ੍ਰੈਫਰ ਕਿ ਜਿਹੜਾ ਪਾਰਟਨਰ ਹੈ ਉਹਦੀ ਸਕਿੱਲ ਅਸੈਸਮੈਂਟ ਵੀ ਹੋਈ ਹੋਏ. ਫਿਰ ਸੈਕਿੰਡ ਪ੍ਰਾਇਰਟੀ ਤੁਹਾਡੀ ਐਨੂਅਲ ਇਨਕਮ, ਤੁਹਾਡੀ ਇਨਕਮ ਕੀ ਹੈਗੀ ਹੈ। ਵਿਕਟੋਰੀਆ ਨੇ ਤਾਂ ਮੈਰਿਡ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਹੈ, ਖਾਸ ਕਰਕੇ ਜਿਨ੍ਹਾਂ ਦੇ ਪਾਰਟਨਰ ਸਕਿੱਲਡ ਹੈਗੇ, ਦੈਟ ਇਜ਼ ਮੋਰ ਇੰਪੋਰਟੈਂਟ, ਅਤੇ ਉਹ ਸਭ ਤੋਂ ਜ਼ਰੂਰੀ ਚੀਜ਼ ਹੈ। ਠੀਕ ਹੈ, ਸਟੇਟ ਜਿਹੜਾ ਆਪਣਾ ਤਸਮੇਨੀਆ ਹੈ, ਉਹਨਾਂ ਨੇ ਤਾਂ ਲਾਸਟ ਟਾਈਮ ਇਹ ਚੀਜ਼ ਆਪਣੇ ਰੂਲਸ 'ਚ ਲਿਖਤੀ ਸੀ ਕਿ ਜੇ ਤੁਸੀਂ ਮੈਰਿਡ ਹੋ ਤਾਂ ਤੁਹਾਡਾ ਪਾਰਟਨਰ ਵੀ ਤਸਮੇਨੀਆ ਰਹਿ ਰਿਹਾ ਹੋਣਾ ਚਾਹੀਦਾ, ਐਂਡ ਦੈਟ ਅਪਲਾਈਜ਼ ਦਿਸ ਈਅਰ ਐਜ਼ ਵੈਲ। ਮਤਲਬ ਇਹ ਨਹੀਂ ਕਰ ਸਕਦੇ ਤੁਸੀਂ ਮੈਰਿਡ ਹੋ ਤਾਂ ਤੁਸੀਂ ਉੱਥੇ ਚਲੇ ਜਾਓ ਇਨਵਾਈਟ ਲੈਣ ਲਈ ਅਤੇ ਪਾਰਟਨਰ ਤੁਹਾਡਾ ਇੱਥੇ ਕੰਮ ਕਰ ਰਿਹਾ, ਇਹ ਵੀ ਹੈ। ਹਰ ਸਟੇਟ ਦਾ ਆਪਣਾ ਕ੍ਰਾਈਟੇਰੀਆ, ਨਾਰਦਰਨ ਟੈਰੀਟਰੀ ਓਪਨ ਹੋ ਗਈ ਹੈ, ਨਾਰਦਰਨ ਟੈਰੀਟਰੀ ਵਾਂਟਸ ਕਿ ਤੁਸੀਂ ਅਜੇ ਗ੍ਰਾਂਟ ਤੋਂ ਬਾਅਦ ਉੱਥੇ 3 ਸਾਲ ਰਹੋ, ਬਟ ਨਾਰਦਰਨ ਟੈਰੀਟਰੀ 'ਚ PR ਲੈਣਾ ਬਹੁਤ ਈਜ਼ੀ ਹੈ।
0: Okay.
1: Not easy hai, but yes, it is way more considered. Othe competition ghat hai. Sade desi sare Perth te Tasmania wal nu hoye hoye hai na. Northern Territory
0: wale hale. Mere vi hun thode yaar dost jede pahunch ke ne udhar nu.
1: Northern Territory.
0: Darwin.
1: Haan. Te oh vi bahut bahut achhi state hai actually. Othe vi thanu invites aa sakte hai. It is a good one. ਠੀਕ ਹੈ,
0: ਪਰ ਥੋੜੀ ਜੀ ਕਹਿੰਦੇ ਗਰਮੀ ਉੱਥੇ ਜ਼ਿਆਦਾ ਵਾ, ਪਰ
1: PR ਸਾਹਮਣੇ ਨਾ ਇੰਨੀ
0: ਗਰਮੀ ਠੰਡ ਤਾਂ ਕੀ ਹੈ,
1: 3-4 ਸਾਲ ਹੌਟ ਵੈਦਰ 'ਚ ਰਹਿ ਕੇ PR ਰਹਿ ਕੇ ਫਿਰ ਉਸ ਤੋਂ ਬਾਅਦ ਜੋ ਮਰਜ਼ੀ ਕਰੋ, ਇਟਸ ਯੋਰ ਲਾਈਫ ਦੈਨ। ਬਟ PR ਤੋਂ ਬਾਅਦ ਹੀ ਤੁਹਾਡਾ ਸਾਰਾ ਜਿਹੜਾ ਲਾਈਫ ਦਾ ਮੇਨ ਤੁਹਾਡੀ ਗਰੋਥ ਹੈ ਉਹ ਸਟਾਰਟ ਹੁੰਦੀ ਹੈ,
0: ਕਹਿ ਸਕਦੇ ਹਾਂ।
1: ਸਹੀ ਹੈ, ਹੁਣ ਉਸ ਤੋਂ ਬਾਅਦ ਮੈਂ ਮੇਨ ਗੱਲ ਕਰਨਾ ਚਾਹੁੰਦੀ ਹਾਂ, 485 ਵੀਜ਼ਾ 'ਤੇ ਬਹੁਤ ਬੱਚੇ ਟ੍ਰੇਡ ਕੋਰਸ ਕਰ ਰਹੇ ਹੈ, ਇਟ ਇਜ਼ ਲਾਈਕ ਹੌਟ ਟੌਪਿਕ ਦੀਸ ਡੇਜ਼।
0: ਓਕੇ,
1: ਦਿੱਕਤ ਕੀ ਆ ਰਹੀ ਹੈ, TR ਮਿਲਦੀ ਹੈ 18 ਮੰਥਸ ਦੀ, ਔਰ ਕੋਰਸ ਹੁੰਦਾ ਹੈ 10 ਮੰਥਸ ਦਾ, 11 ਮੰਥਸ ਦਾ, 12 ਮੰਥਸ
0: ਦਾ, ਮੈਕਸ 12 ਲਾ ਲਓ,
1: ਮੈਕਸ ਹੈ ਨਾ, ਮਿਨੀਮਮ 10 ਮੈਕਸ 12, 12 ਮਹੀਨੇ ਲਗਾ ਲਓ, ਕਿਉਂਕਿ ਇੱਕ ਅੱਧਾ ਮਹੀਨਾ ਤੇ ਡਿਸਾਈਡ ਕਰਨ ਨੂੰ ਵੀ ਲਗਾ ਦਿੰਦੇ ਨਾ ਕਿਹੜਾ ਟ੍ਰੇਡ ਕੋਰਸ ਕਰਨਾ,
0: ਇਹ ਵੀ ਸਹੀ ਹੈ, ਫਿਰ ਟ੍ਰੇਡ ਕੋਰਸ ਕਰਨ ਤੋਂ ਬਾਅਦ ਕਿਹੜਾ ਉਸੇ ਵੇਲੇ ਕੁਝ ਕਰ ਲੈਣਾ,
1: ਬਿਲਕੁਲ, ਫਿਰ 1 ਸਾਲ ਦਾ ਜੌਬ ਰੈਡੀ ਹੁੰਦਾ। ਹੁਣ 24 ਮਹੀਨੇ ਦੇ ਤਾਂ ਮੈਂ ਔਨ ਫਿੰਗਰਸ ਤੁਹਾਨੂੰ ਦੱਸਤਾ, TR ਹੈ 18 ਮਹੀਨੇ ਦੀ। ਨਾਓ ਐਵਰੀਬਡੀ ਇਜ਼ ਪੈਨਿਕ ਕਿ ਅਸੀਂ ਕੀ ਕਰੀਏ,
0: 6 ਮਹੀਨੇ ਤੇ ਓਵਰ ਹੋ ਗਏ,
1: 6 ਮਹੀਨੇ ਔਰ ਹੋ ਗਏ, ਔਰ ਇਨਵਾਈਟ ਜਿਸ ਦਿਨ ਤੁਹਾਡੀ ਸਕਿੱਲ ਅਸੈਸਮੈਂਟ ਖਤਮ ਹੋਈ ਹੈ ਅਗਲੇ ਦਿਨ ਥੋੜ੍ਹੀ ਤੁਹਾਨੂੰ ਇਨਵਾਈਟ ਆ ਜਾਣਾ, ਤੁਹਾਨੂੰ ਇੱਥੇ ਰਹਿਣ ਲਈ ਕੋਈ ਵੀਜ਼ਾ ਵੀ ਤਾਂ ਚਾਹੀਦਾ ਹੈ ਨਾ,
0: ਇੱਦਾਂ ਹੀ।
1: ਹੁਣ ਉਹਦੇ ਲਈ ਦਾ ਸਟਰੋਂਗੈਸਟ ਥਿੰਗ ਯੂ ਕੈਨ ਡੂ ਇਜ਼, ਜਿੱਦਾਂ ਹੀ ਤੁਹਾਡਾ ਕੋਰਸ ਸ਼ੁਰੂ ਹੁੰਦਾ ਹੈ ਨਾਲ ਹੀ ਵਰਕ ਐਕਸਪੀਰੀਅੰਸ ਸ਼ੁਰੂ ਕਰ ਦਿਓ, ਕਿਉਂਕਿ ਤੁਸੀਂ TR ਤੇ ਹੋ, ਤੁਹਾਡੇ ਕੋਲ ਫੁੱਲ ਵਰਕ ਰਾਈਟਸ ਹੈ, ਤੁਸੀਂ ਦੋਨੋਂ ਚੀਜ਼ਾਂ ਕਰੋ ਤਾਂ ਕਿ ਤੁਸੀਂ 1 ਈਅਰ ਤੋਂ ਬਾਅਦ 482 ਲਈ ਐਲੀਜੀਬਲ ਹੋ ਜਾਓ। ਇਟ ਇਜ਼ ਦਾ ਬੈਸਟ ਥਿੰਗ ਯੂ ਕੈਨ ਡੂ ਟੂ ਯੋਰ ਸੈਲਫ, ਇਹਦੇ 'ਚ ਕੁਛ ਵੀ ਫੇਕ ਨਹੀਂ ਹੈ, ਬੇਕਾਰ ਜੇ ਮੈਡੀਕਲ ਟ੍ਰੀਟਮੈਂਟ TR ਪਾਉਣ ਤੋਂ ਜ਼ਿਆਦਾ ਚੰਗਾ, ਯੂਨੋ ਜਿਹੜੀ ਫੇਕ TR ਪਾਉਂਦੇ ਆ ਜਾਂ ਕੁਛ ਵੀ ਇੱਦਾਂ ਦੇ ਅਨਐਥੀਕਲ ਵੀਜ਼ਾ ਸਪਾਨ ਨਾਲੋਂ ਬਹੁਤ ਜ਼ਿਆਦਾ ਚੰਗਾ ਹੈ ਕਿ ਤੁਸੀਂ ਸਟੱਡੀ ਦੇ ਪੈਰਲਲ ਹੀ ਆਪਣਾ ਐਕਸਪੀਰੀਅੰਸ ਸ਼ੁਰੂ ਕਰੋ ਅਤੇ ਡਾਇਰੈਕਟ 482 'ਤੇ ਜਾਓ। ਇਨ ਦਾ ਮੀਨ ਟਾਈਮ ਤੁਸੀਂ ਵੇਟ ਵੀ ਕਰ ਸਕਦੇ ਹੋ ਆਪਣੇ ਉਹਦੀ ਕਿ ਤੁਹਾਡਾ ਵੀਜ਼ਾ ਕਿੱਦਾਂ, ਔਰ ਆਪਣਾ ਇਨਵਾਈਟ ਦੀ ਵੀ ਵੇਟ ਕਰ ਸਕਦੇ ਹੋ।
0: ਨਾਈਸ, ਬਿਲਕੁਲ ਜ਼ਰੂਰੀ ਵੀ ਆ ਇਹ ਚੀਜ਼, ਕਿਉਂਕਿ ਜੇ ਅੱਜ ਕੱਲ੍ਹ ਦਾ ਜੋ ਵੈਸੇ ਜ਼ਮਾਨਾ ਚੱਲਣ ਡਿਆ ਉਹਦੇ ਵਿੱਚ ਜੇ ਆਪਾਂ ਮਾੜਾ ਮੋਟਾ ਵੀ ਇੱਧਰ ਉੱਧਰ ਗਲਤ ਜੇ ਪਾਸੇ ਨੂੰ ਜਾਂਦੇ ਹਾਂ ਤਾਂ ਫਿਰ ਮਤਲਬ ਇਹ ਨਾ ਸੋਚੋ ਕਿ ਉਹਦੇ ਵਿੱਚ ਫੜੇ ਜਾਣ ਦੇ ਚਾਂਸ ਘੱਟ ਨੇ ਜਾਂ ਹੈ ਨਹੀਂ, ਮਤਲਬ ਅੱਜ ਕੱਲ੍ਹ ਤਾਂ ਇਹ ਸਮਝ ਕੇ ਚੱਲੋ ਵੀ ਪੂਰੇ ਪੂਰੇ ਆ,
1: ਤੁਸੀਂ ਤੁਹਾਨੂੰ ਇਹ ਸਮਝ ਕੇ ਹੀ ਚੱਲਣਾ ਪੈਣਾ ਕਿ ਸ਼ਾਇਦ ਤੁਸੀਂ ਹੀ ਨੋਟਿਸ ਕਰ ਰਹੇ ਹੋ ਡਿਪਾਰਟਮੈਂਟ, ਹਰ ਫਾਈਲ ਤੁਸੀਂ ਤੁਹਾਨੂੰ ਦੇਖ ਰਿਹਾ, ਕਿਉਂਕਿ TR 482 ਸੇਫੈਸਟ ਵੀਜ਼ਾ ਹੈ। ਜੇ ਤੁਹਾਡੀ 1 ਈਅਰ ਦੀ ਐਲੀਜੀਬਿਲਟੀ ਹੈ, ਜੇ ਤੁਹਾਡੇ ਕੋਲ ਸਟੱਡੀ ਹੈ, ਤੁਸੀਂ ਰਿਕੁਆਇਰਮੈਂਟ ਮੀਟ ਕਰ ਰਹੇ ਹੋ, ਇੰਪਲੋਇਰ ਤੁਹਾਡੇ ਇੰਪਲੋਇਰ ਮਿਲਦੇ ਹੈ, ਤੁਸੀਂ ਆਪਣੇ ਇੰਪਲੋਇਰ ਨੂੰ ਕਿੱਦਾਂ ਟ੍ਰੀਟ ਕਰਦੇ ਹੋ ਉਸ ਬੇਸ 'ਤੇ ਹੀ ਇੰਪਲੋਇਰ ਤੁਹਾਨੂੰ ਟ੍ਰੀਟ ਕਰਦਾ। ਇੰਪਲੋਇਰ ਨੂੰ ਵੀ ਲੋੜ ਹੈ ਕਿ ਬੰਦੇ ਉਹਦੇ ਕੋਲ ਕੰਮ ਕਰਨ, ਬਿਲਡਰਸ ਨੂੰ, ਸਭ ਨੂੰ, ਪੱਕੇ ਕਾਰਪੈਂਟਰ, ਪੱਕੇ ਬ੍ਰਿਕਲੇਅਰ ਸਭ ਨੂੰ ਚਾਹੀਦੇ ਹੈ, ਐਵਰੀਬਡੀ ਨੀਡਸ ਇਟ। ਤੁਮ ਲੋਕ ਕੰਮ ਕਰਨ ਵਾਲੇ ਬਣੋਗੇ, ਤੁਮੇ ਇੰਪਲੋਇਰਸ ਵੀ ਕੰਮ ਦੇਣਗੇ। 1 ਸਾਲ ਦੀ ਐਲੀਜੀਬਿਲਟੀ ਹੁੰਦੇ ਹੀ ਤੁਸੀਂ 482 ਤੇ ਹੋ ਜਾਂਦੇ ਹੋ, ਰੱਬ ਨਾ ਕਰੇ ਕਿ ਤੁਹਾਡੀ ਕੰਪਨੀ ਦੀ ਫਾਈਨੈਂਸਿਸ ਲੋਕ ਹੋਣ ਕਰਕੇ ਜਾਂ ਕੋਈ ਵੀ ABC ਰੀਜ਼ਨ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਏ, ਇਟ ਇਜ਼ ਵੈਰੀ ਪੋਸੀਬਲ ਕਿ ਤੁਸੀਂ ART 'ਚੋਂ ਨਿਕਲ ਜਾਓਗੇ। ਤੁਸੀਂ ਆਪਣੇ ਅੱਖੀ ਐਗਜ਼ਾਮਪਲਸ ਦੇਖੇ ਹੈ, ART ਤੋਂ ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ ਹੁੰਦੇ ਹੈ, ART 'ਚ ਕਿੰਨਾ ਹਾਈ ਰੇਟ ਹੈ, ਐਂਡ ਵੀ ਆਲ ਐਕਸੈਪਟਿਡ, ਅਸੀਂ ਵੀ ਇਸ ਮੰਥ ਵਿੱਚ ਹੀ 7-8 ARTs ਵਿਨ ਕੀਤੀਆਂ, ਐਂਡ ਆਲ ਵਰ ਸਟੂਡੈਂਟ ਵੀਜ਼ਾ ਰਿਫਿਊਜ਼ਲ, ਐਂਡ ਡਿਪਾਰਟਮੈਂਟ ARTs ਇਜ਼ ਬੀਂਗ ਵੈਰੀ ਨਾਈਸ, ਉਹ ਇੰਨਾ ਕੁ ਜੈਂਟਲ ਹੈਗੇ ਕਲਾਇੰਟਸ ਨਾਲ ਕਿ ਕਲਾਇੰਟਸ ਵੀ ਬਹੁਤ ਕੰਫਰਟੇਬਲੀ ਆਪਣੀ ਸਾਰੀ ਗੱਲ ਸਮਝਾਉਂਦੇ,
0: ਸੁਣਦੇ ਆ ਤੁਹਾਡੀ ਗੱਲ,
1: ਬਿਲਕੁਲ ਸੁਣਦੇ ਆ, ਸਮਝਦੇ ਹੈ, ਔਰ 99% ARTs ਮੇਂ ਆਪ ਜੀਤ ਹੀ ਜਾਓਗੇ।
0: ਓਹ ਨਾਈਸ,
1: ਯੈਸ, ਤੇ ਜੇ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਆਈ ਹੋਗੀ ਜਦੋਂ ਤੁਹਾਡਾ 1 year ਦਾ ਐਕਸਪੀਰੀਅੰਸ ਹੈ, ਤਾਂ ਆਈ ਮਸਟ ਟੈਲ ਯੂ ਬਹੁਤ ਜ਼ਿਆਦਾ ਐਗਜ਼ੰਪਸ਼ਨ ਹੈ ਸਕਿੱਲ ਅਸੈਸਮੈਂਟ ਦੀ. ਯੂ ਜਸਟ ਨੀਡ ਟੂ ਕੰਟੈਕਟ ਦ ਰਾਈਟ ਮਾਈਗ੍ਰੇਸ਼ਨ ਏਜੰਟ, ਤੁਹਾਨੂੰ ਬਿਲਕੁਲ ਪਤਾ ਚੱਲ ਜਾਏਗਾ ਕਿ ਇੱਦਾਂ ਦੇ ਇੰਨੇ ਟ੍ਰੇਡਸ ਹੈ ਜਿਨ੍ਹਾਂ ਵਿੱਚ ਸਕਿੱਲ ਅਸੈਸਮੈਂਟ ਕੀ ਐਗਜ਼ੰਪਸ਼ਨ ਹੈਗੀ.
0: ਨਾਈਸ ਨਾਈਸ ਨਾਈਸ ਟੂ ਹੇਅਰ ਦੈਟ. ਤੇ ਬਿਲਕੁਲ ਇਸ ਪਾਸੇ ਨੂੰ ਜਾਓ, ਫਿਰ ਜੇ ਉਹਦਾ ਫਾਇਦਾ ਚੁੱਕ ਸਕਦੇ ਹੋ ਤੇ ਚੁੱਕੋ, ਪਰ ਮੇਨ ਗੱਲ ਇਹ ਹੈ ਕਿ ਤੁਸੀਂ ਟਾਈਮ ਸਿਰ ਚੀਜ਼ਾਂ ਕਰ ਲਓ, ਕਿ ਜਾਂ ਤੁਹਾਨੂੰ ਇਸ ਪਾਸੇ ਨੂੰ ਜਾਣ ਦੀ ਲੋੜ ਨਾ ਪਵੇ. ਪਰ ਜੇ ਪੈਂਦੀ ਵੀ ਆ ਤੇ ਫਿਰ ਸਿੱਧੇ ਵੇ ਦੇ ਨਾਲ ਜਾਓ, ਕਿ ਕੋਈ ਦੂਜਾ ਵੇ ਨਾ ਟਰਾਈ ਕਰੋ ਜਿਹਦੇ ਵਿੱਚ ਥੋੜ੍ਹਾ ਰਿਸਕ ਹੋਵੇ. ਅਤੇ ਇਸ ਤੋਂ ਅੱਗੇ ਮਨੀਸ਼ਾ ਜੀ, ਅੱਜ ਕੱਲ੍ਹ ਵਾਹਵਾ ਸਾਰੀਆਂ ਖ਼ਬਰਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਮਿਸਟਰ ਵੀਜ਼ੇ ਨੂੰ ਲੈ ਕੇ. ਆਪਾਂ ਵੀ ਕਈ ਸਾਰੇ ਪ੍ਰੋਗਰਾਮ ਕਰ ਚੁੱਕੇ ਹਾਂ ਇਸ ਦੇ ਉੱਤੇ, ਪਰ ਉਸ ਦੇ ਬਾਰੇ ਦੱਸੋ. ਕਹਿੰਦੇ ਨੇ ਕਿ ਪੇਰੈਂਟਸ ਦਾ ਜਿਹੜਾ ਮਿਸਟਰ ਵੀਜ਼ਾ ਸੀਗਾ ਉਹਦੇ 'ਚ ਕੁਛ ਉੱਤੇ ਥੱਲੇ ਚੱਲ ਰਿਹਾ ਵਾ, ਕੋਈ ਸਟੇਅ ਨੂੰ ਲੈ ਕੇ, ਐਕਸੈਸ ਰੇਟ ਨੂੰ ਲੈ ਕੇ, ਮਤਲਬ ਉਹਦੇ ਵਿੱਚ ਥੋੜ੍ਹਾ ਜਿਹਾ ਦੱਸੋ ਕਿ ਕਿਸ ਪਾਸੇ ਨੂੰ ਜਾ ਰਹੀ ਆ ਮਿਸਟਰ ਵੀਜ਼ੇ ਦੀ ਕਹਾਣੀ.
1: ਪੇਰੈਂਟਸ ਵੀਜ਼ਾ ਨੂੰ ਲੈ ਕੇ ਬਹੁਤ ਸਟ੍ਰਿਕਟਨੈਸ ਹੋ ਗਈ ਹੈ. ਜਿਹੜੇ ਪੇਰੈਂਟਸ ਨੂੰ ਤਿੰਨ ਦਿਨ ਇੱਕ ਵਾਰੀ ਵੀਜ਼ਾ ਲਗਾ ਕੇ 3 years ਦਾ ਵੀਜ਼ਾ ਮਿਲ ਜਾਂਦਾ ਸੀ ਆਰਾਮ ਨਾਲ, ਪੇਰੈਂਟਸ ਸਾਡੇ ਕੋਲ ਆ ਕੇ 6 months, 6 months, 3 months ਜਿੰਨਾ ਵੀ ਉਹਨਾਂ ਦਾ ਦਿਲ ਕਰਦਾ ਸੀ ਰਹਿ ਸਕਦੇ ਸੀ. ਨਾਓ ਦੇ ਹੈਵ ਚੇਂਜਡ ਇਟ ਐਂਡ 99.9% ਵਿਜ਼ਟਰ ਵੀਜ਼ਾਸ ਆਫ ਪੇਰੈਂਟਸ ਆਰ ਪੇਰੈਂਟਸ, ਮੇਰੇ ਆਪਣੇ ਪੇਰੈਂਟਸ ਹੈ ਕਿਸੇ ਦੇ ਵੀ ਹੋਰ ਪਰਮਾਨੈਂਟ ਰੈਜ਼ੀਡੈਂਟ ਸਿਟੀਜ਼ਨ ਐਂਡ ਆਇਆ ਹੈ, ਔਰ ਐਵਰੀ ਵੀਜ਼ਾ ਇਜ਼ ਕਮਿੰਗ ਵਿਦ ਨੋ ਫਰਦਰ ਸਟੇ ਕੰਡੀਸ਼ਨ. ਜਾਂ ਉਹ 3 months ਦਾ ਸਟੇ ਦੇ ਰਹੇ ਹੈ ਜਾਂ 6 months ਦਾ ਦੇ ਰਹੇ ਹੈ, ਡਿਪੈਂਡਿੰਗ ਤੁਸੀਂ ਮੈਡੀਕਲ ਕਰਾਇਆ ਕਿ ਨਹੀਂ ਕਰਾਇਆ. ਉਸਕਾ ਸਿਰਫ ਇਹੀ ਪਰਪਸ ਹੈ ਕਿ ਉਸਕੇ ਬਾਅਦ ਵੋ ਪੇਰੈਂਟ ਵੀਜ਼ਾ ਜਾਂ ਏਜਡ ਪੇਰੈਂਟ ਵੀਜ਼ਾ ਨਾ ਡਾਲ
0: ਸਕੇ.
1: ਦੈਟ ਇਜ਼ ਵਾਟ ਦੇ ਵਾਂਟ ਬੇਸਿਕਲੀ, ਕਿ ਪੇਰੈਂਟਸ ਇੱਥੇ ਜਿਹੜਾ ਇਹਨਾਂ ਦਾ ਕਿਊ ਬਹੁਤ ਵੱਡੀ ਹੁੰਦੀ ਜਾ ਰਹੀ ਹੈ, ਦੇ ਟਰਾਇੰਗ ਟੂ ਰਿਡਿਊਸ ਦ ਕੈਪ ਦ ਕਿਊ. ਔਰ ਇਹ ਸਿਰਫ ਇਹ ਕੋਈ ਇਹਨਾਂ ਦਾ ਜਾਤੀ ਨਹੀਂ ਹੈ, ਦੇ ਜਸਟ ਟਰਾਇੰਗ ਕਿ ਜਿੰਨੀ ਨੰਬਰ ਆਫ ਪੇਰੈਂਟ ਵੀਜ਼ਾ ਐਪਲੀਕੇਸ਼ਨਸ ਪੈ ਰਹੀਆਂ ਜਾਂ ਰਿਮੇਨਿੰਗ ਰਿਲੇਟਿਵ ਪੈ ਰਹੀਆਂ ਜਾਂ ਏਜ ਰਿਮੇਨਿੰਗ ਰਿਲੇਟਿਵ ਪੈ ਰਹੀਆਂ, ਉਹਨੂੰ ਘਟਾਉਣ ਲਈ ਦੇ ਹੈਵ ਸਟਾਰਟਡ ਟੂ ਐਡ ਦ ਨੋ ਫਰਦਰ ਸਟੇ ਕੰਡੀਸ਼ਨ ਔਨ ਦ ਵੀਜ਼ਾ.
0: ਓਕੇ ਓਕੇ.
1: ਤੇ ਹੁਣ ਇਹ ਸਿਰਫ ਪੇਰੈਂਟ ਵੀਜ਼ਾ ਨੂੰ ਨਹੀਂ, ਨੋਰਮਲ ਵਿਜ਼ਿਟਰ ਵੀਜ਼ਾਸ ਵੀ, ਜਿੱਥੇ ਕਿ ਬਹੁਤ ਜ਼ਿਆਦਾ ਸਟਰੋਂਗ ਫਾਈਨੈਂਸਿਸ ਅਸੀਂ ਲਗਾਏ ਸੀਗੇ, ਬਿਲਕੁਲ 2-2 lakh ਪਰ ਮੰਥ ਸੈਲਰੀ ਹੈ ਇੰਡੀਆ ਦੀ, ਤਾਂ ਵੀ ਸਾਡੇ ਕੋਲ ਅਸੀਂ ਉੱਦਾਂ ਦੇ ਕੇਸ ਦੇਖੇ ਜਿਨ੍ਹਾਂ 'ਚ ਰਿਫਿਊਜ਼ਲ ਆਈ ਹੈ. ਅਤੇ ਜੇ ਤੁਹਾਡੇ ਕਿਸੇ ਯੂ ਨੋ ਰਿਲੇਟਿਵ ਦੀ ਰਿਫਿਊਜ਼ਲ ਆਈ ਹੈ, ਤੁਹਾਡੇ ਏਜੰਟ ਦਾ ਇਹਦੇ ਵਿੱਚ ਕੋਈ ਵੀ ਫੋਲਟ ਨਹੀਂ ਹੈ. ਆਈ ਐਮ ਸੇਇੰਗ ਦਿਸ ਔਨ ਬਿਹਾਫ ਆਫ ਆਲ ਏਜੰਟਸ, ਬਿਕੋਜ਼ ਸਾਰੇ ਆਪਣਾ ਬੈਸਟ ਕਰਕੇ ਫਾਈਲ ਲਗਾਉਂਦੇ ਹੈ, ਡਿਪਾਰਟਮੈਂਟ ਇਜ਼ ਬੀਇੰਗ ਵੈਰੀ ਸਟ੍ਰਿਕਟ ਤੇ ਨਹੀਂ ਆ ਰਹੀ ਹੈ. ਔਰ ਪੇਰੈਂਟਸ ਵੀਜ਼ਾ ਨੂੰ ਲੈ ਕੇ ਵੀ 99.9 ਵੀਜ਼ਾਸ ਜਿਹੜੇ ਪਰਸੈਂਟ ਹੈ ਉਹਨਾਂ ਤੇ ਨੋ ਫਰਦਰ ਸਟੇ. ਮਾਈ ਓਨ ਪੇਰੈਂਟਸ ਜਿਹੜੇ ਕਿ ਇੱਥੇ 12-13 years ਤੋਂ ਆ ਰਹੇ, ਉਹਨਾਂ ਤੇ ਵੀ ਨੋ ਫਰਦਰ ਸਟੇ ਲੱਗ ਕੇ ਐਤਕੀ ਆਈ ਹੈ. ਤੋ ਨੋ ਵਨ ਇਜ਼ ਐਗਜ਼ਾਮ ਫਰੋਮ ਦਿਸ, ਦੇ ਆਰ ਡੂਇੰਗ ਇਟ ਟੂ ਐਵਰੀ ਵਨ.
0: ਮਤਲਬ ਉਹ ਫਿਰ ਇੱਕ ਇਹਨਾਂ ਨੇ ਪੱਕਾ ਹੀ ਕਰਤਾ ਵਾ ਕਿ ਕੋਈ ਵੀ ਹੋਵੇ, ਕਿਉਂਕਿ ਇੱਕ ਡਿਫਾਲਟ ਸੈਟਿੰਗ ਹੀ ਕਰਤੀ ਹੈ
1: ਕਿ ਕਿਉਂ ਕੱਟ ਕਰਨਾ ਨਹੀਂ ਯੂ ਨੋ, ਕਿ ਇੱਥੇ ਆ ਕੇ ਪੇਰੈਂਟ ਵੀਜ਼ ਪੇਰੈਂਟਸ ਆਉਂਦੇ ਸੀ ਵਿਜ਼ਿਟਰ ਵੀਜ਼ਾ ਤੇ ਅਸੀਂ ਪੇਰੈਂਟ ਵੀਜ਼ਾ ਪਾ ਦਿੰਦੇ ਸੀ, ਇਟ ਵਾਸ ਅ ਨਾਰਮਲ ਪ੍ਰੈਕਟਿਸ. ਤੇ ਉਹ ਇਹਨਾਂ ਨੇ ਹੁਣ ਘਟਾਉਣਾ
0: ਪਤਾ ਲੱਗ ਗਿਆ ਇਹਨਾਂ ਨੂੰ. ਓਬਵੀਅਸਲੀ ਨੰਬਰਸ ਵਧੇ ਹੋਣਗੇ, ਨੰਬਰਸ ਵਧੇ ਤੇ ਫਿਰ ਉਹਨਾਂ ਨੂੰ ਪਤਾ ਚੱਲੇਗਾ.
1: ਵੇਟਿੰਗ ਹੋ ਗਈ 30 years ਦੀ, ਕੰਟਰੀਬਿਊਟਰੀ ਦੀ 10-12-13 years ਦੀ ਵੇਟਿੰਗ ਹੋ ਗਈ, ਤੇ ਕਿਉਂ ਬਹੁਤ ਵੱਡੀ ਹੋ ਰਹੀ ਹੈ. ਆਈ ਥਿੰਕ ਦੇ ਆਰ ਟ੍ਰਾਇੰਗ ਟੂ ਕਲੀਅਰ ਦਾ ਬੈਕਲੌਗ. ਸੋ ਦੈਟ ਇਜ਼ ਵਨ ਥਿੰਗ. ਬਟ ਹੁਣ ਇਹ ਪੈਨਿਕ ਹੈ ਕਿ ਪੇਰੈਂਟਸ ਨੂੰ ਇੱਥੇ ਕਿੱਦਾਂ ਬੁਲਾਇਆ ਜਾਏ, ਹੈ ਨਾ, ਜਿਨ੍ਹਾਂ ਜਿਹੜੇ ਸਿੰਗਲ ਪੇਰੈਂਟ ਹੈ ਖਾਸ ਕਰਕੇ, ਪੀਪਲ ਆਰ ਰੀਅਲੀ ਸਕੇਅਰਡ ਨਾਓ. ਤੇ ਦੇਖੋ 870 ਹਲੇ ਵੀ ਹੈ, ਯੈਸ ਇਟ ਡਜ਼ ਕੋਸਟ ਸਮ ਮਨੀ. 6,000 ਦੇ ਕੇ 3 years ਤੁਹਾਡੇ ਪੇਰੈਂਟਸ ਰਹਿ ਸਕਦੇ ਆ, ਜਾਂ 11,000-12,000 ਦੇ ਕੇ ਉਹ 5 years ਲਈ ਇੱਥੇ ਰਹਿ ਸਕਦੇ ਆ. ਬਟ ਉਹ 5 years ਬਹੁਤ ਟਾਈਮ ਹੁੰਦਾ ਹੈ. ਸਾਲ ਦਾ ਤੁਸੀਂ $2,000 ਲਗਾਇਆ, ਵਿਚ ਇਜ਼ ਰੀਅਲੀ ਜੈਨੂਇਨ ਅਮਾਊਂਟ, ਕਿਉਂਕਿ ਤੁਸੀਂ ਤੁਹਾਡੇ ਪੇਰੈਂਟਸ ਪੂਰਾ ਸਾਲ ਤੁਹਾਡੇ ਕੋਲ ਰਹਿ ਰਹੇ ਹੈ. ਐਂਡ ਵਾਂਸ ਯੂ ਪੇ 11,000-6,000 ਜੋ ਵੀ ਅਮਾਊਂਟ ਤੁਸੀਂ ਦਿਓਗੇ, ਤੁਹਾਡੇ ਕੋਲ ਉਹ 3-5 years ਤੱਕ ਰਹਿ ਸਕਦੇ ਹੈ. ਇਸ ਟਾਈਮ ਪੇਰੈਂਟਸ ਲਈ 870 ਵੀਜ਼ਾ, ਜੇ ਤੁਹਾਡੇ ਪੇਰੈਂਟ ਉੱਥੇ ਇਕੱਲੇ ਹੈ, ਦੈਟ ਇਜ਼ ਦ ਬੈਸਟ ਵੀਜ਼ਾ ਯੂ ਕੈਨ ਅਪਲਾਈ ਫੋਰ ਯੋਰ ਪੇਰੈਂਟਸ.
0: ਜੀ ਬਿਲਕੁਲ ਜੀ, ਕਈਆਂ ਨੂੰ ਸ਼ਾਇਦ ਲੱਗਦਾ ਹੋਊਗਾ ਕਿ ਜ਼ਿਆਦਾ ਨੇ ਪੈਸੇ, ਪਰ ਇਹ ਵੀ ਆਪਾਂ ਨੂੰ ਸੋਚਣਾ ਚਾਹੀਦਾ ਕਿ ਪਿੱਛੇ ਜੇ ਆਪਾਂ ਇੱਥੋਂ ਤੱਕ ਆਏ ਹਾਂ ਤੇ ਉਹਨਾਂ ਦੇ ਪੈਸਿਆਂ ਕਰਕੇ ਆਪਾਂ ਇੱਥੋਂ ਤੱਕ ਆਏ ਹਾਂ, ਉਹ ਤੇ ਫਿਰ ਕੋਈ 20-40,000 ਲੱਗਦਾ ਹੋਊਗਾ. ਚਲੋ ਟੋਟਲ ਅਮਾਊਂਟ ਸਾਨੂੰ ਦਿਖਦਾ ਹੈ ਇੰਨਾ ਲੱਗਣਾ, ਪਰ ਜਿੰਨੇ ਉਹਨਾਂ ਨੇ ਸਾਡੇ ਤੇ ਅੱਜ ਤੱਕ ਲਾ ਦਿੱਤੇ ਨੇ, ਉਹ ਸ਼ਾਇਦ ਆਪਾਂ ਕਹਾਂਗੇ ਨਹੀਂ
1: ਸਾਲ ਦਾ 2000. ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇੱਥੇ ਇੱਦਾਂ ਦੇ ਬੱਚੇ ਜਿਹੜੇ ਪਰਮਾਨੈਂਟ ਹੈ, ਸੈਟਲਡ ਹੈ, ਆਪਣੇ ਪੇਰੈਂਟਸ ਲਈ ਅਫੋਰਡ ਨਹੀਂ ਕਰ ਸਕਦੇ.
0: ਚਲੋ ਨੋ ਡਾਊਟ ਜ਼ਿਆਦਾ ਨੇ ਪੈਸੇ, ਰੇਟਸ ਵੱਧ ਨੇ, ਇਹਨਾਂ ਦੇ ਫੀਸਾਂ ਜ਼ਿਆਦਾ ਨੇ,
1: ਪਰ
0: ਜੇ ਆਪਾਂ ਦੂਜੇ ਪਾਸੇ ਵੇਖੀਏ ਵੀ ਹੋਰ ਕੋਈ ਆਪਸ਼ਨ ਵੀ ਨਹੀਂ ਹੈਗੀ,
1: ਪਰ ਕੱਲੇ ਪੇਰੈਂਟਸ ਨੂੰ ਛੱਡ ਕੇ ਉੱਥੇ ਜਿਹੜੀ ਉਹ ਸਟ੍ਰੈਸ ਹੈ, ਜਿਹੜੀ ਉਹਨਾਂ ਲਈ ਸਟ੍ਰੈਸ ਹੈ ਤੇ ਜਿਹੜੀ ਸਾਡੇ ਲਈ ਸਟ੍ਰੈਸ ਹੈ, ਟਰੈਵਲ ਵੀ ਤੇ ਜੇ ਤੁਸੀਂ ਕਰਾਉਂਦੇ ਹੋ ਤੇ 2-3 ਹਜ਼ਾਰ ਦੀ ਟਿਕਟਸ ਵੀ ਤਾਂ ਆ ਹੀ ਜਾਂਦੀ ਹੈ
0: ਜੀ। ਬਿਲਕੁਲ, ਉੱਥੇ ਗਿਆਨ ਦਾ ਵੀ ਖਰਚਾ ਹੁੰਦਾ, ਰਾਹ ਚ ਆਉਣ ਜਾਣ ਦਾ ਖਰਚਾ ਹੁੰਦਾ, ਉਹ ਤੇ ਮਤਲਬ ਮੁੱਕਣ ਵਾਲੀ
1: ਖਰਚਾ ਕਿ ਜੇ ਕਮਿਊਲੇਟਿਵ ਕੋਸਟ ਹੈ, ਤੁਹਾਡੀ ਜਿਹੜੀ ਮੈਂਟਲ ਸਟ੍ਰੈਸ ਹੈ ਤੁਹਾਡੇ ਪੇਰੈਂਟਸ ਦੀ, ਜਾਂ ਤੁਸੀਂ ਜਾ ਰਹੇ ਹੋ ਜੇ ਤੁਹਾਨੂੰ ਪਤਾ ਤੁਸੀਂ ਜਾ ਹੀ ਨਹੀਂ ਸਕਦੇ ਹੋ, ਇਨ ਯੂ ਬਿਜ਼ੀ ਇਨ ਯੂਰ ਵਰਕ, ਤੇ 3-5 ਸਾਲ ਲਈ ਤੁਹਾਡੇ ਪੇਰੈਂਟਸ ਇੱਥੇ ਤੁਹਾਡੇ ਕੋਲ ਆ ਰਹੇ ਹੈ, ਉਹ ਇੰਨੀ ਕੁ ਵਾਰੀ ਆਉਂਦੇ ਜਾਂਦੇ ਵੀ ਤੇ ਸਹੀ ਨਾ, ਮਤਲਬ ਤੁਸੀਂ ਤੁਸੀਂ ਇੱਕ ਵਾਰੀ 6,000 ਅਮਾਊਂਟ ਦੇਖ ਰਹੇ ਹੋ, ਬਟ ਉਹ ਤੁਸੀਂ ਇਹ ਨਹੀਂ ਦੇਖ ਰਹੇ ਹੋ ਜਿਹੜਾ ਤੁਸੀਂ ਉਹਨਾਂ ਨੂੰ ਭੇਜਣਾ 2-3 ਵਾਰੀ ਕੰਟਰੀ ਆਊਟ ਕੰਟਰੀ ਇਨ ਕਰਾਉਣੀ, ਉਹਦੇ 'ਚ ਵੀ ਤਾਂ 5-6 ਹਜ਼ਾਰ ਦਾ ਖਰਚਾ ਆ ਹੀ ਰਿਹਾ।
0: ਇੱਦਾਂ ਹੀ ਆ, ਕਿਉਂਕਿ ਆਪਾਂ ਵੈਸੇ ਜ਼ਿਆਦਾਤਰ ਆਪਾਂ ਇਹੀ ਸੋਚਦੇ ਕਿ ਇਕੱਠਾ ਖਰਚਾ, ਮੋਟਾ ਖਰਚਾ ਜ਼ਿਆਦਾ ਵੇਖਦੇ ਹਾਂ, ਥੋੜ੍ਹਾ ਥੋੜ੍ਹਾ ਕਰੀ ਜਾਈਦਾ, ਭਾਵੇਂ ਮਾਸਾ ਵੱਧ ਹੀ ਕਰ ਲਈ ਉਹਦੇ ਨਾਲ, ਇਹ ਚੀਜ਼ਾਂ ਬਹਿ ਕੇ ਸੋਚਣ ਵਾਲੀ ਗੱਲ ਹੈ। ਬਿਲਕੁਲ ਤੁਹਾਡੀ ਠੀਕ ਗੱਲ ਹੈ। ਅਤੇ ਆਪਾਂ ਇੱਧਰ ਮੈਸੀ ਨੇ ਆਪਣੇ ਕੋਲ ਕਾਫੀ ਸਾਰੇ, ਆਪਾਂ ਇਹਨਾਂ 'ਚੋਂ 2-4 ਆਪਾਂ ਲੈ ਲੈਂਦੇ ਹਾਂ ਜਿਹੜੇ ਜ਼ਿਆਦਾ ਨੇ, ਹੈ ਨਾ, ਕਿਉਂਕਿ ਜੇ ਉਹ ਸੁਣ ਰਹੇ ਨੇ ਤਾਂ ਬਿਲਕੁਲ ਆਪਾਂ ਤੁਹਾਡੀ ਵੀ ਗੱਲ ਸੁਣਾਂਗੇ ਜੀ, ਕਿਉਂ ਨਹੀਂ ਸੁਣਾਂਗੇ। ਅਤੇ ਇਹ ਕਹਿੰਦੇ ਨੇ ਕਿ ਓਲਡ EOI 65 ਪੁਆਇੰਟਾਂ 'ਤੇ ਜੇ ਇਹਨੂੰ ਇਨਕਰੀਜ਼ ਕਰ ਲਈਏ 75 'ਤੇ, ਨਿਊ ਅਪਡੇਟ ਕਰ ਦਈਏ ਤੇ ਉਹ ਫਿਰ ਫਰਕ ਤੇ ਨਹੀਂ ਕੋਈ ਕਿਊਜ ਪਊ, ਕਿਹੜੀ ਬੈਟਰ ਆਪਸ਼ਨ ਹੋਊਗੀ? ਆਈ ਥਿੰਕ 75 ਵਾਲੀ
1: ਪਏਗਾ, ਡੈਫੀਨੇਟਲੀ ਪਏਗਾ। ਤੁਸੀਂ ਰਾਦਰ ਨਿਊ EOI ਲਾਂਚ ਕਰਾ ਲਓ, ਕਿਉਂਕਿ ਓਲਡ EOI ਨੂੰ ਕਿਊਜ ਲੱਗਣ ਦੋ ਔਰ ਨਿਊ EOI ਲਾਂਚ ਕਰਾ ਲਓ। ਡੈਫੀਨੇਟਲੀ ਬਾਕੀ ਓਕੂਪੇਸ਼ਨ ਤੇ ਡਿਪੈਂਡ ਕਰਦਾ ਹੈ ਕਿਹੜੀ ਓਕੂਪੇਸ਼ਨ ਹੈ ਤੁਹਾਡੀ।
0: ਜੀ ਬਿਲਕੁਲ। ਜਿੱਧਰ ਕਹਿੰਦੇ ਨੇ ਜੀ ਮੇਰੇ ਇੰਪਲੋਇਰ ਨੇ ਲੇਬਰ ਐਗਰੀਮੈਂਟ ਅਪਲਾਈ ਕੀਤਾ ਹੋਇਆ, 4 ਮੰਥਸ ਹੋ ਗਏ, 5 ਸਟਾਰਟ ਹੋਗਾ, ਵੇਟ ਕਰਦੇ ਹਾਂ। 8-10 ਮਹੀਨੇ
1: ਲੱਗ ਸਕਦੇ। ਅਸੀਂ ਤਾਂ ਇਹਦੇ ਕਰਕੇ ਬਹੁਤ ਰਿਫਿਊਜ਼ਲਸ ਦੇਖੇ ਆ। ਆਈ ਵਿਲ ਸੇ ਮੈਂ ਤੇ ਇਨਵਾਈਟ ਲੈਟ ਗੋ ਕਰਾ ਦੂੰਗੀ ਰਾਦਰ ਦੈਨ ਤੁਹਾਡੇ PR ਦੇ ਪੈਸੇ ਵੇਸਟ ਕਰਾਉਣ ਨਾਲੋਂ।
0: ਕਹਿੰਦੇ ਨੇ ਜੀ 2-4 ਸਵਾਲ ਨੇ ਸੇਮ, ਕਹਿੰਦੇ ਨੇ ਕਿ ਵਟ ਅਬਾਊਟ ਨਿਊ ਪਾਲਿਸੀ ਫਰੋਮ ਟੋਨੀ ਬਰਕ, ਜਿਹੜੇ ਆਪਣਾ ਮਿਨਿਸਟਰ ਨੇ ਹੋਮ ਅਫੇਅਰਸ,
1: ਉਹਨਾਂ ਨੇ ਦੱਸਿਆ ਹੈ ਕਿ ਇੱਥੇ ਹੈਲਥ ਸੈਕਟਰ, ਕੰਸਟਰਕਸ਼ਨ ਸੈਕਟਰ ਤੇ ਜਿਹੜੇ ਔਨਸ਼ੋਰ ਬੱਚੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਏਗੀ। ਯੂ ਡੋਨਟ ਨੀਡ ਟੂ ਵਰੀ ਅਬਾਊਟ ਇਟ।
0: ਕਹਿੰਦੇ ਨੇ ਜੀ ਮੋਟਰ ਮਕੈਨਿਕ ਦਾ ਦੱਸ ਦੋ ਕੁਛ, ਐਡੀਲੇਡ ਚ ਬੈਠੇ ਆ, ਪੁਆਇੰਟ ਵੀ 75 ਨੇ।
1: ਮੋਟਰ ਮਕੈਨਿਕ ਸਿਰਫ 4-2-1-8-6 ਤੇ ਜਾਓ, ਜਾਂ ਫਿਰ NSW ਲਾਸਟ ਈਅਰ ਇਨਵਾਈਟ ਆਇਆ, ਔਰ ਯੂ ਕੈਨ ਮੂਵ ਟੂ NSW।
0: 3 ਸਾਲ ਦਾ ਐਕਸਪੀਰੀਅੰਸ ਵੀ ਨੇ ਕਹਿੰਦੇ
1: ਸਾਨੂੰ, ਜੇ ਤਾਂ ਸਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਸਟ੍ਰੇਟ ਅਵੇ 1-8-6।
0: 1-8-6 ਗੁੱਡ ਆਪਸ਼ਨ ਹੈ ਜੀ ਫਿਰ ਤੁਹਾਡੇ ਦੀ, ਵੈਸੇ ਤੇ ਤੁਸੀਂ ਲਈ ਹੋਣੀ ਆ ਸਲਾਹ। ਤੇ ਕਹਿੰਦੇ ਨੇ ਜੀ 75 ਪੁਆਇੰਟ ਵੈਸਟਰਨ ਆਸਟ੍ਰੇਲੀਆ ਗ੍ਰੈਜੂਏਟ ਤੇ ਸ਼ੈਫ, ਮਾਏ ਚਾਂਸਿਸ ਸਮਝ ਨਹੀਂ ਪਾ ਰਿਹਾ ਜੀ ਮੈਂ ਇਹਨਾਂ ਦੀ ਪੂਰੀ ਗੱਲ। ਸੋ ਬੈਟਰ ਇਹ ਆ ਕਿ ਤੁਸੀਂ
1: ਕੰਸਲਟੇਸ਼ਨ ਬੁੱਕ ਕਰਾ ਕੇ ਟ੍ਰਿਗੁਨੀ ਨਾ ਆਫਿਸ ਆ।
0: ਉਸ ਤੋਂ ਅਗਲਾ ਮੈਂ ਇਹੀ ਸਵਾਲ ਸੀਗਾ ਤੇ ਉਹ ਮੈਂ ਲੈ ਰਿਹਾ ਸੀਗਾ, ਉਹਦੇ 'ਚ ਇਹਨਾਂ ਨੇ ਇਹ ਲਿਖਿਆ ਕਿ ਮੈਮ ਵੇਅਰ ਇਜ਼ ਯੋਰ ਆਫਿਸ ਐਡਰੈਸ, ਵਿਚ ਇਜ਼ ਆਈ ਥਿੰਕ ਪ੍ਰੀਟੀ ਮੱਚ ਗੁੱਡ ਕੁਐਸਚਨ, ਕਿਉਂਕਿ ਸਾਰੀਆਂ ਚੀਜ਼ਾਂ ਵੇਖੋ ਮੈਟਰ ਕਰਦੀਆਂ ਨੇ। ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇੱਥੇ ਤੁਹਾਨੂੰ ਦੱਸ ਨਹੀਂ ਸਕਦੇ ਜਾਂ ਉੱਥੇ ਆਓ, ਇਹਦਾ ਮਤਲਬ ਇਹ ਹੁੰਦਾ ਕਿ
1: ਮਤਲਬ ਜਿੰਨਾ ਕਿ ਮੈਨੂੰ ਲੱਗਦਾ ਕਿ
0: ਇਹ ਨਾ ਹੋਵੇ ਕਿ ਕਿਸੇ ਨੂੰ ਗਲਤ ਇਨਫੋਰਮੇਸ਼ਨ
1: ਪਾਸ ਹੋ ਜਾਵੇ,
0: ਕਿਉਂਕਿ ਤੁਸੀਂ ਮੰਨ ਲਓ ਸਾਨੂੰ ਹਾਫ ਭੇਜੀ ਆ, ਇੱਧਰੋਂ ਮੈਂ ਅੱਧੀ ਕਾਪ ਘਟਾ ਦਾਂ ਜਾਂ ਇੱਧਰ ਉੱਧਰ ਹੋ ਜਾਏ ਮੇਰੇ ਕੋਲ, ਤੇ ਇਸ ਤੋਂ ਚੰਗਾ ਕਿ ਅਫੀਸ਼ੀਅਲ ਚੀਜ਼ਾਂ ਨੇ ਆਹਮੋ ਸਾਹਮਣੇ ਬਹਿ ਕੇ ਹੁਣ ਤੇ ਵਧੀਆ ਰਹਿੰਦੀਆਂ ਨੇ। ਤੇ ਤੁਸੀਂ ਐਡਰੈਸ ਜੀ ਇਹਨਾਂ ਦਾ ਮੈਂ ਦੱਸ ਦਿੰਦਾ ਜੀ, ਤੁਸੀਂ ਉੱਤੇ ਲਿਖੋਗੇ ਨਾ ਆਪਣੇ ਗੂਗਲ ਮੈਪ ਖੋਲੋਗੇ, ਗੂਗਲ ਮੈਪ ਤੇ ਸਾਰੇ ਯੂਜ਼ ਕਰਦੇ ਹੀ ਆਪਾਂ, ਉਹਦੇ ਉੱਤੇ ਜਦੋਂ ਤੁਸੀਂ ਲਿਖੋਗੇ ਡਿਜ਼ਾਇਰ ਮਾਈਗ੍ਰੇਸ਼ਨ, ਤੁਹਾਨੂੰ 2 ਐਡਰੈਸ ਆਈ ਥਿੰਕ 2 ਸ਼ੋ ਹੋਣਗੇ, ਇੱਕ ਵਿੱਚ ਟ੍ਰਿਗਨੀਨਾ ਆਜੂਗਾ ਤੇ ਇੱਕ
1: ਮੈਲਬਨ
0: ਸਿਟੀ ਦੇ ਵਿੱਚ ਵੀ ਆਫਿਸ ਹੈ ਜੀ। ਤੁਸੀਂ ਉਹਨਾਂ ਦੋਵਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਲਾਗੇ ਪੈਂਦਾ ਹੋਊਗਾ ਤੁਸੀਂ ਉਸ ਦੇ ਵਿੱਚ ਚੱਲ ਜਾਓ, ਅਤੇ ਉਸ ਤੋਂ ਇਲਾਵਾ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਕੰਟੈਕਟ ਨੰਬਰ ਵੀ ਦੇਵਾਂ ਵੈਸੇ, ਤਾਂ ਉਹ ਵੀ ਔਨਲਾਈਨ ਇਹਨਾਂ ਦਾ ਪਿਆ ਹੋਊਗਾ ਜੀ, ਪਰ ਮੈਂ ਫਿਰ ਵੀ ਬੋਲ ਦਿੰਦਾ ਜੀ 0482-610-000 ਇਹਨਾਂ ਦਾ ਨੰਬਰ ਆ, ਉਸ ਨੰਬਰ ਦੇ ਉੱਤੇ ਜਾ ਕੇ ਤੁਸੀਂ ਕਾਲ ਕਰਕੇ ਅਤੇ ਅਪੁਆਇੰਟਮੈਂਟ ਬਣਾ ਲਿਓ, ਅਤੇ ਆਪਣੀ ਜਿਹੜੀ ਇਨਕੁਆਇਰੀਜ਼ ਆ ਉਹ ਤੁਸੀਂ ਇਹਨਾਂ ਕੋਲ ਪੁੱਛ ਲਿਓ। ਅਤੇ ਮਨੀਸ਼ਾ ਜੀ ਹੋਰ ਕੁਛ ਇੰਪੋਰਟੈਂਟ ਰਹਿ ਤਾਂ ਨਹੀਂ ਗਿਆ?
1: ਨਹੀਂ, ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਅਤੇ ਆਪਾਂ ਜਾਂਚ ਲੈਂਦੇ ਹਾਂ ਜੀ ਤੁਹਾਡੀ, ਕਦੋਂ ਤੁਸੀਂ ਸੁਣਦੇ ਰਹੋ ਰੇਡੀਓ, ਹਾਂਜੀ 1674।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਟੈਂਸ਼ਨ ਨਿਰੀ ਟੈਂਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ।

0: ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ-ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD on roads on us, conditions apply.
0: Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar. House and land experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes display centers ya call karo Harpan Chauhan nu 0433 280 252 te 04332802522 te।

0: ਲੋਕੇਸ਼ਨ, ਹਰ ਸਟਾਈਲ ਤੇ ਹਰ ਓਕੇਸ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁਲਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
0: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

0: ਅਸਲ ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਆ। ਉਹਦੇ ਤੋਂ ਪਹਿਲਾਂ ਥੋੜਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ ਹੈ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨ ਤਾਂ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ ਹੈ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮੈਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਉ, ਅਮੈਰੀਕਾ ਨੂੰ ਹਥਿਆਰ ਦਿਵੋ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ। ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਲਾਦੀਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਲਾਦੀਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਲਾਦੀਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿੰਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ, ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ, ਅਤੇ ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਗੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਗੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ, ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ। ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈੱਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈ ਕਿ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਅਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ, ਲਿਥੀਨੀਆ, ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ਼ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। December 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ December 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਔਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨਾਂ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ ਰੂਸ ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ, ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ ਯੂ ਐੱਸ ਐੱਸ ਆਰ ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ, ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਤਾਂ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਾਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ। ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਦੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਾਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ, ਸੋਵੀਅਤ ਸੰਘ ਦੇ ਟੁੱਟਣ ਤੱਕ, ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕਣੀ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ। ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950-53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਹੀ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਮਜ਼ੂਇਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖਿੰਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ। ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ। ਤੇ ਇਹਦੇ ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਤੇ ਫਿਰ ਬਣ ਕੇ ਟੁੱਟਣ ਦੀ ਥੋੜੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਣੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
6: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 ਸਪਟੈਂਬਰ। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
9: ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
11: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing.
12: Kitchen da style dal lagda, bathroom vanity simple jya. Hun tension khatam karo, aa gaya ZJ Stone Mason. Tade ghar nu banaye ekdam classy. Assi banaune aa designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal. Hun na sirf ghar par tuhadi personality vi shine karegi stone de style nal. Call karo 0410 045 555 ya aaj hi visit karo 104 Collins Road, Milton.
2: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर हाउस एंड लैंड एक्सपर्ट्स Orbit Homes अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 0433-280-252 ते
3: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490-054-596 गरेवाल वीजा सॉल्यूशंस.com.au ते जाओ आओ थोड़ा कोई हल करिए
6: रिदम बॉयज एंटरटेनमेंट प्रेजेंट्स बोल पावे ना बोल
13: प्यार नु सुनन ली कन्ना दी नी दिल दी लोड़ दी
6: कुछ गल्लां कहनियां नहीं पैंदियां बस महसूस करनियां पैंदियां ने
13: एहो गल्या ते मैं हुणे अपनी जुबान वट के हो जाना
6: इस बार गल सिर्फ बोलन दी नहीं दिल दी सुनन दी है
14: जिंदगी किवें कटांगी मैं नहीं रह सकती ओदे बिना मैनू ओ चाहिदा
6: रिलीजिंग वर्ल्ड वाइड 4 सितंबर रिटन एंड डायरेक्टेड बाय राकेश धवन लव इमोशंस अदर रिलेशनशिप्स दी कहानी बोल पावे ना बोल
15: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं आप अपना करियर बना सकते हैं अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं अपने करियर को संवारें अधिक जानकारी के लिए vic.gov.au/kinder पर जाएं विक्टोरियन सरकार मेलबर्न द्वारा अधिकृत
16: दिल्ली में घर पर मेरी बहन बस एक रंग देखते ही समझ आती है कि उसे अपनी पसंद की साड़ी मिल गई है तो चाहे वो उस बहन के लिए हो जो चुनने में थोड़ा वक्त लगाती है या उस बहन के लिए जो पहले से अपना मन बना चुकी है रिमिटली के जरिए पैसे भेजना सिर्फ एक मनी ट्रांसफर नहीं उससे कहीं बढ़कर है क्योंकि जब पैसा आगे बढ़ता है तो जिंदगी भी आगे बढ़ती है रिमिटली दुनिया भर में पैसे भेजें

0: ਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ